ਦੇਸ਼ ਨੇ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫਐਮ ਬੈਂਡ 102.7 ਮੈਗਾਹਰਟਜ਼ ਤੇ ਸਵੇਰ ਦੇ ਸਫ਼ਰ ਦਾ ਆਗਾਜ਼ ਪਰਮਾਤਮਾ ਦੇ ਨਾਮ ਨਾਲ ਹੋਏਗਾ। ਪ੍ਰੋਗਰਾਮ ਸਰਵਨ ਕਰੋਗੇ ਵੰਦਨਾ 6:05 ਤੇ। ਪ੍ਰੋਗਰਾਮ ਹੋਏਗਾ ਗੁਡ ਮਾਰਨਿੰਗ ਜਲੰਧਰ।

ਮਿੰਟ ਤੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ। ਪ੍ਰੋਗਰਾਮ ਹੋਏਗਾ ਅੱਡੀ ਟੱਪਾ, ਜਿਸ ਦੇ ਵਿੱਚ ਬੈਕ ਟੂ ਬੈਕ ਪੰਜਾਬੀ ਗੀਤ ਸੰਗੀਤ ਦਾ ਆਨੰਦ ਮਾਣ ਸਕੋਗੇ। ਨੌ ਵਜੇ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ, ਔਰ 9:02 ਤੇ ਤੁਹਾਡੇ ਸਭਨਾ ਦਾ ਪਸੰਦੀਦਾ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ ਤੁਸੀਂ ਆਡੀਓ, ਵੀਡੀਓ ਔਰ ਟੈਕਸਟ ਮੈਸੇਜਿਸ ਭੇਜ ਸਕੋਗੇ। ਹਿੰਦੀ ਗੀਤ ਸੰਗੀਤ ਦੀ ਬਹਾਰ ਲੈ ਕੇ ਆਏਗਾ, ਪ੍ਰੋਗਰਾਮ ਹੋਏਗਾ ਗੀਤ ਬਹਾਰ। ਗਿਆਰਾਂ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ, ਔਰ 11:02 ਤੇ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਹੋਇਆ ਸਿਲਸਿਲਾ ਹੋਏਗਾ ਪੰਜਾਬੀ ਤੜਕਾ। ਬਾਰਾਂ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ, ਔਰ 12:02 ਤੇ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ, ਤੁਹਾਡੇ ਘਰ ਦੇ ਚਾਰ ਚੰਦ ਲਗਾਏਗਾ ਇਹ ਸਿਲਸਿਲਾ। ਇੱਕ ਵਜੇ ਤੁਹਾਡੇ ਮੂਡ ਨੂੰ ਮੈਲੋਡੀਅਸ ਕਰਦੇ ਹੋਏ ਪਲ ਹੋਣਗੇ, ਪ੍ਰੋਗਰਾਮ ਹੋਏਗਾ ਮਿਡ ਡੇ ਮੈਲੋਡੀਜ਼, ਔਰ 1:40 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ, ਔਰ 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਦੋ ਵਜੇ ਹੋਏਗਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ, ਔਰ 2:30 ਤੇ ਰੇਨਬੋ ਦਿੱਲੀ ਤੋਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ, ਔਰ 3 ਦਾ ਪ੍ਰਸਾਰਣ ਵੀ ਰੇਨਬੋ ਦਿੱਲੀ ਤੋਂ ਹੋਏਗਾ, ਔਰ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ, ਐਫ ਐਮ ਬੈਂਡ 102.7 ਮੈਗਾਹਰਟਜ਼ ਤੋਂ। ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗਾ ਸ਼ਾਮ 5 ਵਜੇ, ਪ੍ਰੋਗਰਾਮ ਹੋਏਗਾ ਯੁਵ ਵਾਣੀ। ਜਿਵੇਂ ਤੇ ਤੁਸੀਂ ਸੁਣੋਗੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹੋਏ ਪਲ, ਪ੍ਰੋਗਰਾਮ ਹੋਏਗਾ ਲਵ ਯੂ ਜ਼ਿੰਦਗੀ, ਔਰ 6:20 ਤੇ ਸਾਡੀ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਪ੍ਰਾਦੇਸ਼ਿਕ ਸਮਾਚਾਰ ਸੁਣੋਗੇ। ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਇੰਡੀਆ ਵਰਸਿਸ ਨੀਦਰਲੈਂਡਸ, ਇਸ ਦਾ ਪ੍ਰਸਾਰਣ ਤੁਸੀਂ ਸੁਣੋਗੇ ਸਾਡੀ ਮੋਬਾਈਲ ਐਪ ਤੋਂ, ਔਰ ਬਾਕੀ ਦੇ ਸਿਲਸਿਲੇ ਜਿਹੜੇ ਹੈ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ 'ਤੇ ਇਸੇ ਤਰ੍ਹਾਂ ਜਾਰੀ ਰਹਿਣਗੇ। ਔਰ 8:30 'ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 7 ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ, ਔਰ ਫਿਲਮੀ ਦੁਨੀਆ ਦੀ ਸੈਰ ਕਰਾਏਗਾ ਪ੍ਰੋਗਰਾਮ ਫਿਲਮੀ ਦੁਨੀਆ। 8 ਤੁਸੀਂ ਸੁਣੋਗੇ ਨਿਊਜ਼ ਹੈਡਲਾਈਨਸ, ਔਰ 8:02 ਤੇ ਪ੍ਰੋਗਰਾਮ ਹੋਏਗਾ ਇਨਫੋ ਟਾਈਮਸ। 9 ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ, ਔਰ 9:02 ਤੇ ਦਿਲ ਚਾਹਤਾ ਹੈ, ਔਰ 10 ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮੀ ਗਜ਼ਲ, ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ।

ਇਸੇ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫਐਮ ਬੈਂਡ 102.7 ਮੈਗਾਹਰਟਜ਼ ਤੇ ਘੜੀ ਦੀ ਸੂਈ ਦੇ ਮੁਤਾਬਕ 6:05 ਹੋ ਰਹੇ ਨੇ। ਵੇਲਾ ਹੋ ਰਿਹਾ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਨੂੰ ਸਰਵਣ ਕਰਨ ਦਾ। ਆਓ ਪ੍ਰੋਗਰਾਮ ਦੇ ਇਸ ਸਫ਼ਰ ਦਾ ਆਗਾਜ਼ ਕਰਦੇ ਹਾਂ ਮੂਲ ਮੰਤਰ ਦੇ ਨਾਲ।

ਪਰਮਾਤਮਾ ਦਾ ਨਾਮ ਜਪ ਸਿਮਰਨ ਇਹ ਦਿਨ ਦੀ ਸ਼ੁਰੂਆਤ ਹੋਵੇ ਤਾਂ ਬਾਕੀ ਸਾਰਾ ਦਿਨ ਆਪ ਮੁਹਾਰੇ ਬਹੁਤ ਹੀ ਚੰਗਾ ਲੰਘਦਾ ਹੈ। ਇਸ ਲਈ ਜੋ ਘੜੀ ਮਿਲੇ, ਜੋ ਪਲ ਮਿਲੇ, ਉਸਦਾ ਸ਼ੁਕਰਾਨਾ ਅਦਾ ਕਰਦੇ ਹੋਏ ਉਸਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।

ਜਿਹੀ ਬੇਦੀ ਹੋਈ ਨਾਥ ਹਿਤ ਮੋਰਾ, ਜਿਹੀ ਬੇਦੀ ਹੋਈ ਨਾਥ ਹਿਤ ਮੋਰਾ, ਕਰੋਂ ਸੁਵੇਗੀ ਦਾਸ ਮੈਂ ਤੋਰਾ। ਹੇ ਨਾਥ, ਜਿਸ ਤਰ੍ਹਾਂ ਮੇਰਾ ਜਿਸ ਚੀਜ਼ ਵਿੱਚ ਮੇਰਾ ਹਿੱਤ ਹੋਵੇ ਤੁਸੀਂ ਉਹੀ ਕਰਨਾ, ਕਿਉਂਕਿ ਮੈਂ ਹਮੇਸ਼ਾ ਤੁਹਾਡਾ ਦਾਸ ਹੀ ਰਹਾਂਗਾ।

ਮੈਨੂੰ ਦੁੱਖ ਮਿਲਿਆ ਉਹ ਮੇਰਾ ਭਾਗ ਸੀ, ਮੈਨੂੰ ਦੁੱਖ ਮਿਲਿਆ ਉਹ ਮੇਰਾ ਭਾਗ ਸੀ, ਦੁੱਖਾਂ ਦੇ ਵਿੱਚ ਮੈਨੂੰ ਪਰਮਾਤਮਾ ਮਿਲਿਆ ਉਹ ਮੇਰਾ ਸੌ ਭਾਗ ਸੀ, ਉਹ ਮੇਰਾ ਸੌ ਭਾਗ ਸੀ।

ਉਸ ਪਰਮਾਤਮਾ ਦੀ ਧਰਤੀ ਜਾ ਕੇ ਜਦ ਅਸੀਂ ਆਤਮ ਸਮਰਪਣ ਕਰ ਦਿੰਦੇ ਹਾਂ ਤਾਂ ਸਾਨੂੰ ਉਸਦੀ ਰਜ਼ਾ ਦੇ ਵਿੱਚ ਹਰ ਇੱਕ ਚੀਜ਼ ਖੂਬਸੂਰਤ ਅਤੇ ਸੋਹਣੀ ਲੱਗਣ ਲੱਗ ਜਾਂਦੀ ਹੈ।

ਇਸ ਸੰਸਾਰ ਦਾ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਵਜ੍ਹਾ ਨਾਲ ਦੁਖੀ ਹੈ, ਪਰੇਸ਼ਾਨ ਹੈ। ਲੇਕਿਨ ਇਸ ਅਵਸਥਾ ਤੋਂ ਨਿਕਲਣ ਦੇ ਲਈ ਕੇਵਲ ਨਾਮ ਜਪ ਹੀ ਇੱਕ ਆਧਾਰ ਹੈ।

ਹੁਣ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦੀ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਤੇ ਆਓ ਪ੍ਰੋਗਰਾਮ ਵੰਦਨਾ ਦੇ ਆਖਰ ਦੇ ਵਿੱਚ ਸਰਵਨ ਕਰਨੇ ਆ ਸ਼ਿਵ ਕੈਲਾਸ਼ੋਂ ਕੇ ਵਾਸੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵਿਆਨ ਵਿੱਚ ਆਯੋਜਿਤ G7 ਸਿਖਰ ਸੰਮੇਲਨ ਵਿੱਚ ਨਵੀਆਂ ਸਾਂਝੇਦਾਰੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ ਵਿੱਚ ਹਿੱਸਾ ਲਿਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਵੱਖ ਵੱਖ ਸੱਭਿਆਚਾਰ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਹੁਣ ਤੱਕ 23 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਅੱਜ ਨਸ਼ਾ ਮੁਕਤ ਭਾਰਤ ਹਫ਼ਤੇ ਦਾ

ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NI ਨੇ ਅੰਮ੍ਰਿਤਸਰ 'ਚ ਲਸ਼ਕਰੇ ਤੋਇਬਾ ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟਰਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟਰਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ C ਅਤੇ D ਸ਼੍ਰੇਣੀ ਦੀਆਂ ਔਰਤਾਂ ਮੁਲਾਜ਼ਮਾਂ ਨੂੰ ਘਰ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਅਤੇ ਅੰਮ੍ਰਿਤਸਰ ਦੇ ਡ੍ਰੀਮ ਸਿਟੀ ਕਾਲੋਨੀ ਦੇ ਵਿੱਚ ਜੰਮੂ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੀ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਹੋਣ ਦੀ ਖਬਰ ਹੈ। ਇਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 MHz ਸੇ ਵੇਲਾ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

ਜੀ ਹਾਂ ਜੀ ਹਾਂ, ਮੈਂ ਹਾਂ ਬਿਲਕੁਲ ਜੀ, ਤੁਹਾਡੇ ਨਾਲ ਤੁਹਾਡੀ ਨੇਸ਼ਾ ਆ ਕੇ ਬਿਲਕੁਲ ਬੈਠ ਗਈ ਹੈ। ਬਿਲਕੁਲ ਜੀ, ਨਸ਼ਾ ਬਿਲਕੁਲ ਤਿਆਰ ਹੈ ਤੁਹਾਨੂੰ ਇਸ ਮੋਰਨਿੰਗ ਦੇ ਸਫ਼ਰ ਦੇ ਵਿੱਚ ਲੈ ਕੇ ਜਾਣ ਦੇ ਲਈ। ਹਾਂ ਹਾਂ, ਇੰਤਜ਼ਾਰ ਕਰ ਰਹੇ ਹੁੰਦੇ ਹੋ ਨਾ, ਕਦੋਂ 7:03 ਹੋ ਜਾਣ ਅਤੇ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਜਿਹੜਾ ਆ ਉਹ ਸ਼ੁਰੂ ਹੋ ਜਾਏ। ਔਰ ਅੱਜ ਮੇਰੇ ਸਾਹਮਣੇ ਸੀ, ਪਤਾ ਕੀ ਸੀ, ਅੱਜ ਥੋੜ੍ਹਾ ਜਿਹਾ ਨਾ ਠੰਡਾ ਠੰਡਾ ਜਿਹਾ ਮੌਸਮ ਸੀ, ਯਾਨੀ ਕਿ ਮੌਸਮ ਦੇ ਵਿੱਚ ਥੋੜ੍ਹੀ ਗਰਮਾਹਟ ਜਿਹੜੀ ਹੈ ਉਹ ਘੱਟ ਸੀ, ਅਤੇ ਮੇਰਾ ਦਿਲ ਕੀਤਾ ਕਿ ਇੱਕ ਚੱਕਰ ਜਿਹੜਾ ਹੈ ਨਾ ਮੈਂ ਪਾਰਕ ਦਾ ਜ਼ਰੂਰ ਲਗਾਉਂਦੀ ਹਾਂ। ਵਾਹ ਜੀ ਵਾਹ, ਅੱਜ ਮੈਂ ਜਦੋਂ ਇੱਕ ਪਾਰਕ ਦਾ ਚੱਕਰ ਲਗਾਉਣ ਗਈ ਅਤੇ ਸਵੇਰੇ ਸਵੇਰ ਦੀ ਉਹ ਤਾਜ਼ੀ ਹਵਾ, ਚਿੜੀਆਂ ਦੀ ਚਹਿਚਹਾਹਟ ਦੀ ਆਵਾਜ਼, ਉਹ ਹਰਿਆਲੀ ਦੇ ਨਾਲ ਘਿਰਿਆ ਹੋਇਆ ਪਾਰਕ, ਮਤਲਬ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਦਾ ਅਹਿਸਾਸ ਜਿਹੜਾ ਉਹ ਕਰਵਾ ਰਿਹਾ ਸੀਗਾ। ਬਿਲਕੁਲ ਜੀ, ਜ਼ਿੰਦਗੀ ਦੀ ਇਸ ਭੱਜ ਦੌੜ ਤੋਂ ਦੂਰ ਕਹਿ ਸਕਦੇ ਹਾਂ ਕਿ ਇਸ ਪਾਰਕ ਦੇ ਵਿੱਚ ਨਾ ਮੇਰੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਹੈ ਨਾ ਉਹ ਆਪੇ ਆ ਗਈ। ਸੇਮ ਮੁਸਕਰਾਹਟ ਮੈਂ ਤੁਹਾਡੇ ਸਾਰੇ ਦੇ ਚਿਹਰੇ 'ਤੇ ਵੀ ਦੇਖ ਰਹੀ ਹਾਂ ਜਿਹੜੇ ਹੁਣੇ ਹੁਣੇ ਪਾਰਕ ਦੀ ਇੱਕ ਗੇੜੀ ਲਗਾ ਕੇ ਆਏ ਨੇ। ਗੇੜੀ ਮਤਲਬ ਪੂਰਾ ਰਾਊਂਡ ਲਗਾ ਕੇ ਆਏ ਨੇ। ਜੀ ਹਾਂ ਬਿਲਕੁਲ ਜੀ, ਸਵੇਰ ਦੀ ਸ਼ੁਰੂਆਤ ਨਾ ਮੋਰਨਿੰਗ ਵਾਕ ਦੇ ਨਾਲ ਹੀ ਹੋਣੀ ਚਾਹੀਦੀ ਆ। ਪਰਮਾਤਮਾ ਦਾ ਨਾਮ ਜਪ ਕਰਦੇ ਹੋਏ, ਸਿਮਰਨ ਕਰਦੇ ਹੋਏ, ਉਹਦਾ ਸ਼ੁਕਰਾਨਾ ਅਦਾ ਕਰਦੇ ਹੋਏ

ਕਿ ਸਾਨੂੰ ਇੱਕ ਨਵਾਂ ਦਿਨ, ਨਵੀਂ ਸਵੇਰ ਜਿਹੜੀ ਹੈ ਪਰਮਾਤਮਾ ਨੇ ਦਿੱਤੀ ਹੈ, ਔਰ ਚਿਹਰੇ ਦੇ ਉੱਤੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਸਵੇਰ ਦੇ ਸਫ਼ਰ ਦਾ ਆਗਾਜ਼ ਹੋਣਾ ਚਾਹੀਦਾ। ਅਤੇ ਬਿਲਕੁਲ ਜੀ, ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਜਿਨ੍ਹਾਂ ਨੇ ਟਿਊਨ ਕਰ ਲਿਆ 102.7 ਮੈਗਾਹਰਟਜ਼ ਨੂੰ 103.6 ਮੈਗਾਹਰਟਜ਼ ਔਰ ਨਿਊਜ਼ ਔਨ ਏਅਰ ਐਪ ਦੇ ਜ਼ਰੀਏ, ਜਿਹੜੇ ਕਿ ਇਸ ਵੇਲੇ ਆਕਾਸ਼ਵਾਣੀ ਦੇ ਨਾਲ ਜੁੜ ਚੁੱਕੇ ਨੇ। ਅਤੇ ਚਲੋ ਫਿਰ ਇਸ ਨਵੀਂ ਸਵੇਰ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ, ਔਰ ਫਿਰ ਸ਼ੁਰੂ ਕਰਾਂਗੇ ਉਹ ਸਫ਼ਰ ਜਿਸ ਦੇ ਵਿੱਚ ਹੈ ਖੂਬ ਸਾਰੀ ਜਾਣਕਾਰੀ, ਯਾਨੀ ਕਿ ਐਂਟਰਟੇਨਮੈਂਟ ਦਾ ਇਹ ਖਜ਼ਾਨਾ ਜਿਹੜਾ ਹੈ ਬਿਲਕੁਲ ਤਿਆਰ ਹੈ ਤੁਹਾਡੇ ਸਾਰਿਆਂ ਦੇ ਲਈ। ਅਤੇ ਫਿਰ ਕਰੀਏ ਸ਼ੁਰੂਆਤ ਇਸ ਖੂਬਸੂਰਤ ਸਫ਼ਰ ਦੀ ਇਸ ਗੀਤ ਦੇ ਨਾਲ।

ਦੋਸਤੋ ਅੱਜ ਦੀ ਸਵੇਰ ਦੀ ਸ਼ੁਰੂਆਤ ਨਾ ਇੱਕ ਬਹੁਤ ਸੋਹਣੀ ਜਿਹੀ ਗੱਲ ਨਾਲ ਕਰਨੀ ਆ। ਕਈ ਵਾਰ ਕੀ ਹੁੰਦਾ ਹੈ ਕਿ ਕੋਈ ਨਾ ਸਾਡੇ ਕੋਲ ਆਪਣੀ ਦਿਲ ਦੇ ਰਾਜ਼, ਆਪਣੇ ਦਿਲ ਦੀ ਗੱਲ ਜਦੋਂ ਸਾਂਝੀ ਕਰਨ ਵਾਸਤੇ ਆਉਂਦਾ ਹੈ ਨਾ, ਤਾਂ ਉਦੋਂ ਅਸੀਂ ਨਾ ਉਹ ਕਹਿ ਸਕਦੇ ਹਾਂ ਕਿ ਉਹ ਸਾਡੇ 'ਤੇ ਬੜਾ ਹੀ ਗਹਿਰਾ ਭਰੋਸਾ ਕਰਕੇ ਸਾਡੇ ਨਾਲ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਸਾਂਝੀ ਕਰਦਾ ਹੈ। ਕਹਿਣ ਦਾ ਮਤਲਬ, ਜੇ ਕੋਈ ਤੁਹਾਡੇ ਨਾਲ ਆਪਣੀ ਮਨ ਦੀ ਗੱਲ ਸਾਂਝੀ ਕਰਦਾ ਨਾ, ਤਾਂ ਉਹ ਸਮੇਂ ਸਮੁੰਦਰ ਬਣ ਜਾਓ, ਅਖਬਾਰ ਨਹੀਂ। ਹਾਂ ਬਿਲਕੁਲ ਠੀਕ ਜੀ, ਕਿਉਂਕਿ ਅੱਜ ਕੱਲ੍ਹ ਲੋਕਾਂ ਦੇ ਕੋਲ ਨਾ ਵਾਈਫਾਈ ਨਾਲੋਂ ਵੀ ਜ਼ਿਆਦਾ ਤੇਜ਼ ਨੈਟਵਰਕ ਹੁੰਦਾ। ਬਿਲਕੁਲ ਜੀ, ਸਹੀ ਪਛਾਣਿਆ। ਤੁਸੀਂ ਕਿਸੇ ਨੂੰ ਵੀ ਕਹੋ, ਵੇਖੀ ਇਹ ਗੱਲ ਨਾ ਸਿਰਫ ਤੇਰੇ ਮੇਰੇ ਦੇ ਵਿੱਚ ਆ, ਬਸ ਦੇਖਿਓ ਤਾਂ ਸਹੀ, 2 ਘੰਟੇ ਬਾਅਦ ਪਤਾ ਲੱਗਦਾ ਹੈ ਕਿ ਪੂਰੇ ਗਰੁੱਪ ਦੇ ਵਿੱਚ ਨਾ ਫਾਰਵਰਡ ਮੈਨੀ ਟਾਈਮਸ ਜਿਹੜੀ ਹੈ ਹੋ ਚੁੱਕੀ ਹੁੰਦੀ ਹੈ, ਹੈ ਨਾ, ਹੁੰਦੇ ਨਾ ਇੱਦਾਂ, ਬਿਲਕੁਲ ਹੋ ਜਾਂਦਾ ਹੈ। ਔਰ ਇੱਦਾਂ ਹੋਣਾ ਵੀ ਕਿਤੇ ਨਾ ਕਿਤੇ ਬਣਦਾ ਹੈ, ਕਿਉਂਕਿ ਕਿਆ ਨਾ ਹੋਣੇ, ਜਿਵੇਂ ਵਾਈਫਾਈ ਨਾਲੋਂ ਵੀ ਸਟਰੋਂਗ ਨੈਟਵਰਕ ਹੈ ਸਾਡੇ। ਲੇਕਿਨ ਇਹ ਹੈ ਇੱਕ ਮਜ਼ਾਕ ਦਾ ਹਿੱਸਾ। ਪਰ ਮਜ਼ਾਕ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ, ਸੱਚ ਇਹ ਹੈ ਕਿ ਜਦੋਂ ਕੋਈ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਜਾਂ ਸਾਡੇ ਨਾਲ ਕਰਦਾ ਨਾ, ਤਾਂ ਉਹ ਸਿਰਫ ਸ਼ਬਦ ਨਹੀਂ ਸਾਂਝੇ ਕਰਦਾ, ਉਹ ਸਾਂਝਾ ਕਰਦਾ ਸਾਡੇ ਨਾਲ ਆਪਣਾ ਭਰੋਸਾ, ਸਾਡੇ ਨਾਲ ਆਪਣਾ ਵਿਸ਼ਵਾਸ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਹਵਾਲੇ ਕਰ ਦਿੰਦਾ। ਭਰੋਸਾ ਕੱਚ ਵਰਗਾ ਹੁੰਦਾ, ਇੱਕ ਵਾਰ ਟੁੱਟ ਜਾਵੇ ਨਾ ਤਾਂ ਜੁੜਤਾ ਜਾਂਦਾ, ਪਰ ਉਹਦੇ ਵਿੱਚ ਦਰਾਰਾਂ ਜਿਹੜੀਆਂ ਨਾ ਉਹ ਰਹਿ ਜਾਂਦੀਆਂ ਨੇ। ਸਹੀ ਕਹਿ ਰਹੀ ਹਾਂ ਨਾ? ਚਲੋ, ਇੱਕ ਵਾਰ ਨਾ ਇੱਕ ਟੀਚਰ ਨੇ ਨਾ ਆਪਣੇ ਬੱਚਿਆਂ ਨੂੰ ਇੱਕ ਗੁਬਾਰਾ ਦਿੱਤਾ ਅਤੇ ਕਿਹਾ ਕਿ ਇਸ ਦੇ ਉੱਤੇ ਨਾ ਤੁਸੀਂ ਸਾਰੇ ਜਣੇ ਨਾ ਆਪਣਾ ਆਪਣਾ ਨਾਂ ਲਿਖ ਦਿਓ। ਫਿਰ ਕੀ ਸੀ, ਸਾਰੇ ਜਿਹੜੇ ਬੱਚੇ ਸੀ ਉਹਨਾਂ ਨੇ ਗੁਬਾਰੇ ਜਿਹੜੇ ਹੈ ਉਹਨਾਂ ਦੇ ਆਪਣਾ ਨਾਮ ਲਿਖ ਦਿੱਤਾ, ਅਤੇ ਫਿਰ ਸਾਰੇ ਗੁਬਾਰੇ ਨਾ ਇੱਕ ਕਮਰੇ ਦੇ ਵਿੱਚ ਨਾ ਰੱਖ ਦਿੱਤੇ ਗਏ। ਬੱਚਿਆਂ ਨੂੰ ਕਿਹਾ ਗਿਆ ਕਿ 5 ਮਿੰਟ ਦੇ ਵਿੱਚ ਨਾ ਤੁਸੀਂ ਆਪਣਾ ਆਪਣਾ ਗੁਬਾਰਾ ਲੱਭਣਾ। ਜਿਨ੍ਹਾਂ ਗੁਬਾਰਿਆਂ 'ਤੇ ਬੱਚਿਆਂ ਨੇ ਆਪਣਾ ਨਾਮ ਲਿਖਿਆ ਸੀ ਨਾ, ਉਹ ਸਾਰੇ ਗੁਬਾਰੇ ਕਮਰੇ ਦੇ ਵਿੱਚ ਰੱਖ ਦਿੱਤੇ ਗਏ। ਫਿਰ ਸਾਰੇ ਗੁਬਾਰੇ ਜਦੋਂ ਇੱਕ ਕਮਰੇ ਵਿੱਚ ਰੱਖ ਦਿੱਤੇ ਗਏ, ਤਾਂ ਬੱਚਿਆਂ ਨੂੰ ਕਿਹਾ ਗਿਆ ਕਿ 5 ਮਿੰਟ ਦੇ ਵਿੱਚ ਨਾ ਤੁਸੀਂ ਸਾਰੇ ਜਣੇ ਆਪਣਾ ਆਪਣਾ ਗੁਬਾਰਾ ਲੱਭੋ। ਪਰ ਕੋਈ ਭੱਜਿਆ, ਕਿੱਧਰ ਨੂੰ ਭੱਜਿਆ, ਧੱਕਾ ਮੁੱਕੀ ਹੋਈ, ਪਰ ਕਿਸੇ ਨੂੰ ਵੀ ਆਪਣਾ ਗੁਬਾਰਾ ਜਿਹੜਾ ਆ ਉਹ 5 ਮਿੰਟ ਦੇ ਵਿੱਚ ਨਾ ਨਹੀਂ ਜੇ ਲੱਭਿਆ। ਫਿਰ ਕੀ ਸੀ, ਉਹਨਾਂ ਦੇ ਟੀਚਰ ਨੇ ਕਿਹਾ ਕਿ ਹੁਣ ਜੋ ਗੁਬਾਰਾ ਹੱਥ ਵਿੱਚ ਆਇਆ ਹੈ ਨਾ, ਉਸ ਦੇ ਉੱਤੇ ਜਿਹੜਾ ਨਾਂ ਲਿਖਿਆ ਹੈ ਨਾ, ਉਹ ਗੁਬਾਰਾ 2 ਮਿੰਟ ਦੇ ਵਿੱਚ ਉਸ ਦੇ ਹੱਥ ਵਿੱਚ ਦੇ ਦਿਓ। ਯਾਨੀ ਕਿ ਅਗਰ ਸੋਨੂੰ ਲਿਖਿਆ ਹੈ ਤਾਂ ਸੋਨੂੰ ਦੇ ਹੱਥ ਵਿੱਚ ਦੇ ਦਿਓ, ਅਗਰ ਮੋਨੂ ਲਿਖਿਆ ਤਾਂ ਮੋਨੂ ਦੇ ਹੱਥ ਦੇ ਦਿਓ, ਅਗਰ ਰਿਚਾ ਲਿਖਿਆ ਤਾਂ ਰਿਚਾ ਦੇ ਹੱਥ ਦੇ ਵਿੱਚ ਦੇ ਦਿਓ। ਔਰ 2 ਮਿੰਟ ਦੇ ਵਿੱਚ ਨਾ ਹਰ ਕਿਸੇ ਦੇ ਹੱਥ ਵਿੱਚ ਆਪਣੇ ਨਾਂ ਦਾ ਗੁਬਾਰਾ ਸੀਗਾ। ਅਤੇ ਟੀਚਰ ਜਿਹੜੇ ਆ ਉਹ ਮੁਸਕਰਾਏ ਔਰ ਕਹਿਣ ਲੱਗੇ, ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੈ ਬੱਚਿਓ, ਜਦੋਂ ਅਸੀਂ ਸਿਰਫ ਆਪਣੀ ਖੁਸ਼ੀ ਲੱਭਦੇ ਹਾਂ ਨਾ, ਤਾਂ ਉਹ ਦੂਰ ਲੱਗਦੀ ਹੈ, ਬੜੀ ਨਜ਼ਦੀਕ ਮਹਿਸੂਸ ਨਹੀਂ ਹੁੰਦੀ। ਪਰ ਜਦੋਂ ਅਸੀਂ ਦੂਜਿਆਂ ਦੀ ਭਾਵਨਾਵਾਂ ਦੀ ਕਦਰ ਕਰਦੇ ਹਾਂ, ਉਹਨਾਂ ਦਾ ਭਰੋਸਾ ਸੰਭਾਲਦੇ ਹਾਂ, ਤਾਂ ਖੁਸ਼ੀ ਆਪਣੇ ਆਪ ਜਿਹੜੀ ਹੈ ਨਾ ਉਹ ਸਾਡੇ ਕੋਲ ਆ ਜਾਂਦੀ ਹੈ, ਅਤੇ ਸਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਵੀ ਲੈ ਆਉਂਦੀ ਹੈ। ਗੱਲ ਛੋਟੀ ਹੈ ਲੇਕਿਨ ਵਜ਼ਨਦਾਰ ਹੈ, ਹੈ ਨਾ ਦੋਸਤੋ। ਕਈ ਵਾਰ ਲੋਕ ਸਾਡੇ ਕੋਲ ਹੱਲ ਲੱਭਣ ਨਹੀਂ ਆਉਂਦੇ, ਉਹ ਸਿਰਫ ਇੱਕ ਐਸਾ ਇਨਸਾਨ ਲੱਭਦੇ ਨੇ ਜੋ ਬਿਨਾਂ ਟੋਕੇ, ਬਿਨਾਂ ਕਿਸੇ ਨੂੰ ਕਿਸੇ ਗੱਲ ਤੋਂ ਜੱਜ ਕੀਤੇ ਉਹਨਾਂ ਨੂੰ ਸੁਣ ਸਕੇ, ਉਹਨਾਂ ਦੀ ਗੱਲ ਨੂੰ ਸਮਝ ਸਕੇ। ਇਸ ਲਈ ਅੱਜ ਜੇ ਕੋਈ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕਰੇ ਨਾ, ਤਾਂ ਉਸਨੂੰ ਸਲਾਹ ਦੇਣ ਤੋਂ ਪਹਿਲਾਂ ਉਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰਿਓ। ਕਿਸੇ ਦਾ ਭਰੋਸਾ ਜਿਹੜਾ ਹੈ ਨਾ, ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਜਦੋਂ ਕੋਈ ਸਾਡੇ 'ਤੇ ਭਰੋਸਾ ਰੱਖ ਕੇ ਸਾਡੇ ਨਾਲ ਗੱਲ ਕਰਦਾ ਹੈ। ਹਰ ਵਾਰ ਪ੍ਰੋਮਿਸ ਕਰਾਉਂਦੀ ਹਾਂ ਅਤੇ ਅੱਜ ਵੀ ਪ੍ਰੋਮਿਸ ਕਰਾਵਾਂਗੀ, ਕਿਸੇ ਦੀ ਭਰੋਸੇ ਦੀ ਰੱਖਿਆ ਕਰਾਂਗੇ, ਉਸਦੀਆਂ ਗੱਲਾਂ ਦੀ ਚਰਚਾ ਦਾ ਵਿਸ਼ਾ ਜਿਹੜਾ ਆ ਉਹ ਨਹੀਂ ਬਣਾਵਾਂਗੇ। ਔਰ ਸਮੁੰਦਰ ਦੀ ਖੂਬਸੂਰਤੀ ਉਸਦੀਆਂ ਲਹਿਰਾਂ ਵਿੱਚ ਨਹੀਂ, ਸਗੋਂ ਉਸਦੀ ਗਹਿਰਾਈ ਦੇ ਵਿੱਚ ਹੁੰਦੀ ਹੈ। ਅਤੇ ਆਓ ਅਸੀਂ ਵੀ ਆਪਣੀ ਸ਼ਖਸੀਅਤ ਨੂੰ ਇਸੇ ਤਰ੍ਹਾਂ ਗਹਿਰਾਈ ਵਾਂਗ ਬਣਾ ਲਈਏ, ਕਿ ਅਸੀਂ ਜੇਕਰ ਕੋਈ ਸਾਡੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰ

ਹੈ ਨਾ, ਅਤੇ ਉਹਦੀ ਗੱਲ ਨੂੰ ਅਸੀਂ ਆਪਣੇ ਦਿਲ ਦੇ ਵਿੱਚ ਸਮੁੰਦਰ ਵਾਂਗ ਲਕੋ ਲਈਏ। ਜੀ ਬਿਲਕੁਲ ਜੀ, ਆਰੇ ਪਿਆਰੀ ਜੀ ਥੋਟ, ਇਹ ਪਿਆਰੇ ਜਿਹੇ ਵਿਚਾਰ ਜਿਹੜੇ ਨੇ ਇਹੀ ਅਹਿਸਾਸ ਕਰਾਉਂਦੇ ਨੇ ਕਿ ਜਦੋਂ ਕੋਈ ਸਾਡੇ ਨਾਲ ਗੱਲ ਕਰਦਾ ਹੈ, ਬਾਤ ਕਰਦਾ ਹੈ, ਅਹਿਸਾਸ ਜੋੜਦਾ ਹੈ, ਉਹ ਆਪਣੇ ਦਿਲ ਦੇ ਉਸ ਵਿਸ਼ਵਾਸ ਨੂੰ ਵੀ ਸਾਡੇ ਨਾਲ ਜੋੜਦਾ ਹੈ ਅਤੇ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਸੋਹਣੇ ਤਰੀਕੇ ਦੇ ਨਾਲ ਹੱਸ ਕੇ ਇੱਕ ਦੂਸਰਿਆਂ ਦੀ ਖੁਸ਼ੀ ਦਾ ਧਿਆਨ ਰੱਖਦੇ ਹੋਏ ਹੀ ਜੀਣੇ ਚਾਹੀਦੇ ਨੇ। ਸਹੀ ਕਹਿਣਾ ਫਿਰ, ਚਲੋ ਫਿਰ ਕਰ ਲਓ ਮੇਰੇ ਨਾਲ ਇੱਕ ਛੋਟਾ ਜਿਹਾ ਪ੍ਰੋਮਿਸ। Shrinky play this beat.

ਬਿਲਕੁਲ ਜੀ, ਹਰ ਇੱਕ ਪਲ ਨੂੰ ਅਸੀਂ ਖੁੱਲ੍ਹ ਕੇ ਹੀ ਜੀਣਾ, ਜੇ ਖੁੱਲ੍ਹ ਕੇ ਨਾ ਜੀਤਾ ਤਾਂ ਫਿਰ ਕਿਆ ਜੀਆ ਰੇ, ਕਿਆ ਜੀਆ ਰੇ। ਲਾ ਜੀ, ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਝਾਤੀ ਮਾਰ ਲਈਏ, ਥੋੜ੍ਹੀ ਜੀ ਵੇਲਾ ਹੋ ਗਿਆ ਜੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਿਗਾਹ ਮਾਰਨ ਦਾ, ਅਤੇ ਅੱਜ ਦੇ ਇਤਿਹਾਸ ਦੇ ਪੰਨੇ ਜਿਹੜੇ ਹੈ ਉਹਨਾਂ ਦੇ ਉੱਤੇ ਆ ਜਾਈਏ। ਅਤੇ ਅੱਜ ਹੈ ਜੀ ਪੂਰੀ ਦੀ ਪੂਰੀ ਤਰੀਕ 17 ਜੂਨ, ਛੁੱਟੀਆਂ ਚੱਲਦੀਆਂ ਹੋਈਆਂ ਨਾ ਬੱਚਿਆਂ ਦੀਆਂ। ਸਤਰਾਂ ਜੂਨ ਦੇ ਇਤਿਹਾਸ ਦੇ ਪੰਨੇ ਕੀ ਕਹਿੰਦੇ ਨੇ, ਕੀ ਸਿਖਾਉਂਦੇ ਨੇ, ਆਓ ਜਾਣਦੇ ਹਾਂ। ਸਾਲ 1858 ਦੇ ਵਿੱਚ ਭਾਰਤ ਦੀ ਪਹਿਲੀ ਆਜ਼ਾਦੀ ਸੰਘਰਸ਼ ਦੀ ਮਹਾਨ ਵੀਰਾਂਗਨਾ ਝਾਂਸੀ ਦੀ ਰਾਣੀ, ਜੀ ਹਾਂ ਰਾਣੀ ਲਕਸ਼ਮੀ ਬਾਈ, ਗਵਾਲੀਅਰ ਨੇੜੇ ਅੰਗਰੇਜ਼ਾਂ ਨਾਲ ਲੜਦੇ ਅੱਜ ਦੇ ਦਿਨ ਸ਼ਹੀਦ ਹੋ ਗਏ ਸੀ। ਉਹਨਾਂ ਦੀ ਇਸ ਸ਼ਹਾਦਤ ਨੂੰ ਅੱਜ ਵੀ ਅਸੀਂ ਪ੍ਰਣਾਮ ਕਰਦੇ ਹਾਂ। ਉਹਨਾਂ ਦੀ ਇਸ ਬਹਾਦਰੀ ਅੱਜ ਵੀ ਹਰ ਭਾਰਤੀ ਦੇ ਦਿਲਾਂ ਦੇ ਵਿੱਚ ਇੱਕ ਪ੍ਰੇਰਣਾ ਬਣੀ ਹੋਈ ਹੈ। ਔਰ ਸਾਲ ਚਲੀਏ ਅੱਗੇ, ਸਾਲ

1631 ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਦੇ ਮੁਮਤਾਜ਼ ਮਹਿਲ ਦਾ ਦੇਹਾਂਤ ਹੋਇਆ ਸੀਗਾ। ਉਹਨਾਂ ਦੀ ਯਾਦ ਦੇ ਵਿੱਚ ਦੁਨੀਆ ਦੇ ਵਿੱਚ ਪ੍ਰਸਿੱਧ ਤਾਜ ਮਹਿਲ ਜਿਹੜਾ ਆ ਉਹ ਬਣਾਇਆ ਗਿਆ ਸੀਗਾ। ਸਾਲ 2008 ਦੇ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਦਾ ਬੈਂਗਲੁਰੂ ਦੇ ਵਿੱਚ ਸਫਲ ਪਰੀਖਣ ਜਿਹੜਾ ਆ ਅੱਜ ਹੀ ਦੇ ਦਿਨ ਕੀਤਾ ਗਿਆ ਸੀ, ਜੋ ਦੇਸ਼ ਦੀ ਰੱਖਿਆ ਸਮਰੱਥਾ ਲਈ ਇੱਕ ਮਹੱਤਵਪੂਰਨ ਕਦਮ ਸੀ।

ਸਾਲ 2008 ਦੇ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਦਾ ਬੈਂਗਲੁਰੂ ਦੇ ਵਿੱਚ ਸਫਲ ਪਰੀਖਣ ਜਿਹੜਾ ਆ ਅੱਜ ਹੀ ਦੇ ਦਿਨ ਕੀਤਾ ਗਿਆ ਸੀ, ਜੋ ਦੇਸ਼ ਦੀ ਰੱਖਿਆ ਸਮਰੱਥਾ ਲਈ ਇੱਕ ਮਹੱਤਵਪੂਰਨ ਕਦਮ ਸੀ। ਦੁਨੀਆ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1885 ਦੇ ਵਿੱਚ ਫਰਾਂਸ ਵੱਲੋਂ ਤੋਹਫੇ ਵਜੋਂ ਭੇਜੀ ਗਈ ਮਸ਼ਹੂਰ ਸਟੈਚੂ ਆਫ ਲਿਬਰਟੀ ਅਮੈਰੀਕਾ ਦੀ ਨਿਊਯਾਰਕ ਬੰਦਰਗਾਹ 'ਤੇ ਪਹੁੰਚੀ, ਜੋ ਅੱਜ ਆਜ਼ਾਦੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ ਦੇ ਦਿਨ ਅਸੀਂ ਬਹੁਤ ਸਾਰੇ ਦਿਨ ਜਿਹੜੇ ਆ ਉਹ ਵੀ ਮਨਾਉਂਦੇ ਹਾਂ, ਉਹਨਾਂ ਨੂੰ ਵੀ ਸੈਲੀਬ੍ਰੇਟ ਕਰਦੇ ਹਾਂ, ਔਰ ਇਹਨਾਂ ਸਾਰੇ ਦਿਨਾਂ ਦੇ ਬਾਰੇ ਬਿਲਕੁਲ ਨਾਲ ਦੇ ਨਾਲ ਜਾਣਕਾਰੀ ਜਿਹੜੀ ਹੈ ਦਿੰਦੀ ਰਹਾਂਗੀ। ਦੋਸਤੋ, ਇਤਿਹਾਸ ਸਾਨੂੰ ਸਿਰਫ ਬੀਤੇ ਸਮੇਂ ਦੀ ਜਾਣਕਾਰੀ ਨਹੀਂ ਦਿੰਦਾ, ਸਗੋਂ ਭਵਿੱਖ ਦੇ ਲਈ ਬਹੁਤ ਸਾਰੀ ਪ੍ਰੇਰਣਾ ਵੀ ਦਿੰਦਾ ਹੈ।

ਔਰ ਅੱਜ ਦੇ ਦਿਨ ਅਸੀਂ ਇਸ ਤੋਂ ਇਲਾਵਾ ਬਹੁਤ ਸਾਰੇ ਖਾਸ ਦਿਨ ਜਿਹੜੇ ਹੈ ਉਹ ਮਨਾਉਂਦੇ ਹਾਂ, ਔਰ ਇਹਨਾਂ ਸਾਰੇ ਦਿਨਾਂ ਦੀ ਗੱਲ ਜਿਹੜੀ ਹੈ ਨਾ ਉਹ ਮੈਂ ਬਿਲਕੁਲ ਕਰਾਂਗੀ, ਲੇਕਿਨ ਛੋਟੇ ਛੋਟੇ ਪਿਆਰੇ ਪਿਆਰੇ ਸੋਹਣੇ ਸੋਹਣੇ ਗੀਤਾਂ ਦੇ ਨਾਲ ਜਿਹੜਾ ਆ ਇਹ ਸਫ਼ਰ ਚੱਲੇਗਾ। ਅਤੇ ਫਿਰ ਇਸ ਸਫ਼ਰ ਦੇ ਵਿੱਚ ਅੱਗੇ ਵਧਣ ਦੇ ਲਈ ਜ਼ਰੂਰੀ ਹੋ ਗਿਆ ਕਿ ਇੱਕ ਪਿਆਰਾ ਜਿਹਾ ਗੀਤ ਜਿਹੜਾ ਹੋਰ ਸੁਣਾਇਆ ਜਾਏ ਦਿਲ ਸੇ ਦਿਲ ਤੱਕ 102.7 FM ਰੇਨਬੋ 'ਤੇ।

ਬਹੁਤ ਸਾਰੇ ਦਿਨ ਜਿਹੜੇ ਆ ਉਹ ਮਨਾਉਂਦੇ ਹਾਂ ਔਰ ਇਹਨਾਂ ਸਾਰੇ ਦਿਨਾਂ ਨੂੰ ਮਨਾਉਣ ਦਾ ਮਕਸਦ ਹੁੰਦਾ ਹੈ। 17 ਜੂਨ ਨੂੰ ਅਸੀਂ ਗੱਲ ਕਰੀਏ ਤਾਂ ਅੱਜ ਹੀ ਦੇ ਦਿਨ ਅਸੀਂ ਮਨਾਉਂਦੇ ਹਾਂ ਰਾਸ਼ਟਰੀ ਸਬਜ਼ੀ ਦਿਵਸ, ਯਾਨੀ ਕਿ ਵੈਜੀਟੇਬਲਸ ਡੇ ਜਿਹੜਾ ਆ ਉਹ ਅਸੀਂ ਮਨਾ ਰਹੇ ਹਾਂ। ਇਸ ਦਿਨ ਨੂੰ ਮਨਾਉਣ ਦਾ ਮਕਸਦ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਵੱਧ ਤੋਂ ਵੱਧ ਸਬਜ਼ੀਆਂ ਨੂੰ ਸ਼ਾਮਿਲ ਕਰਨ ਦੇ ਲਈ ਪ੍ਰੇਰਿਤ ਕਰਨਾ ਹੈ। ਖਾਸ ਗੱਲ ਇਹ ਹੈ ਕਿ ਇਹ ਦਿਨ ਰਾਸ਼ਟਰੀ ਤਾਜ਼ੇ ਫਲ ਅਤੇ ਸਬਜ਼ੀਆਂ ਜਿਹੜੀਆਂ ਨੇ ਮਹੀਨੇ ਦੇ ਦਰਮਿਆਨ ਆਉਂਦੀਆਂ ਨੇ, ਜੋ ਪੂਰੇ ਜੂਨ ਮਹੀਨੇ ਦੇ ਦੌਰਾਨ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਹਰੀਆਂ ਅਤੇ ਰੰਗ ਬਿਰੰਗੀਆਂ ਸਬਜ਼ੀਆਂ ਸਾਡੇ ਸਰੀਰ ਨੂੰ ਇੱਕ ਲੋੜੀਂਦੇ ਵਿਟਾਮਿਨ ਦਿੰਦੀਆਂ ਨੇ, ਖਣਿਜ ਦਿੰਦੀਆਂ ਨੇ, ਫਾਈਬਰ ਦਿੰਦੀਆਂ ਨੇ, ਐਂਟੀਆਕਸੀਡੈਂਟ ਜਿਹੜਾ ਹੈ ਉਹ ਸਾਨੂੰ ਦਿੰਦੀਆਂ ਨੇ। ਇਹ ਸਾਡੀ ਰੋਗ ਜਿਹੜੀ ਸਾਡੀ ਰੋਗ ਸ਼ਮਤਾ ਹੁੰਦੀ ਹੈ, ਰੋਗ ਪ੍ਰਤੀਰੋਧਕ ਸ਼ਮਤਾ ਹੁੰਦੀ ਹੈ, ਉਸ ਨੂੰ ਵਧਾਉਣ ਦੇ ਵਿੱਚ ਹੈਲਪ ਕਰਦੀ ਹੈ, ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ। ਕਈ ਵਾਰੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਕਰਨ ਦੇ ਵਿੱਚ ਵੈਜੀਟੇਬਲਸ ਜਿਹੜੀਆਂ ਨੇ ਬਹੁਤ ਹੀ ਖਾਸ ਰੋਲ ਜਿਹੜਾ ਆ ਉਹ ਅਦਾ ਕਰਦੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇ ਪ੍ਰਤੀ ਜਾਗਰੂਕਤਾ ਲੈ ਕੇ ਆਉਣ ਦੇ ਲਈ 17 ਜੂਨ ਨੂੰ ਰਾਸ਼ਟਰੀ ਸਬਜ਼ੀ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਹੈ। ਹੁਣ ਗੱਲ ਕਰੀਏ ਸਾਰੀ ਸਬਜ਼ੀਆਂ ਦੀ ਜਿਹੜੀ ਸਾਡੀ ਥਾਲੀ ਨੂੰ ਬਣਾਉਂਦੀਆਂ ਨੇ ਰੰਗੀਨ। ਬਿਲਕੁਲ ਜੀ, ਰੇਨਬੋ ਦੇ ਰੰਗਾਂ ਵਾਂਗ ਤੁਹਾਡੀ ਥਾਲੀ ਵੀ ਰੰਗੀਨ ਹੋਏਗੀ ਜੇ ਤੁਸੀਂ ਹੈਲਦੀ ਫੂਡ ਖਾਣਾ ਪਸੰਦ ਕਰਦੇ ਹੋ। ਪਾਲਕ ਹੈ, ਗਾਜਰ ਹੈ, ਟਮਾਟਰ ਹੈ, ਭਿੰਡੀ ਹੈ, ਤੋਰੀ ਹੈ, ਸ਼ਿਮਲਾ ਮਿਰਚ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਸ ਵੇਲੇ ਮੌਸਮ ਦੀਆਂ ਸਬਜ਼ੀਆਂ ਨੇ ਸਿਰਫ ਸਵਾਦ ਹੀ ਨਹੀਂ ਨੇ, ਸਾਡੀ ਸਿਹਤ ਦਾ ਖਜ਼ਾਨਾ ਵੀ ਨੇ। ਲਓ ਫਿਰ ਇੱਕ ਛੋਟਾ ਜਿਹਾ ਸੰਕਲਪ ਕਰੀਏ, ਇੱਕ ਛੋਟਾ ਜਿਹਾ ਪ੍ਰਣ ਕਰ ਲੈਂਦੇ ਹਾਂ ਕਿ ਹਰ ਖਾਣੇ ਦੇ ਵਿੱਚ ਨਾ ਘੱਟੋ ਘੱਟ ਸਾਡੀ ਇੱਕ ਸਬਜ਼ੀ ਜਿਹੜੀ ਹੈ ਅਸੀਂ ਉਸਨੂੰ ਜ਼ਰੂਰ ਸ਼ਾਮਿਲ ਕਰਾਂਗੇ। ਬੱਚਿਆਂ ਨੂੰ ਸਬਜ਼ੀਆਂ ਦੇ ਫਾਇਦੇ ਬਾਰੇ ਵੀ ਦੱਸਾਂਗੇ ਔਰ ਮੌਸਮ ਅਤੇ ਜਿਹੜੀਆਂ ਸਾਡੀਆਂ ਸਥਾਨਕ ਲੋਕਲ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਵੀ ਦੇਵਾਂਗੇ ਔਰ ਬਾਏ ਬਾਏ ਕਿਹਨੂੰ ਕਰਨੀ ਹੈ, ਬਾਏ ਬਾਏ ਵੀ ਕਰਨੀ ਹੈ ਜੰਕ ਫੂਡ ਨੂੰ। ਬਿਲਕੁਲ ਜੀ, ਜੰਕ ਫੂਡ ਨੂੰ ਬਾਏ ਬਾਏ ਕਰਨ ਦੀ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਜੰਕ ਫੂਡ ਦੀ ਥਾਂ 'ਤੇ ਤੁਹਾਡੀ ਪਲੇਟ ਦੇ ਵਿੱਚ ਹੋਣਾ ਚਾਹੀਦਾ ਹੈ ਸਲਾਦ, ਫਲ ਔਰ ਨਾਲ ਦੇ ਨਾਲ ਤਾਜ਼ੀਆਂ ਸਬਜ਼ੀਆਂ ਜਿਹੜੀਆਂ ਕਿ ਸਾਡੀ ਥਾਲੀ ਦਾ ਇੱਕ ਖੂਬਸੂਰਤ ਹਿੱਸਾ ਵੀ ਨੇ। ਮੈਂ ਯਾਦ ਰੱਖੋ, ਰੰਗ ਬਿਰੰਗੀ ਜਿਹੜੀ ਥਾਲੀ ਹੋਏਗੀ ਨਾ ਚੰਗੀ ਸਿਹਤ ਦੀ ਰਖਵਾਲੀ ਵੀ ਹੋਏਗੀ। ਹਾਂ, ਅਤੇ ਮੈਂ ਤੁਹਾਡੀ ਆਪਣੀ ਦੋਸਤ ਨਿਸ਼ਾ, ਤੁਸੀਂ ਸੁਣ ਰਹੇ ਹੋ 102.7 FM ਰੇਨਬੋ 103.6 MHz ਅੰਮ੍ਰਿਤਸਰ ਔਰ ਨਿਊਜ਼ ਔਨ ਯੋਰ ਐਪ 'ਤੇ। ਤੰਦਰੁਸਤ ਰਹੋ, ਖੁਸ਼ ਰਹੋ, ਜੁੜੇ ਰਹੋ ਦਿਲ ਸੇ ਦਿਲ ਤੱਕ ਸਾਡੇ ਨਾਲ।

ਜੀ ਮੁਲਾਕਾਤ ਜਿਹੜੀ ਹੈ ਨਾ ਉਹ ਤਾਂ ਪਹਿਲੀ ਨਹੀਂ ਹੈ, ਮੁਲਾਕਾਤਾਂ ਤਾਂ ਜਿਹੜੀਆਂ ਬਹੁਤ ਸਾਰੀਆਂ ਹੋ ਚੁੱਕੀਆਂ ਨੇ, ਲੇਕਿਨ ਫਿਲਹਾਲ ਉਹਨਾਂ ਦੋਸਤਾਂ ਨਾਲ ਮੁਲਾਕਾਤ ਪਹਿਲੀ ਹੋ ਸਕਦੀ ਹੈ ਜਿਹੜੀ ਕਿ ਪਹਿਲੀ ਵਾਰ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਜੁੜੇ ਨੇ। ਬਿਲਕੁਲ ਸੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਸ ਸਫ਼ਰ ਦੇ ਵਿੱਚ ਤੁਹਾਡੇ ਨਾਲ ਕੌਣ ਹੈ? ਤੁਹਾਡੇ ਨਾਲ ਹੈ ਤੁਹਾਡੀ ਆਪਣੀ ਦੋਸਤ ਨਿਸ਼ਾ, ਔਰ ਮੇਰੇ ਨਾਲ ਕੌਣ ਹੈ? ਮੇਰੇ ਨਾਲ ਨੇ 102.7 FM ਰੇਨਬੋ ਦੇ ਸਰੋਤੇ, ਔਰ 103.3 ਜੇ ਅਸੀਂ ਗੱਲ ਕਰੀਏ ਤਾਂ 6 MHz ਦੇ ਸਰੋਤੇ, ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਜੁੜੇ ਹੋਏ ਸਰੋਤੇ ਜਿਹੜੇ ਨੇ ਉਹ ਮੇਰੇ ਨਾਲ ਨੇ, ਔਰ ਕਰ ਰਹੇ ਨੇ ਖੂਬਸੂਰਤ ਮੁਲਾਕਾਤ। ਬੋਲ ਜੀ, ਗੱਲ ਕਰ ਰਹੇ ਸੀ ਕਿ ਅਸੀਂ ਅੱਜ ਦੇ ਦਿਨ

ਔਰ ਨਿਊਨਤਮ ਤਾਪਮਾਨ ਜਿਹੜਾ ਹੁੰਦਾ ਯਾਨੀ ਕਿ ਘੱਟ ਤਾਪਮਾਨ ਹੁੰਦਾ 31 ਡਿਗਰੀ ਦੇ ਆਸ ਪਾਸ ਰਹਿਣ ਦਾ ਅਨੁਮਾਨ ਜਿਹੜਾ ਹੈ। ਨਮੀ ਦਾ ਸਤਰ ਜਿਹੜਾ ਹੈ 24% ਜਿਹੜਾ ਆ ਬਣਿਆ ਰਹੇਗਾ ਔਰ ਹੋ ਸਕਦਾ ਹੈ ਕਿ ਮੌਸਮ ਆਪਣੀ ਕਰਵਟ ਬਦਲ ਲਵੇ। ਹਾਂ, ਮੌਸਮ ਕਦੋਂ ਕਰਵਟ ਬਦਲ ਲੈਂਦਾ ਹੈ ਪਤਾ ਨਹੀਂ ਹੈ, ਲੇਕਿਨ ਇਹ ਸਿਰਫ ਅਤੇ ਸਿਰਫ ਇੱਕ ਅਨੁਮਾਨ ਹੀ ਹੁੰਦਾ ਜਿਹੜਾ ਕਿ ਸਾਨੂੰ ਦੱਸ ਦਿੰਦਾ ਕਿ ਅੱਜ ਇੰਨਾ ਟੈਂਪਰੇਚਰ ਹੋਏਗਾ ਔਰ ਅੱਜ ਬਾਰਿਸ਼ ਹੋਏਗੀ ਕਿ ਨਹੀਂ ਹੋਏਗੀ। ਕਹਿਣਾ ਮਤਲਬ ਕਿ ਛਾਤਾ ਜਿਹੜਾ ਹੈ ਨਾ ਤੁਸੀਂ ਆਪਣੇ ਬੈਗ ਦੇ ਵਿੱਚ ਪਾ ਕੇ ਹੀ ਰੱਖਿਓ, ਫਿਰ ਚਾਹੇ ਉਹ ਤੁਹਾਨੂੰ ਧੁੱਪ ਤੋਂ ਬਚਾਵੇ ਜਾਂ ਬਾਰਿਸ਼ ਤੋਂ ਬਚਾਵੇ, ਹੈਲਪ ਜਿਹੜੀ ਹੈ ਜ਼ਰੂਰ ਕਰ ਦੇਗਾ। ਮੌਸਮ ਦੇ ਹਾਲ ਜਾਣਨ ਦੇ ਨਾਲ ਨਾਲ ਤੁਸੀਂ ਆਪਣੇ ਨਾਲ ਕੀ ਕੈਰੀ ਕਰਨਾ ਹੈ? ਆ ਹਾਂ ਹਾਂ ਹਾਂ, ਕੈਰੀ ਕਰਨਾ ਕੀ ਹੈ? ਪਾਣੀ ਦੀ ਬੋਟਲ ਜਿਹੜੀ ਹੈ ਉਹ ਆਪਣੇ ਨਾਲ ਜ਼ਰੂਰ ਰੱਖਿਓ। ਛਾਤਾ ਤਾਂ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਨਾ, ਆਪਣੇ ਨਾਲ ਜ਼ਰੂਰ ਰੱਖਿਓ, ਲੇਕਿਨ ਗਰਮੀ ਇੰਨੀ ਹੈ ਕਿ ਪਾਣੀ ਦੀ ਪਿਆਸ ਜਿਹੜੀ ਹੈ ਨਾ ਘੜੀ ਕੁ ਪਿੱਛੋਂ ਲੱਗ ਜਾਂਦੀ ਹੈ। ਸੋ ਜਦੋਂ ਜਦੋਂ ਵੀ ਤੁਹਾਨੂੰ ਪਿਆਸ ਲੱਗੇ ਪਾਣੀ ਜਿਹੜਾ ਜ਼ਰੂਰ ਜ਼ਰੂਰ ਪੀਣਾ ਹੈ ਔਰ ਪਾਣੀ ਪੀਣ ਤੋਂ ਆਪਣੇ ਹੱਥਾਂ ਨੂੰ ਬਿਲਕੁਲ ਨਹੀਂ ਰੋਕਣਾ ਕਿ ਸਾਹਮਣੇ ਪਿਆ ਗਲਾਸ ਹੋਵੇ ਪਾਣੀ ਦਾ ਤਾਂ ਤੁਸੀਂ ਪੀਓ ਨਾ। ਵੈਸੇ ਵੀ ਗਰਮੀ ਦੇ ਇਸ ਮੌਸਮ ਦੇ ਵਿੱਚ ਲਿਕੁਇਡ ਇਨਟੇਕ ਜਿਹੜਾ ਹੈ ਉਹ ਜ਼ਿਆਦਾ ਹੋਣਾ ਚਾਹੀਦਾ ਹੈ, ਚਾਹੇ ਅਸੀਂ ਪਾਣੀ ਪੀ ਰਹੇ ਹੋਈਏ, ਨਾਰੀਅਲ ਪਾਣੀ ਪੀ ਰਹੇ ਹੋਈਏ ਜਾਂ ਫਿਰ ਕੋਈ ਵੀ ਫਰੂਟ ਦਾ ਜੂਸ ਜਿਹੜਾ ਆ ਉਹ ਪੀ ਰਹੇ ਹੋਈਏ, ਜਾਂ ਫਿਰ ਅਸੀਂ ਕੁਛ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੀ ਤਾਸੀਰ ਨੂੰ ਥੋੜ੍ਹਾ ਜਿਹਾ ਨੋਰਮਲ ਬਣਾ ਕੇ ਰੱਖਦੀਆਂ ਨੇ, ਗੂੰਦ ਕਤੀਰਾ ਹੈ, ਚੀਆ ਸੀਡਸ ਹੈ, ਸਬਜ਼ਾ ਸੀਡਸ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਆਪਣੀ ਡਾਇਟ ਦੇ ਵਿੱਚ ਜਿਹੜੀਆਂ ਜ਼ਰੂਰ ਐਡ ਕਰਕੇ ਰੱਖੋ, ਕਿਉਂਕਿ ਇਹ ਸਾਡੇ ਪੇਟ ਨੂੰ ਠੀਕ ਰੱਖਣ ਦੇ ਵਿੱਚ ਬਿਲਕੁਲ ਹੈਲਪ ਕਰਦੀਆਂ ਨੇ। ਰਿਚ ਕੁਆਂਟਿਟੀ ਦੇ ਵਿੱਚ ਨਾ ਜਦੋਂ ਫਾਈਬਰ ਬੋਡੀ ਨੂੰ ਮਿਲ ਰਿਹਾ ਹੋਵੇ ਨਾ ਤਾਂ ਬੋਡੀ ਜਿਹੜੀ ਹੈ ਨਾ ਬਿਲਕੁਲ ਤੰਦਰੁਸਤ ਰਹਿੰਦੀ ਹੈ। ਕੋਸ਼ਿਸ਼ ਕਰਿਆ ਕਰੋ ਕਿ ਇਸ ਮੌਸਮ ਦੇ ਵਿੱਚ ਹਰ ਉਹ ਚੀਜ਼ ਖਾਓ, ਹਰ ਉਹ ਚੀਜ਼ ਨੂੰ ਆਪਣੀ ਡਾਇਟ ਵਿੱਚ ਐਡ ਕਰੋ ਜਿਹਦੇ ਵਿੱਚ ਰਿਚ ਕੁਆਂਟਿਟੀ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੁਹਾਨੂੰ ਫਾਈਬਰ ਜਿਹੜਾ ਆ ਉਹ ਮਿਲ ਰਿਹਾ ਹੋਵੇ, ਔਰ ਬਾਕੀ ਚੀਜ਼ਾਂ ਤਾਂ ਕਿਤੇ ਨਾ ਕਿਤੇ ਥੋੜ੍ਹੇ ਥੋੜ੍ਹੇ ਲੈਵਲ 'ਤੇ ਸਾਨੂੰ ਮਿਲ ਜਾਂਦੀਆਂ ਨੇ, ਲੇਕਿਨ ਫਾਈਬਰ ਜਿਹੜਾ ਆ ਉਹਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ। ਔਰ ਫਾਈਬਰ ਐਡ ਕਰਨ ਦਾ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਕਿਹੜਾ ਹੈ? ਸੈਲਡ ਯਾਨੀ ਕਿ ਸਲਾਦ ਜਿਹੜਾ ਆ ਉਹਨੂੰ ਡਿਫਰੈਂਟ ਡਿਫਰੈਂਟ ਵੇਜ਼ ਦੇ ਨਾਲ ਤੁਸੀਂ ਡੈਕੋਰ ਕਰ ਲਓ, ਚਾਹੇ ਇੱਦਾਂ ਹੀ ਖੀਰਾ ਕੱਟ ਕੇ ਖਾ ਲਓ, ਮਤਲਬ ਕਿ ਚਾਈਨੀਜ਼ ਖੀਰੇ ਜਿਹੜੇ ਹੈ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਜਿਹੜੇ ਹੈ ਸਾਡੀ ਬੋਡੀ ਨੂੰ ਤੰਦਰੁਸਤ ਰੱਖਣ ਦੇ ਵਿੱਚ ਹੈਲਪ ਕਰਦੇ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਮੈਂ ਵੇਖਿਆ ਕਿ ਛਿਲਕਾ ਸਮੇਤ ਹੀ ਉਹ ਖੀਰੇ ਜਦੋਂ ਖਾ ਜਾਂਦੇ ਨੇ ਅਤੇ ਉਦੋਂ ਉਹਨਾਂ ਨੂੰ ਪੂਰੇ ਤੋਂ ਪੂਰੇ ਵਿਟਾਮਿਨਸ ਵੀ ਮਿਲਦੇ ਨੇ ਔਰ ਨਾਲ ਦੇ ਨਾਲ ਫਾਈਬਰ ਦੀ ਗੱਲ ਕਰ ਰਹੀ ਹਾਂ ਤਾਂ ਫਾਈਬਰ ਵੀ ਜਿਹੜਾ ਹੈ ਉਹਨਾਂ ਨੂੰ ਮਿਲ ਜਾਂਦਾ ਹੈ। ਸਵੇਰੇ ਸਵੇਰੇ ਆਪਣੀ ਡਾਇਟ ਦੇ ਵਿੱਚ ਸੈਲਡ ਜਿਹੜਾ ਹੈ ਜ਼ਰੂਰ ਐਡ ਕਰੋ, ਬ੍ਰੇਕਫਾਸਟ ਜਿਹੜਾ ਆ ਥੋੜ੍ਹਾ ਰੱਜ ਕੇ ਕਰ ਲਓ ਤਾਂ ਕਿ ਦੁਪਹਿਰ ਤੱਕ ਕੋਈ ਇੰਨੀ ਭੁੱਖ ਲੱਗੇ ਹੀ ਨਾ। ਬਾਕੀ ਜਿਹੜਾ ਤੁਸੀਂ ਆਪਣਾ ਇੱਕ ਨਿਯਮ ਬਣਾਇਆ ਹੋਇਆ ਹੁੰਦਾ ਕਿ ਖਾਲੀ ਪੇਟ ਅਸੀਂ ਨਿੰਬੂ ਪਾਣੀ ਪੀਣਾ ਹੈ, ਖਾਲੀ ਪੇਟ ਅਸੀਂ ਆਹ ਖਾਣਾ ਆ, ਖਾਲੀ ਪੇਟ ਅਸੀਂ ਉਹ ਖਾਣਾ ਆ, ਜੋ ਜੋ ਤੁਸੀਂ ਆਪਣੀ ਇੱਕ ਰੂਟੀਨ 'ਚ ਐਡ ਕੀਤਾ ਹੋਇਆ ਉਹਨੂੰ ਵੀ ਐਡ ਰਹਿਣ ਦਿਓ। ਆਹ ਖਾਣਾ ਉਹ ਪੀਣਾ ਉਹ ਪੀਣਾ, ਮਤਲਬ ਕਈਆਂ ਨੂੰ ਆਦਤ ਹੁੰਦੀ ਹੈ ਜਿਨ੍ਹਾਂ ਦੀ ਰੂਟੀਨ ਜਿਹੜੀ ਹੈ ਕਹਿ ਸਕਦੇ ਹਾਂ, ਮੇਥੀ ਦਾਣੇ ਦੇ ਨਾਲ ਜਿਹੜਾ ਆ ਉਹ ਪਾਣੀ ਪੀਂਦੇ ਨੇ, ਜੀਰੇ ਵਾਲਾ ਪਾਣੀ ਪੀਂਦੇ ਨੇ, ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਅਜਵਾਇਨ ਦਾ ਪਾਣੀ ਪੀਂਦੇ ਨੇ, ਸੌਂਫ ਦਾ ਪਾਣੀ ਪੀਂਦੇ ਨੇ, ਆਪਣੇ ਡਾਈਜੈਸ਼ਨ ਨੂੰ ਬਹੁਤ ਵਧੀਆ ਬਣਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਨੂੰ ਰਾਤ ਨੂੰ ਡਿਪ ਕਰਕੇ ਰੱਖ ਦਿੰਦੇ ਨੇ ਔਰ ਪੀ ਜਾਂਦੇ ਨੇ ਔਰ ਚੁੱਪ ਚਾਪ ਪੀ ਪੂ ਕੇ ਆਪਣਾ ਪੇਟ ਜਿਹੜਾ ਆ ਉਹਨੂੰ ਤੰਦਰੁਸਤ ਰੱਖਦੇ ਨੇ। ਸਾਰੀਆਂ ਛੋਟੀਆਂ ਛੋਟੀਆਂ ਗੱਲਾਂ, ਸਾਰੀਆਂ ਛੋਟੀਆਂ ਛੋਟੀਆਂ ਬਾਤਾਂ ਜੁੜੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੀ ਜੁੜੇ ਹੁੰਦੇ ਨੇ ਸਾਡੇ ਅਹਿਸਾਸ ਦੇ। ਅਹਿਸਾਸ ਕਹਿ ਰਹੇ ਨੇ ਕਿ ਨਿਸ਼ਾ ਇੱਕ ਗਾਣਾ ਹੋਰ ਹੋ ਜਾਵੇ, ਲਓ ਜੀ ਦਿਲ ਸੇ ਦਿਲ ਤੱਕ 102.7 FM ਰੇਨਬੋ ਦੇ ਗਾਣਾ ਹੋਰ ਆ ਰਿਹਾ ਜੀ, ਸੁਣਦੇ ਰਹੋ ਜੀ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ pmsuryaghar.gov.in ਤੇ।
2: ਹਰ ਘਰ ਸੂਰਿਆ ਘਰ।
3: ਬਿਲਕੁਲ ਜੀ, ਇਸ ਵਕਤ ਬਣੇ ਹੋਏ ਹੋ ਤੁਸੀਂ ਦਿਲ ਸੇ ਦਿਲ ਤੱਕ 102.7 ਮੈਗਾਹਰਟਜ਼ ਸੀ, ਔਰ ਪ੍ਰੋਗਰਾਮ ਜਿਹੜਾ ਹੈ ਉਹ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਦਿਲ ਤੋਂ ਦਿਲ ਤੱਕ ਮੈਂ ਤੁਹਾਡੇ ਨਾਲ ਤੁਹਾਡੀ ਦੋਸਤ ਦਿਸ਼ਾ। ਦੋਸਤੋ, ਕਦੇ ਸੋਚਿਆ ਕਿ ਜਦੋਂ ਅਸੀਂ ਇਹ ਕੁਝ ਪਲ ਇਕੱਠੇ ਬਿਤਾ ਰਹੇ ਹਾਂ, ਉਦੋਂ ਹੀ ਦੁਨੀਆ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ, ਕਿਸੇ ਨਾ ਕਿਸੇ ਕੋਨੇ ਦੇ ਵਿੱਚ ਨਵੀਂ ਜ਼ਿੰਦਗੀ ਨੇ ਪਹਿਲਾ ਸਾਹ ਲਿਆ ਹੋਏਗਾ। ਜੀ ਹਾਂ, ਨਵੇਂ ਜਨਮ ਦੀ ਗੱਲ ਕਰ ਰਹੀ ਹਾਂ। ਜੀ ਹਾਂ, ਦੁਨੀਆ ਦੀ ਆਬਾਦੀ ਜਿਹੜੀ ਹੈ ਨਾ, ਕਹਿ ਰਹੇ ਨੇ ਕਿ ਹਰ ਰੋਜ਼ ਜਿਹੜੀ ਹੈ ਉਹ ਵੱਧ ਰਹੀ ਹੈ। ਜਨਮ ਅਤੇ ਮੌਤ ਦਾ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ, ਪਰ ਜ਼ਿਆਦਾਤਰ ਸਾਲਾਂ ਵਿੱਚ ਜਨਮਾਂ ਦੀ ਗਿਣਤੀ ਮੌਤ ਨਾਲੋਂ ਵੱਧ ਹੁੰਦੀ ਹੈ। ਅੰਕੜਿਆਂ ਦੇ ਮੁਤਾਬਕ ਅਗਰ ਗੱਲ ਕੀਤੀ ਜਾਵੇ ਤਾਂ ਹਰ ਸਾਲ ਦੁਨੀਆ ਭਰ ਦੇ ਵਿੱਚ ਲਗਭਗ 13 ਤੋਂ 14 ਕਰੋੜ ਬੱਚੇ

ਨੱਚਣਾ ਪੈਣਾ ਸੀਗਾ। ਹਾਂ, ਜ਼ਿੰਦਗੀ ਦਾ ਇਹ ਸਫ਼ਰ ਹੈ, ਨੱਚਣਾ ਤਾਂ ਪੈਣਾ ਹੀ ਹੈ, ਹੈ ਨਾ ਦੋਸਤੋ। ਅੱਜ ਨਾ ਮੈਂ ਤੁਹਾਨੂੰ ਇੱਕ ਸਵਾਲ ਕਰਾਂ ਕਿ ਤੁਸੀਂ ਕਦੀ ਆਸਮਾਨ ਵੱਲ ਵੇਖ ਕੇ ਸੋਚਿਆ ਕਿ ਇਹ ਜਹਾਜ਼ ਦੇ ਪਿੱਛੇ ਚਿੱਟੀਆਂ ਜਿਹੀਆਂ ਲਕੀਰਾਂ ਕੌਣ ਖਿੱਚ ਰਿਹਾ ਹੁੰਦਾ? ਦੱਸੋ ਕਦੀ ਸੋਚਿਆ ਕਿ ਜਹਾਜ਼ ਦੇ ਪਿੱਛੇ ਇਹ ਸਫ਼ੇਦ ਜਿਹੀਆਂ ਜਿਹੜੀਆਂ ਲਕੀਰਾਂ ਹੁੰਦੀਆਂ ਆ, ਇਹਨੂੰ ਕੌਣ ਖਿੱਚ ਰਿਹਾ ਹੁੰਦਾ? ਪਤਾ ਕਦੀ ਕੋਈ ਵੱਡਾ ਜਿਹਾ ਵਾਈਟ ਬੋਰਡ ਮਾਰਕਰ ਲੈ ਕੇ ਤਾਂ ਨਹੀਂ ਬੈਠਾ ਉਹਦੇ ਨਾਲ ਨਾਲ? ਨਹੀਂ ਜੀ ਨਹੀਂ, ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਲੱਗਦਾ ਹੈ ਜਹਾਜ਼ ਦਾ ਸਾਇਲੈਂਸਰ ਖਰਾਬ ਹੋ ਗਿਆ, ਪਰ ਨਹੀਂ ਜੀ, ਗੱਲ ਕੁਝ ਹੋਰ ਹੀ ਹੈ। ਬਿਲਕੁਲ ਜੀ, ਇਹਨਾਂ ਚਿੱਟੀਆਂ ਲਾਈਨਾਂ ਨੂੰ ਕਿਹਾ ਜਾਂਦਾ ਹੈ ਕੋਟਲਸ, ਯਾਨੀ ਕਿ ਕੰਡੈਂਸੈਂਟ ਟ੍ਰੇਲ ਜਿਹੜੀਆਂ ਆ ਇਹਨਾਂ ਨੂੰ ਕਿਹਾ ਜਾਂਦਾ ਹੈ। ਜਦੋਂ ਜਹਾਜ਼ ਲਗਭਗ 30 to 40,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਹੋਵੇ ਨਾ, ਤਾਂ ਉੱਥੇ ਦਾ ਜਿਹੜਾ ਤਾਪਮਾਨ ਇੰਨਾ ਘੱਟ ਹੁੰਦਾ ਹੈ ਕਿ ਸਾਡੇ ਫਰੀਜ਼ਰ ਨੂੰ ਵੀ ਠੰਡਾ ਲੱਗ ਜਾਂਦਾ। ਜੀ ਹਾਂ, ਉੱਥੇ ਦਾ ਤਾਪਮਾਨ ਇੰਨਾ ਜ਼ਿਆਦਾ ਘੱਟ ਹੁੰਦਾ ਕਿ ਸਾਡੇ ਫਰੀਜ਼ਰ ਨੂੰ ਵੀ ਠੰਡ ਜੀ ਲੱਗ ਜਾਵੇ, ਯਾਨੀ ਕਿ ਜਹਾਜ਼ ਦੇ ਇੰਜਨ ਵਿੱਚ ਨਿਕਲਣ ਵਾਲੀ ਇਹ ਜਿਹੜੀ ਹੈ ਗਰਮ ਭਾਫ਼, ਜਦੋਂ ਇਸ ਤਰ੍ਹਾਂ ਠੰਡੀ ਹਵਾ ਨਾਲ ਮਿਲਦੀ ਹੈ ਤਾਂ ਉਹ ਛੋਟੇ ਛੋਟੇ ਬਰਫ਼ ਦੇ ਕਣਾਂ ਦੇ ਵਿੱਚ ਬਦਲ ਜਾਂਦੀ ਹੈ, ਅਤੇ ਬਸ ਬਣ ਜਾਂਦੀਆਂ ਨੇ ਉਹ ਸੋਹਣੀਆਂ ਸੋਹਣੀਆਂ ਚਿੱਟੀਆਂ ਲਕੀਰਾਂ, ਉਹ ਲਾਈਨ। ਅਤੇ ਹਾਂ, ਇਹ ਹਰ ਵਾਰ ਨਹੀਂ ਬਣਦੀਆਂ, ਇਹ ਜਿਹੜੀ ਹੈ ਇਸ ਗੱਲ 'ਤੇ ਨਿਰਭਰ ਕਰਦਾ ਹੁੰਦਾ ਹੈ ਕਿ ਉੱਪਰ ਹਵਾ ਕਿੰਨੀ ਠੰਡੀ ਹੈ ਅਤੇ ਕਿੰਨੀ ਨਮੀ ਵਾਲੀ ਹੈ, ਹੈ ਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਪਿੱਛੇ ਬਹੁਤ ਵੱਡਾ ਇੱਕ ਸਾਇੰਟੀਫਿਕ ਜਿਹੜਾ ਵੇ ਹੈ ਉਹ ਜੁੜਿਆ ਹੁੰਦਾ ਹੈ। ਕਈ ਵਾਰ ਨਾ ਕੁਝ ਲਾਈਨਾਂ ਸੈਕਿੰਡ ਵਿੱਚ ਹੀ ਗਾਇਬ ਹੋ ਜਾਂਦੀਆਂ ਨੇ ਅਤੇ ਕਈ ਵਾਰ ਇੰਨੀ ਦੇਰ ਤੱਕ ਰਹਿੰਦੀਆਂ ਹਨ ਕਿ ਲੱਗਦਾ ਜਿਵੇਂ ਆਸਮਾਨ 'ਚ ਕਿਸੇ ਨੇ ਸਕੈਚ ਨਾਲ ਨਾ ਡਰਾਇੰਗ ਬਣਾ ਦਿੱਤੀ ਹੋ। ਜੀ ਹਾਂ, ਬਿਲਕੁਲ, ਅਤੇ ਅਗਲੀ ਵਾਰ ਜਦੋਂ ਵੀ ਆਸਮਾਨ ਦੇ ਵਿੱਚ ਜਹਾਜ਼ ਪਿੱਛੇ ਚਿੱਟੀਆਂ ਲਕੀਰਾਂ ਵੇਖੋ ਤਾਂ ਆਪਣੇ ਦੋਸਤਾਂ ਨੂੰ ਪੂਰੇ ਭਰੋਸੇ ਨਾਲ ਕਹਿਣਾ, ਉਹ ਭਾਈ ਇਹ ਧੂੰਆਂ ਨਹੀਂ ਹੈ, ਸਾਇੰਸ, ਇਹ ਸਾਇੰਸ ਹੈ। ਔਰ ਇਹ ਸਾਇੰਸ ਹੀ ਹੈ ਜਿਹੜੀ ਕਿ ਇਹਨਾਂ ਚੀਜ਼ਾਂ ਨੂੰ ਗਹਿਰਾਈ ਦੇ ਵਿੱਚ ਬਿਆਨ ਕਰਦੀ ਹੈ। ਜੀ ਹਾਂ, ਬਿਲਕੁਲ ਜੀ, ਜਿਵੇਂ ਕਿ ਹੁਣੇ ਹੁਣੇ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਇਹ ਜਿਹੜੀਆਂ ਸਫ਼ੇਦ ਲਕੀਰਾਂ ਨੇ ਸਾਨੂੰ ਕਿਉਂ ਨਜ਼ਰ ਆਉਂਦੀਆਂ ਨੇ। ਜ਼ਰੂਰੀ ਨਹੀਂ ਹੈ ਕਿ ਹਰ ਵਾਰ ਨਜ਼ਰ ਆਉਣ, ਉੱਪਰ ਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਮੇਨਟੇਨ ਜਿਹੜਾ ਕਿਵੇਂ ਕੀਤਾ ਗਿਆ ਹੁੰਦਾ ਹੈ ਇਹ ਆਪਣੇ ਬਸ ਵਿੱਚ ਨਹੀਂ ਹੁੰਦਾ, ਲੇਕਿਨ ਉੱਪਰ ਜਦੋਂ ਜਹਾਜ਼ ਚੜ੍ਹ ਜਾਂਦਾ ਹੈ 30 to 40,000 ਫੁੱਟ ਦੀ ਉਚਾਈ 'ਤੇ ਉੱਡ ਜਾਂਦਾ ਹੈ, ਉੱਥੇ ਦੇ ਤਾਪਮਾਨ ਨੂੰ ਇਹ ਆਪਣੇ ਨਾਲ ਰਿਲੇਟ ਕਰਦਾ ਹੋਇਆ ਉਹ ਲਕੀਰਾਂ ਬਣਾਉਂਦਾ ਜਾਂਦਾ ਹੈ। ਖੂਬਸੂਰਤ ਅਹਿਸਾਸ ਵੀ ਕਰਾਉਂਦਾ, ਉਦੋਂ ਇਹਨਾਂ ਅਹਿਸਾਸਾਂ ਦੇ ਵਿੱਚ ਇੱਕ ਹੋਰ ਅਹਿਸਾਸ ਹੈ ਜਿਹੜਾ ਕਿ ਮੈਂ ਕਹਿ ਰਹੀ ਹਾਂ ਕਿ ਨਹੀਂ ਰਹਿ ਹੋ ਸਕਦਾ ਤੁਹਾਡੇ ਬਿਨਾਂ, ਸਾਡਾ ਗੁਜ਼ਾਰਾ ਨਹੀਂ ਹੋ ਸਕਦਾ।

ਅਸੀਂ ਕਿਤੇ ਜਾਣਾ ਨਹੀਂ ਆ, ਵੇਲਾ ਹੈ ਜੀ ਇੱਕ ਖਾਸ ਮੁਲਾਕਾਤ ਦਾ। ਖਾਸ ਮੁਲਾਕਾਤ ਕਰਾਵਾਂਗੀ ਅੱਜ ਦੇ ਦਿਨ ਨੂੰ, ਅਸੀਂ ਕਿਹੜੀ ਹੋਰ ਇੱਕ ਚੀਜ਼ ਜਿਹੜੀ ਹੈ ਸੈਲੀਬ੍ਰੇਟ ਕਰਦੇ ਹਾਂ, ਮਨਾਉਂਦੇ ਹਾਂ ਔਰ ਜਾਗਰੂਕਤਾ ਲੈ ਕੇ ਆਉਣ ਦੇ ਲਈ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਸੋ ਦਿਲ ਸੇ ਦਿਲ ਤੱਕ ਬਣੇ ਰਹੋ, ਇੱਕ ਛੋਟੇ ਜਿਹੇ ਗੀਤ ਤੋਂ ਬਾਅਦ ਤੁਹਾਡੇ ਨਾਲ ਹੋ ਰਹੀ ਹੈ ਫਿਰ ਤੋਂ ਮੁਲਾਕਾਤ।

0: ਬਿਲਕੁਲ ਜੀ, ਖੂਬਸੂਰਤ ਅਹਿਸਾਸ ਜਿਹੜੀ ਹੈ ਆਕਾਸ਼ਵਾਣੀ ਤੋਂ ਬਿਨਾਂ ਕਿਤੇ ਹੋਰ ਮਿਲ ਹੀ ਨਹੀਂ ਸਕਦੇ। ਬਿਲਕੁਲ, ਅਤੇ ਮੈਂ ਅੱਜ ਗੱਲ ਕਰ ਰਹੀ ਸੀਗੀ ਕਿ 17 ਜੂਨ ਨੂੰ ਅਸੀਂ ਹੋਰ ਵੀ ਦਿਨ ਜਿਹੜੇ ਨੇ ਉਹ ਖਾਸ ਮਨਾਉਂਦੇ ਨੇ। 17 ਜੂਨ ਨੂੰ ਹਰ ਸਾਲ ਦੁਨੀਆ ਭਰ ਦੇ ਵਿੱਚ ਮਾਰੂਥਲੀ ਕਰਨ ਅਤੇ ਸੋਕੇ ਦਾ ਮੁਕਾਬਲਾ ਕਰਨ ਲਈ ਵਿਸ਼ਵ ਦਿਵਸ ਜਿਹੜਾ ਆ ਉਹ ਮਨਾਇਆ ਜਾਂਦਾ ਹੈ, ਯਾਨੀ ਕਿ ਵਰਲਡ ਡੇ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਐਂਡ ਡਰਾਟ। ਔਰ ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ ਕਿ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਿਹਤਮੰਦ ਜ਼ਮੀਨ, ਸਾਫ਼ ਪਾਣੀ ਅਤੇ ਸੰਤੁਲਿਤ ਵਾਤਾਵਰਨ ਜਿਹੜਾ ਹੈ ਨਾ ਉਹ ਸਾਡੀ ਜ਼ਿੰਦਗੀ ਦਾ ਨੀਂਹ ਹੁੰਦੀ ਹੈ। ਔਰ ਇਸ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਜੁੜੇ ਨੇ ਡਾਕਟਰ ਪਵਨੀਤ ਕੌਰ ਕਿੰਗਰਾ, ਜਿਹੜੇ ਕਿ ਪ੍ਰੋਫੈਸਰ ਐਂਡ ਹੈੱਡ ਨੇ ਔਰ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰ ਮੈਟਰੋਲੋਜੀ, ਪੰਜਾਬ ਐਂਡ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਔਰ ਡਾਕਟਰ ਪਵਨੀਤ ਕੌਰ ਕਿੰਗਰਾ ਮੈਮ ਸਾਡੇ ਨਾਲ ਇਸ ਦੇ ਲਈ ਜੁੜ ਚੁੱਕੇ ਨੇ। ਗੁੱਡ ਮਾਰਨਿੰਗ ਮੈਮ।
1: ਗੁੱਡ ਮਾਰਨਿੰਗ
0: ਜੀ। ਜੀ ਮੈਮ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ।
1: ਬਹੁਤ ਬਹੁਤ ਧੰਨਵਾਦ ਜੀ।
0: ਜੀ ਮੈਮ, ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਹਰ ਸਾਲ 17 ਜੂਨ ਨੂੰ ਮਨਾਇਆ ਜਾਣ ਵਾਲਾ ਮਾਰੂਥਲੀਕਰਨ ਅਤੇ ਸੋਕੇ ਦਾ ਮੁਕਾਬਲਾ ਕਰਨ ਲਈ ਵਿਸ਼ਵ ਦਿਵਸ ਕਿਉਂ ਮਨਾਉਂਦੇ ਹਾਂ, ਔਰ ਅੱਜ ਦੇ ਸਮੇਂ ਦੇ ਵਿੱਚ ਇਸ ਦੀ ਮੈਮ ਕੀ ਇੰਪੋਰਟੈਂਸ ਹੈ, ਤੁਸੀਂ ਸਾਡੇ ਲਿਸਨਰਸ ਨੂੰ, ਸਾਡੇ ਸਰੋਤਿਆਂ ਨੂੰ ਇਸ ਦੇ ਪ੍ਰਤੀ ਜ਼ਰੂਰ ਜਾਗਰੂਕ ਕਰਵਾਓ।
1: ਜੀ, ਮਾਰੂਥਲੀਕਰਨ ਅਤੇ ਸੋਕੇ ਦਾ ਮੁਕਾਬਲਾ ਕਰਨ ਲਈ ਵਿਸ਼ਵ ਦਿਵਸ ਜਿਹੜਾ ਹਰ ਸਾਲ 17 ਜੂਨ ਨੂੰ ਮਨਾਇਆ ਜਾਂਦਾ
0: ਜੀ,
1: ਕਿਉਂਕਿ ਜਿਵੇਂ ਜਿਵੇਂ ਮਾਰੂ

0: ਮਰੂਥਲੀਕਰਨ ਔਰ ਸੋਕੇ ਦਾ ਪ੍ਰਕੋਪ ਜਿਹੜਾ ਵੱਧ ਰਿਹਾ
1: ਜੀ,
0: ਇਹਨੂੰ ਦੇਖਦੇ ਹੋਏ ਬੜਾ ਜ਼ਰੂਰੀ ਹੋ ਜਾਂਦਾ ਕਿ ਸਾਰਿਆਂ ਨੂੰ ਇਹਦੇ ਪ੍ਰਤੀ ਸੈਂਸੀਟਾਈਜ਼ ਕੀਤਾ ਜਾਵੇ, ਅਵੇਅਰ ਕੀਤਾ ਜਾਵੇ ਕਿ ਕਿਸ ਤਰ੍ਹਾਂ ਇਹ ਪ੍ਰੋਬਲਮ ਵੱਧ ਰਹੀ ਹੈ ਤੇ ਕਿਸ ਤਰ੍ਹਾਂ ਇਹਦੇ ਚ ਇਹਨੂੰ ਠੱਲ ਪਾਉਣ ਲਈ ਸਾਰੇ ਯੋਗਦਾਨ ਪਾ ਸਕਦੇ ਹਾਂ
1: ਜੀ।
0: ਸੋ ਉਹਦੇ ਕਰਕੇ 1994 ਦੇ ਵਿੱਚ ਇਹ ਦਿਨ ਜਿਹੜਾ ਕੋਸ਼ਿਸ਼ ਕੀਤਾ ਗਿਆ ਸੀਗਾ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਟੂ ਕੰਬੈਟ ਡੈਜ਼ਰਟੀਫਿਕੇਸ਼ਨ ਉਹਨਾਂ ਵੱਲੋਂ
1: ਜੀ,
0: ਔਰ ਉਹਦੇ ਤੋਂ ਬਾਅਦ ਹਰ ਸਾਲ ਇਹ 17 ਜੂਨ ਨੂੰ ਜਿਹੜਾ ਅੰਤਰਰਾਸ਼ਟਰੀ ਦਿਵਸ ਮਾਰੂਥਲੀਕਰਨ ਔਰ ਸੋਕੇ ਤੇ ਠੱਲ ਪਾਉਣ ਵਾਸਤੇ ਮਨਾਇਆ ਜਾਂਦਾ
1: ਜੀ।
0: ਔਰ ਇਹਦਾ ਮੇਨ ਮਕਸਦ ਇਹੀ ਹੈ ਕਿ ਜਿਹੜਾ ਦਿਨ ਪਰ ਦਿਨ ਮਾਰੂਥਲੀਕਰਨ ਔਰ ਜਿਹੜਾ ਸੋਕਾ ਵੱਧ ਰਿਹਾ ਇਹਦੇ ਤੇ ਠੱਲ ਪਾਉਣ ਲਈ ਆਮ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਜਾਵੇ, ਅਵੇਅਰ ਕੀਤਾ ਜਾਵੇ ਤਾਂ ਕਿ ਅਸੀਂ ਕਿਹੜੀਆਂ ਜਿਹੜੀਆਂ ਗੱਲਾਂ ਅਪਣਾ ਕੇ ਇਹਦੇ ਚ ਕੁਛ ਠੱਲ ਪਾ ਸਕਦੇ ਹਾਂ ਉਹਦੇ ਬਾਰੇ ਸਾਰਿਆਂ ਨੂੰ ਦੱਸਿਆ ਜਾਵੇ
1: ਜੀ। ਮੈਮ ਸਾਲ 2026 ਦਾ ਥੀਮ ਹੈ ਰੇਜ਼ ਲੈਂਡਸ, ਯਾਨੀ ਕਿ ਪਛਾਣੋ, ਸਤਿਕਾਰ ਕਰੋ ਤੇ ਬਹਾਲ ਕਰੋ। ਸਾਨੂੰ ਕੀ ਸੰਦੇਸ਼ ਦਿੰਦਾ ਹੈ ਅਤੇ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਅਪਣਾ ਸਕਨੇ ਆ
0: ਜੀ? ਸਾਲ 2026 ਦਾ, ਕਿਉਂਕਿ ਹਰ ਸਾਲ ਇੱਕ ਅਲੱਗ ਥੀਮ ਨਾਲ ਇਹ ਜਿਹੜਾ ਦਿਵਸ ਮਨਾਇਆ ਜਾਂਦਾ
1: ਜੀ ਮੈਮ।
0: ਸੋ ਸਾਲ 2026 ਦਾ ਜਿਹੜਾ ਥੀਮ ਆ ਇਹ ਹੈ ਰੇਂਜ ਲੈਂਡ, ਪਛਾਣੋ, ਸਤਿਕਾਰ ਕਰੋ, ਬਹਾਲ ਕਰੋ
1: ਜੀ।
0: ਸੋ ਇਹ ਸਾਨੂੰ ਬੇਸਿਕਲੀ ਇਹ ਸੰਦੇਸ਼ ਦਿੰਦਾ ਕਿ ਅਸੀਂ ਜਿਹੜਾ ਰੇਂਜ ਲੈਂਡ ਦੀ ਸੰਭਾਲ ਕਰੀਏ, ਅਸੀਂ ਇਹਨਾਂ ਦੀ ਮਹੱਤਤਾ ਨੂੰ ਪਛਾਣੀਏ
1: ਜੀ,
0: ਇਹਨਾਂ ਨਾਲ ਜਿਹੜੇ ਜੁੜੇ ਲੋਕਾਂ ਨੇ, ਲੋਕ ਨੇ, ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦਾ ਸਤਿਕਾਰ ਕਰੀਏ
1: ਤੇ
0: ਜਿਹੜੇ ਇਹਨਾਂ ਵਿੱਚ ਇੰਨੇ ਨਿਘਾਰ ਆ ਰਹੇ ਨੇ
1: ਜੀ,
0: ਉਹਨਾਂ ਤੇ ਠੱਲ ਪਾਉਣ ਲਈ ਅਸੀਂ ਸਾਰੇ ਯਤਨ ਕਰੀਏ
1: ਜੀ।
0: ਇੱਕ ਬਹੁਤ ਵੱਡਾ ਸੰਦੇਸ਼ ਹੈ ਰੇਂਜ ਲੈਂਡ ਦੀ ਸਾਂਭ ਸੰਭਾਲ ਵਾਸਤੇ ਜਿਹੜਾ ਇਸ ਸਾਲ ਦਾ ਇਹ ਥੀਮ ਹੈ
1: ਜੀ। ਮੈਮ ਅਸੀਂ ਇਹਨੂੰ ਆਪਣੀ ਲਾਈਫ ਦੇ ਵਿੱਚ ਕਿਵੇਂ ਅਪਣਾ ਸਕਦੇ ਹਾਂ?
0: ਅਸੀਂ ਲਾਈਫ ਦੇ ਵਿੱਚ ਬਹੁਤ ਤਰ੍ਹਾਂ ਨਾਲ ਅਪਣਾ ਸਕਦੇ ਹਾਂ ਜੀ, ਕਿਉਂਕਿ ਜੇ ਅਸੀਂ ਦੇਖੀਏ ਕਿ ਇਹਦੇ ਰੀਜ਼ਨ ਕੀ ਨੇ, ਜਿਹੜਾ ਇਸ ਤਰ੍ਹਾਂ ਦਾ ਨਿਘਾਰ ਆ ਰਿਹਾ
1: ਜੀ
0: ਕਿਉਂ ਆ ਰਿਹਾ, ਤਾਂ ਉਹਦੇ ਤੋਂ ਅਸੀਂ ਬਹੁਤ ਕੁਛ ਸਿੱਖ ਸਕਦੇ ਹਾਂ ਕਿ ਅਸੀਂ ਕਿਵੇਂ ਇਹਦੇ ਤੇ ਠੱਲ ਪਾਉਣ ਦੇ ਵਿੱਚ ਹੈਲਪ ਕਰ ਸਕਦੇ ਹਾਂ। ਕਿਉਂਕਿ ਜਿਵੇਂ ਜਿਵੇਂ ਡੀਫੋਰੈਸਟੇਸ਼ਨ ਹੋ ਰਹੀ ਆ, ਪਲਾਂਟਸ ਘੱਟ ਰਹੇ ਨੇ, ਓਵਰ ਗ੍ਰੇਜ਼ਿੰਗ ਹੋ ਰਹੀ ਆ, ਜਿਵੇਂ ਰੇਂਜ ਲੈਂਡ ਬੇਸਿਕਲੀ ਹੈ ਕੀ, ਰੇਂਜ ਲੈਂਡ ਨੇ ਕਿ ਵੱਡੇ ਵੱਡੇ ਵਿਸ਼ਾਲ ਔਰ ਕੁਦਰਤੀ ਖੁੱਲ੍ਹਾ ਧਰਤੀ ਦੇ ਵੱਡੇ ਹਿੱਸੇ ਨੇ
1: ਜਿਹਦੇ
0: ਵਿੱਚ ਕੋਈ ਇਨਸਾਨੀ ਦਖਲ ਅੰਦਾਜ਼ੀ ਨਹੀਂ ਹੁੰਦੀ, ਔਰ ਜਿੱਥੇ ਜੰਗਲ, ਪਹਾੜ, ਨਦੀਆਂ, ਮੈਦਾਨ ਕੁਦਰਤੀ ਰੂਪ ਵਿੱਚ ਸਾਰੇ ਮੌਜੂਦ ਹੁੰਦੇ
1: ਜੀ ਜੀ।
0: ਸੋ ਇਹਨਾਂ ਵਿੱਚ ਜਿਵੇਂ ਵੱਡੇ ਵੱਡੇ ਘਾਹ ਦੇ ਮੈਦਾਨ ਜਾਂ ਇਹਨਾਂ ਵਿੱਚ ਕੁਛ ਛੋਟੇ ਪੌਦੇ ਜਾਂ ਦਰਖਤ ਆਦਿ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਪਾਏ ਜਾਂਦੇ ਨੇ, ਜਿਹਨਾਂ ਨੂੰ ਆਪਾਂ ਰੇਂਜ ਲੈਂਡ ਕਹਿੰਦੇ ਹਾਂ।
1: ਮੈਮ ਜਿਵੇਂ ਤੁਸੀਂ ਰੇਂਜ ਲੈਂਡ ਦੇ ਬਾਰੇ ਗੱਲ ਕਰ ਰਹੇ ਹੋ, ਕਿ ਰੇਂਜ ਲੈਂਡ ਦੀ ਅਸੀਂ ਜਿਹਨੂੰ ਅੱਗੇ ਗੱਲ ਕਰੀਏ ਤਾਂ ਖੇਤੀਬਾੜੀ ਅਤੇ ਵਾਤਾਵਰਨ ਦੇ ਨਾਲ ਇਹ ਕਿਵੇਂ ਜੁੜੇ ਹੋਏ ਨੇ?
0: ਇਹ ਜਿਹੜੀਆਂ ਰੇਂਜ ਲੈਂਡ ਨੇ ਜੀ, ਇਹ ਇਕੋਲੋਜੀਕਲੀ ਇਹ ਬਹੁਤ ਇੰਪੋਰਟੈਂਟ ਨੇ, ਵਾਤਾਵਰਨ ਦੇ ਪੱਖੋਂ ਦੇਖੀਏ ਤਾਂ ਬਹੁਤ ਇੰਪੋਰਟੈਂਟ ਨੇ, ਕਿਉਂਕਿ ਇੱਕ ਤਾਂ ਇਹ ਜਿਹੜੇ ਚਾਹੇ ਪਾਲਤੂ ਜਾਨਵਰ ਨੇ ਜਾਂ ਜੰਗਲੀ ਪਸ਼ੂ ਨੇ, ਸਾਰੇ ਵਾਸਤੇ ਚਰਾਗਾਹਾਂ ਦਾ ਕੰਮ ਕਰਦੇ ਨੇ, ਉਹਨਾਂ ਨੂੰ ਆਪਣਾ ਭੋਜਨ ਇਹਦੇ ਤੋਂ ਮਿਲਦਾ, ਔਰ ਇਹਦੇ ਨਾਲ ਨਾਲ ਇਹ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੀ ਬਹੁਤ ਅਹਿਮ ਜਿਹੜਾ ਯੋਗਦਾਨ ਪਾਉਂਦੇ ਨੇ, ਕਿਉਂਕਿ ਇੱਥੇ ਬਾਇਓਡਾਇਵਰਸਿਟੀ ਬਹੁਤ ਹੁੰਦੀ ਆ, ਔਰ ਇਹਦੇ ਵਿੱਚ ਇੱਕ ਵੱਡਾ ਹਿੱਸਾ ਕਾਰਬਨ ਦਾ ਆਪਦੇ ਵਿੱਚ ਸਟੋਰ ਕਰਦੇ ਨੇ
1: ਜੀ,
0: ਕਿਉਂਕਿ ਜਦੋਂ ਇਹਨਾਂ ਦੀ ਡੀਗ੍ਰੇਡੇਸ਼ਨ ਹੁੰਦੀ ਆ ਤਾਂ ਉਹ ਫਿਰ ਹਵਾ ਦੇ ਵਿੱਚ ਰਿਲੀਜ਼ ਹੋ ਜਾਂਦੀ ਆ ਕਾਰਬਨ, ਜਿਹੜੀ ਕਿ ਕਲਾਈਮੇਟ ਚੇਂਜ ਨੂੰ ਵਧਾਉਂਦੀ ਆ। ਇਸੇ ਤਰ੍ਹਾਂ ਪਾਣੀ ਨੂੰ ਸੋਖਦੇ ਨੇ
1: ਜੀ,
0: ਕਿਉਂਕਿ ਪੂਰੀ ਧਰਤੀ ਦੇ ਉੱਪਰ ਲਗਭਗ 80 ਮਿਲੀਅਨ ਜਿਹੜਾ ਕਿਲੋਮੀਟਰ ਸਕੁਆਇਰ ਖੇਤਰਫਲ ਆ ਉਹ ਰੇਂਜ ਲੈਂਡ ਦੇ ਹੇਠਾਂ, ਜਿਹੜਾ ਕਿ ਪੂਰੇ ਧਰਤੀ ਦੇ ਸਰਫੇਸ ਦਾ 53% ਹਿੱਸਾ ਹੈਗਾ, ਔਰ ਇਹਨਾਂ ਤੋਂ ਸਾਨੂੰ ਲਗਭਗ 16% ਭੋਜਨ ਉਤਪਾਦਨ ਮਿਲਦਾ
1: ਜੀ।
0: ਹਰ ਤਰ੍ਹਾਂ ਨਾਲ ਹੀ ਇਹ ਜਿਹੜੇ ਰੇਂਜ ਲੈਂਡ ਨੇ ਇਹ ਬਹੁਤ ਇੰਪੋਰਟੈਂਟ ਨੇ, ਇਕੋਲੋਜੀਕਲੀ ਇਹਨਾਂ ਦੀ ਬੜੀ ਮਹੱਤਤਾ ਹੈ।
1: ਮੈਮ ਜੀ ਇਹ ਰੇਂਜ ਲੈਂਡ ਔਰ ਜ਼ਮੀਨ ਜਿਹੜੀ ਹੈ ਜੀ ਇਹ ਲਗਾਤਾਰ ਖਰਾਬ ਹੁੰਦੀ ਰਹੀ ਤਾਂ ਇਹਦਾ ਅਸਰ ਸਾਡੇ ਭਵਿੱਖ ਤੇ ਕੀ ਹੋ ਸਕਦਾ ਹੈ? ਸਾਡੀ ਖੁਰਾਕ ਤੇ ਸਾਡੇ ਜਿਹੜੇ ਪਾਣੀ ਦੇ ਸਰੋਤ ਨੇ ਉਹਨਾਂ ਦੇ ਉੱਤੇ ਕਿਵੇਂ ਪੈ ਸਕਦਾ ਹੈ?
0: ਜੀ ਜੇ ਇਹ ਰੇਂਜ ਲੈਂਡ ਔਰ ਜਿਹੜੀ ਜ਼ਮੀਨ ਇਸ ਤਰ੍ਹਾਂ ਹੀ ਖਰਾਬ ਹੁੰਦੀ ਰਹੀ ਤਾਂ ਇਹਦੇ ਬੜੇ ਵੱਡੇ ਅਸਰ ਪੈ ਸਕਦੇ ਨੇ, ਕਿਉਂਕਿ ਮੁੱਖ ਰੂਪ ਵਿੱਚ ਓਵਰ ਗ੍ਰੇਜ਼ਿੰਗ ਕਰਕੇ ਹੁੰਦਾ। ਜਦੋਂ ਓਵਰ ਗ੍ਰੇਜ਼ਿੰਗ ਹੁੰਦੀ ਹੈ, ਜਿਹੜੀ ਉੱਪਰਲੀ ਸਤਹ ਹੁੰਦੀ ਆ ਧਰਤੀ ਦੀ, ਉਹਦੇ ਉੱਪਰੋਂ ਜਿਹੜੀ ਵੈਜੀਟੇਸ਼ਨ ਹੁੰਦੀ ਆ ਉਹ ਖਤਮ ਹੋ ਜਾਂਦੀ ਆ
1: ਜੀ।
0: ਸੋ ਉਹਦੇ ਨਾਲ ਉਹਦੀ ਇਰੋਜਨ ਹੁੰਦੀ ਆ, ਉਹਦੇ ਨਾਲ ਜਦੋਂ ਇਰੋਜਨ ਹੁੰਦੀ ਆ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਆ, ਤਾਂ ਉਹਦੀ ਫਰਟੀਲਿਟੀ ਨਹੀਂ ਰਹਿੰਦੀ
1: ਜੀ।
0: ਔਰ ਜਿਵੇਂ ਮੈਂ

0: ਦੱਸਿਆ ਕਿ ਪਾਣੀ ਆਪਦੇ ਵਿੱਚ ਸੋਕ ਕੇ ਰੱਖਦੇ ਨੇ, ਫਿਰ ਜਿਹੜੀ ਹਾਈਡਰੋਲੋਜੀ ਵੀ ਡਿਸਟਰਪਟ ਹੋ ਜਾਂਦੀ ਆ, ਔਰ ਇਹਦੇ ਨਾਲ ਨਾਲ ਇਹਨਾਂ ਨੇ ਜੈਵਿਕ ਵਿਭਿੰਨਤਾ ਜਿਹਨੂੰ ਆਪਾਂ ਬਾਇਓਡਾਇਵਰਸਿਟੀ ਕਹਿੰਦੇ ਆ, ਉਹ ਬਹੁਤ ਆਪਦੇ ਅੰਦਰ ਸਮਾ ਕੇ ਰੱਖੀ ਹੁੰਦੀ ਆ, ਉਹ ਵੀ ਘਟਦੀ ਆ, ਔਰ ਇਹਦੇ ਇਕਨੋਮਿਕ ਔਰ ਐਗਰੀਕਲਚਰ ਇੰਪੈਕਟ ਵੀ ਹੁੰਦੇ ਆ, ਕਿਉਂਕਿ ਜਿਹੜੇ ਉੱਥੇ ਲੋਕ ਰਹਿੰਦੇ ਨੇ ਜਿਹੜੇ ਆਪਣੇ ਜਾਨਵਰਾਂ ਨੂੰ ਇਹਨਾਂ ਤੋਂ ਇਹ ਪਾਲਦੇ ਨੇ, ਉਹਨਾਂ ਦੀ ਇਕੋਨੋਮੀ, ਉਹਨਾਂ ਦੀ ਜਿਹੜੀ ਲਾਈਵਲੀਹੁੱਡਸ ਆ, ਉਹਦੇ ਬਹੁਤ ਇਫੈਕਟ ਪੈਂਦਾ। ਇਵਨ ਲਾਈਫ ਸਟੋਕ ਦੀ ਪ੍ਰੋਡਕਸ਼ਨ ਜਿਹੜੀ ਹੁੰਦੀ ਆ, ਕਿਉਂਕਿ ਜਦੋਂ ਚੰਗਾ ਭੋਜਨ ਉਹਨਾਂ ਨੂੰ ਮਿਲੂਗਾ, ਚਰਾਗਾਹਾਂ ਖਰਾਬ ਹੋ ਜਾਣਗੀਆਂ ਤਾਂ ਉਹ ਪ੍ਰੋਡਕਸ਼ਨ ਵੀ ਪਸ਼ੂਆਂ ਦੀ ਉਹਦੇ ਨਾਲ ਨਾਲ ਘੱਟ ਜਾਣੀ ਆ। ਕੋਈ ਬੜਾ ਜੁੜਿਆ ਹੋਇਆ ਸਾਰਾ ਕੁਛ, ਇਹਦੇ ਬੜੇ ਇਕਨੋਮਿਕ, ਐਗਰੀਕਲਚਰਲ, ਈਵਨ ਸੋਸ਼ਲ ਇੰਪੈਕਟਸ ਵੀ ਨੇ, ਕਿਉਂਕਿ ਉਹਨਾਂ ਦੀ ਜਿਹੜੇ ਲੋਕ ਇਹਦੇ ਨਾਲ ਜੁੜੇ ਹੋਏ ਆ, ਉਹਨਾਂ ਦੀ ਫੂਡ ਇਨਸਿਕਿਉਰਿਟੀ ਵੱਧਦੀ ਆ, ਉਹਨਾਂ ਦੇ ਰਿਸੋਰਸਿਸ ਕਰਕੇ ਝਗੜੇ ਹੁੰਦੇ ਆ, ਸੋ ਇਹ ਸਾਰੀਆਂ ਪ੍ਰੋਬਲਮਸ ਇਹਦੇ ਨਾਲ ਆਉਂਦੀਆਂ।
1: ਜੀ ਮੈਮ, ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਸਾਨੂੰ ਦੇ ਰਹੇ ਹੋ। ਮੈਮ, ਜਿਵੇਂ ਅਸੀਂ ਮਾਰੂਥਲੀਕਰਨ ਅਤੇ ਸੋਕੇ ਦਾ ਜੇ ਅਸੀਂ ਗੱਲ ਕਰ ਰਹੇ ਹਾਂ, ਅਤੇ ਖੇਤੀਬਾੜੀ ਹੈ, ਪਾਣੀ ਹੈ, ਵਾਤਾਵਰਨ ਹੈ, ਇਹਨਾਂ ਦਾ ਅਸਰ ਤਾਂ ਤੁਸੀਂ ਦੱਸਿਆ ਕਿ ਬਹੁਤ ਗਹਿਰਾ ਪੈਂਦਾ, ਖਾਸ ਕਰਕੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬਿਆਂ ਦੇ ਵਿੱਚ ਵੀ ਇਹਦਾ ਅਸਰ ਦੇਖਣ ਨੂੰ ਮਿਲਦਾ।
0: ਬਿਲਕੁਲ ਜੀ, ਕਿਉਂਕਿ ਜਿਵੇਂ ਜਿਵੇਂ ਹੁਣ ਜਿਹੜੀ ਡੈਜ਼ਰਟੀਫਿਕੇਸ਼ਨ ਵੱਧ ਰਿਹਾ, ਚਾਹੇ ਉਹ ਕਲਾਈਮੇਟ ਚੇਂਜ ਕਰਕੇ ਆ ਜਾਂ ਡੀਫੋਰੈਸਟੇਸ਼ਨ ਕਰਕੇ ਆ, ਇਹਦਾ ਅਸਰ ਸਾਰੇ ਪਾਸੇ ਦੇਖਣ ਨੂੰ ਮਿਲ ਰਿਹਾ। ਸੋ ਲੈਂਡ ਦੀ ਜਿਹੜੀ ਸੋਇਲ ਦੀ ਹੈਲਥ ਆ, ਉਹ ਡੀਗ੍ਰੇਡ ਹੋ ਰਹੀ ਆ। ਸੋ ਜਿਵੇਂ ਜਿਵੇਂ ਸੋਇਲ ਦੀ ਹੈਲਥ ਡੀਗ੍ਰੇਡ ਹੋਣੀ ਆ, ਉਹਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਪਜ ਘੱਟ ਜਾਣੀ ਆ, ਪਲਾਂਟ ਦੀ ਵੀ, ਲਾਈਫ ਸਟੋਕ ਦੀ ਵੀ, ਔਰ ਇਹਦੇ ਨਾਲ ਨਾਲ ਜਿਵੇਂ ਜਿਵੇਂ ਕਲਾਈਮੇਟ ਚੇਂਜ ਹੋਰ ਵੱਧ ਰਿਹਾ, ਉਹਦੇ ਨਾਲ ਨਾਲ ਜਿਹੜਾ ਡੈਜ਼ਰਟੀਫਿਕੇਸ਼ਨ ਦੁਨੀਆ ਦੇ ਵਿੱਚ ਹਰ ਪਾਸੇ ਹੀ ਵੱਧ ਰਿਹਾ।
1: ਮੈਮ, ਸਾਲ 2026 ਵਿੱਚ ਇਹ ਦਿਵਸ ਦਾ ਵਿਸ਼ਵ ਪੱਧਰੀ ਸਮਾਗਮ ਜਿਹੜਾ ਹੈ, ਕਿਸ ਦੇਸ਼ ਵਿੱਚ ਹੋ ਰਿਹਾ ਹੈ, ਅਤੇ ਇਸਦੇ ਜਿਹੜੇ ਮੁੱਖ ਉਦੇਸ਼ ਜਿਹੜੇ ਨੇ ਉਹ ਕੀ ਨੇ, ਮੈਮ ਇਸ ਦੇ ਉੱਤੇ ਵੀ ਚਾਨਣਾ ਪਾਓ।
0: ਜੀ, ਸਾਲ 2026 ਦੇ ਵਿੱਚ ਜਿਹੜਾ ਇਸ ਵਾਰੀ ਵਿਸ਼ਵ ਪੱਧਰ ਤੇ ਸਮਾਗਮ ਹੋ ਰਿਹਾ, ਉਹ ਕੀਨੀਆ ਦੇ ਵਿੱਚ ਹੋ ਰਿਹਾ, ਜਿਹੜੀ ਉਹਦੇ ਨਾਲ ਪਾਰਟਨਰਸ਼ਿਪ ਹੈਗੀ ਆ, ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਟੂ ਕੰਬੈਟ ਡੈਜ਼ਰਟੀਫਿਕੇਸ਼ਨ, ਉਹਨਾਂ ਨਾਲ ਮਿਲ ਕੇ ਕੀਨੀਆ ਦੇ ਵਿੱਚ ਇਸ ਵਾਰੀ ਇਸਦਾ ਜਿਹੜਾ ਵਿਸ਼ਵ ਪੱਧਰ ਤੇ ਜਿਹੜਾ ਸਮਾਗਮ ਕੀਤਾ ਜਾ ਰਿਹਾ, ਔਰ ਇਹਦਾ ਮੇਨ ਮਕਸਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਇਹੀ ਹੈ ਕਿ ਅਸੀਂ ਜਿਹੜਾ ਰੇਂਜ ਲੈਂਡ ਦੀ ਮਹੱਤਤਾ ਨੂੰ ਪਛਾਣੀਏ, ਔਰ ਵੱਧ ਤੋਂ ਵੱਧ ਲੋਕਾਂ ਨੂੰ ਸੈਂਸਿਟਾਈਜ਼ ਕਰ ਸਕੀਏ, ਜਿਹੜੇ ਉਹਦੇ ਨਾਲ ਲੋਕ ਜੁੜੇ ਹੋਏ ਆ ਉਹਨਾਂ ਦਾ ਸਤਿਕਾਰ ਕਰੀਏ, ਔਰ ਵੱਧ ਤੋਂ ਵੱਧ ਲੋਕਾਂ ਨੂੰ ਸੈਂਸਿਟਾਈਜ਼ ਕਰੀਏ, ਅਵੇਅਰ ਕਰੀਏ, ਤਾਂ ਕਿ ਜਿਹੜੀ ਇਹਨਾਂ ਨੂੰ ਰੀਸਟੋਰ ਕਰਨ ਦੇ ਵਿੱਚ ਉਹ ਸਾਡੀ
1: ਮਦਦ ਕਰ ਸਕਣ। ਜੀ ਮੈਮ, ਮੈਮ ਅਸੀਂ ਆਪਣੀ ਰੋਜ਼ਾਨਾ ਜੀਵਨ ਦੇ ਵਿੱਚ ਜ਼ਮੀਨ ਅਤੇ ਪਾਣੀ ਦੀ ਸੰਭਾਲ ਲਈ ਕਿਹੜੇ ਸੌਖੇ ਅਤੇ ਇੰਪ੍ਰੈਸਿਵ ਜਿਹੜੇ ਸਟੈਪਸ ਹੈ ਉਹਨੂੰ ਚੱਕ ਸਕਦੇ ਹਾਂ ਕਿ ਅਸੀਂ ਵੀ ਆਪਣੇ ਲੈਵਲ 'ਤੇ ਆ ਕੇ ਇਸ ਚੀਜ਼ ਦੇ ਲਈ ਮਦਦ ਕਰ ਸਕੀਏ? ਕਿਹੜੇ ਕਿਹੜੀ ਉਹ ਚੀਜ਼ਾਂ ਨੇ, ਕਿਹੜੀਆਂ ਕਿਹੜੀਆਂ ਉਹ ਗੱਲਾਂ ਨੇ?
0: ਜੀ, ਅਸੀਂ ਜਿਵੇਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ ਕਿ ਕਲਾਈਮੇਟ ਚੇਂਜ ਵੱਧ ਰਿਹਾ, ਕਿਉਂਕਿ ਡੈਜ਼ਰਟੀਫਿਕੇਸ਼ਨ ਵੀ ਇੱਕ ਕੌਨਸੀਕੁਐਂਸ ਹੈਗਾ ਕਲਾਈਮੇਟ ਚੇਂਜ ਦੇ ਨਾਲ, ਬੜਾ ਨੇੜਿਓ ਜੁੜਿਆ ਹੋਇਆ। ਸੋ ਇੱਕ ਤਾਂ ਹੈ ਜੀ ਕਿ ਸਾਨੂੰ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ, ਕਿਉਂਕਿ ਦਰਖਤਾਂ ਨੇ ਹੀ ਕਾਰਬਨ ਸਟੋਰ ਕਰਨੀ ਆ, ਦਰਖਤਾਂ ਨੇ ਸਾਨੂੰ ਆਕਸੀਜਨ ਦੇਣੀ ਆ, ਦਰਖਤਾਂ ਨੇ ਜਿਹੜੀ ਭੂਮੀ ਦੀ ਪਾਣੀ ਨੂੰ ਸੋਕ ਕਰਨ ਦੀ ਸ਼ਕਤੀ ਵਧਾਉਣੀ ਆ। ਸੋ ਦਰਖਤ ਲਾਉਣੇ ਵੱਧ ਤੋਂ ਵੱਧ ਬਹੁਤ ਜ਼ਰੂਰੀ ਨੇ, ਇਹਦੇ ਨਾਲ ਨਾਲ ਸਾਨੂੰ ਵਾਟਰ ਸੇਵਿੰਗ ਬਹੁਤ ਜ਼ਰੂਰੀ ਆ, ਪਾਣੀ ਨੂੰ ਸਾਨੂੰ ਉਹ ਜਾਈ ਗਵਾਉਣਾ ਨੀ ਚਾਹੀਦਾ, ਵੇਸਟ ਨੀ ਕਰਨਾ ਚਾਹੀਦਾ, ਬੜੇ ਧਿਆਨ ਨਾਲ, ਚਾਹੇ ਉਹ ਐਗਰੀਕਲਚਰ ਆ ਚਾਹੇ ਹੋਰ ਡੋਮੈਸਟਿਕ ਸਾਡੀਆਂ ਐਕਟੀਵਿਟੀਜ਼ ਨੇ, ਸਾਨੂੰ ਪਾਣੀ ਨੂੰ ਬਹੁਤ ਜੁਡੀਸ਼ੀਅਸਲੀ, ਬਹੁਤ ਧਿਆਨ ਨਾਲ ਵਰਤਣਾ ਚਾਹੀਦਾ, ਔਰ ਇਹਦੇ ਨਾਲ ਨਾਲ ਅਸੀਂ ਆਪਣੇ ਸਰਾਊਂਡਿੰਗ ਨੂੰ ਸਾਫ਼ ਸੁਥਰਾ ਰੱਖੀਏ, ਐਨਰਜੀ ਕੰਜ਼ਰਵ ਕਰੀਏ ਜਿੰਨੀ ਹੋ ਸਕਦੀ ਆ, ਔਰ ਜਿਹੜਾ ਪਲਾਸਟਿਕ ਦੀ ਯੂਜ਼ ਨਾ ਕਰੀਏ, ਸਾਰੇ ਜਿਹੜੇ ਸਾਡੀਆਂ ਹਿਊਮਨ ਐਕਟੀਵਿਟੀਜ਼ ਨੇ ਜਿਹਦੇ ਕਰਕੇ ਕਲਾਈਮੇਟ ਚੇਂਜ ਹੋ ਰਿਹਾ, ਉਹ ਸਾਰਿਆਂ ਤੇ ਹੀ ਸਾਨੂੰ ਠੱਲ ਪਾਉਣ ਦੀ ਲੋੜ ਆ।
1: ਜੀ ਮੈਮ, ਮੈਮ ਤੁਹਾਡੇ ਮੁਤਾਬਕ ਕੁਦਰਤ ਦੀ ਰੱਖਿਆ ਦੇ ਲਈ ਸਾਡੀ ਜਿਹੜੀ ਯੰਗਸਟਰਸ ਨੇ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਤੇ ਉਹ ਕਿਹੜੇ ਕਿਹੜੇ ਛੋਟੇ ਕਦਮ ਜਿਹੜੇ ਆ ਉਹ ਚੁੱਕ ਸਕਦੇ ਨੇ? ਕਿਉਂਕਿ ਜਿਵੇਂ ਤੁਸੀਂ ਹੁਣੇ ਹੀ ਦੱਸਿਆ ਕਿ ਅਸੀਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕਰ ਸਕਦੇ ਹਾਂ, ਲੇਕਿਨ ਸਾਡੇ ਜਿਹੜੇ ਯੰਗਸਟਰਸ ਆ ਉਹਨਾਂ ਦਾ ਅਵੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤ ਦੀ ਸਾਂਭ ਉਹਨਾਂ ਦੇ ਹੱਥ 'ਚ ਹੋਏਗੀ ਨਾ, ਅਤੇ ਕਿਹੜੇ ਕਿਹੜੇ ਉਹ ਸਟੈਪਸ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹਨਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਇਸ ਯੰਗ ਜਨਰੇਸ਼ਨ ਨੂੰ?
0: ਜੀ, ਜਿਹੜੇ ਯੰਗਸਟਰਸ ਨੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹਦੇ ਵਿੱਚ ਵਲੰਟੀਅਰ ਕਰਨਾ ਚਾਹੀਦਾ, ਉਹਨਾਂ ਨੂੰ ਸਭ ਤੋਂ ਅੱਗੇ ਆਉਣਾ ਚਾਹੀਦਾ, ਕਿਉਂਕਿ ਉਹ ਬਹੁਤ ਐਨਰਜੈਟਿਕ ਨੇ, ਇੰਥੂਜ਼ੀਆਸਟਿਕ ਨੇ, ਔਰ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਆ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ

0: ਇਹਦੇ ਵਿੱਚ ਯੋਗਦਾਨ ਪਾ ਸਕਣ। ਸੋ ਇਹ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਨੇ, ਜਿਵੇਂ ਮੈਂ ਦੱਸਿਆ ਕਿ ਸਾਨੂੰ ਦਰਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ, ਪਾਣੀ ਦੀ ਸੇਵਿੰਗ ਵੱਧ ਤੋਂ ਵੱਧ ਕਰਨੀ ਚਾਹੀਦੀ ਆ, ਐਨਰਜੀ ਦੀ ਸੇਵਿੰਗ ਵੱਧ ਤੋਂ ਵੱਧ ਕਰਨੀ ਚਾਹੀਦੀ ਆ, ਜਿਵੇਂ ਫੋਸਿਲ ਫਿਊਲਸ ਦੀ ਯੂਜ਼ ਬਹੁਤ ਵੱਧ ਗਈ ਆ, ਔਰ ਸਾਨੂੰ ਚਾਹੀਦਾ ਕਿਉਂਕਿ ਅੱਜ ਕੱਲ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਥੋੜਾ ਜਿਹਾ ਵੀ ਜਾਣਾ ਹੁੰਦਾ ਤਾਂ ਅਸੀਂ ਪੈਦਲ ਜਾਂ ਸਾਈਕਲ ਤੇ ਜਾਣਾ ਨੀ ਪ੍ਰੈਫਰ ਕਰਦੇ, ਸਾਨੂੰ ਹੁੰਦਾ ਕਿ ਅਸੀਂ ਕਾਰ ਸਕੂਟਰ ਚੱਕੀਏ, ਕਿ ਨਹੀਂ ਟਾਈਮ ਨੀ ਹੈਗਾ, ਆਪਾਂ ਨੂੰ ਇਹੀ ਹੁੰਦਾ ਨਾ ਕਿ ਟਾਈਮ ਨੀ ਹੈਗਾ, ਪਰ ਉਹ ਬੇਸਿਕਲੀ ਆਪਣੀਆਂ ਪ੍ਰਾਇਓਰਿਟੀਜ਼ ਹੁੰਦੀਆਂ ਨੇ, ਅਸੀਂ ਉਹ ਯੂਜ਼ ਨੂੰ ਕਿਵੇਂ ਘਟਾ ਸਕਦੇ ਹਾਂ, ਉਹ ਸਾਡੀ ਹੈਲਥ ਵਾਸਤੇ ਵੀ ਅੱਛਾ ਔਰ ਅਸੀਂ ਪੋਜ਼ਿਟਿਵ ਦੀ ਕੰਜ਼ੰਪਸ਼ਨ ਨੂੰ ਵੀ ਉਹਦੇ ਨਾਲ ਘਟਾ ਸਕਦੇ ਹਾਂ। ਔਰ ਬਾਕੀ ਮੇਨ ਗੱਲ ਤਾਂ ਇਹ ਹੈ ਜੀ ਕਿ ਨੇਚਰ ਦੇ ਕਲੋਜ਼ ਰਹਿਣਾ ਬਹੁਤ ਜ਼ਰੂਰੀ ਆ
1: ਜੀ, ਬਿਲਕੁਲ,
0: ਕਿਉਂਕਿ ਨੇਚਰ ਸਾਨੂੰ ਬਹੁਤ ਸਰਵਿਸਿਜ਼ ਦਿੰਦੀ ਆ, ਪਰ ਅਸੀਂ ਹੁਣ ਡਿਵੈਲਪਮੈਂਟ ਦੇ ਨਾਂ ਤੇ ਜਿਹੜਾ ਨੇਚਰ ਤੋਂ ਬਹੁਤ ਦੂਰ ਚਲੇ ਗਏ ਆ
1: ਜੀ,
0: ਸਾਨੂੰ ਲੱਗਦਾ ਕਿ ਉਹ ਡਿਵੈਲਪਮੈਂਟ ਆ, ਬਟ ਇਨ ਦਾ ਲੌਂਗ ਰਨ ਜਦੋਂ ਅਸੀਂ ਦੇਖਦੇ ਹਾਂ ਤਾਂ ਅਸੀਂ ਉਹ ਨੇਚਰ ਨਾਲ ਖਿਲਵਾੜ ਹੈ ਇੱਕ,
1: ਬਿਲਕੁਲ,
0: ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਸੋ ਜਿੰਨਾ ਮੈਨੂੰ ਲੱਗਦਾ ਅਸੀਂ ਨੇਚਰ ਦੇ ਨੇੜੇ ਰਵਾਂਗੇ, ਨੈਚੁਰਲ ਲਾਈਫ ਜਿਉਵਾਂਗੇ, ਓਨਾ ਹੀ ਉਹ ਵਾਤਾਵਰਨ ਵਾਸਤੇ
1: ਜੀ। ਮੈਮ, ਡਾਕਟਰ ਪਵਨੀਤ ਕੌਰ ਕਿੰਗਰਾ ਮੈਮ, ਤੁਸੀਂ ਅੱਜ ਸਾਡੇ ਪ੍ਰੋਗਰਾਮ 'ਚ ਜੁੜੇ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ, ਔਰ ਬਹੁਤ ਹੀ ਅੱਛੀ ਜਾਣਕਾਰੀ ਜਿਹੜੀ ਹੈ ਸਾਡੇ ਲਿਸਨਰਸ ਨੂੰ ਦਿੱਤੀ। ਉਮੀਦ ਕਰਨੀ ਆ ਕਿ ਸਾਡੇ ਲਿਸਨਰਸ ਜਿਹੜੇ ਨੇ ਯੰਗਸਟਰਸ ਨੇ, ਇਸ ਨੂੰ ਜ਼ਰੂਰ ਅਮਲ ਵਿੱਚ ਲੈ ਕੇ ਆਉਣਗੇ ਔਰ ਆਪਣੀ ਲਾਈਫ ਨੂੰ ਨੇਚਰ ਦੇ ਨਜ਼ਦੀਕ ਲੈ ਕੇ ਆਉਣਗੇ। ਮੈਮ, ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਦੇ ਲਈ।
0: ਧੰਨਵਾਦ ਜੀ।
1: ਬਿਲਕੁਲ ਜੀ, ਇਸ ਵਕਤ ਸੀ ਸਾਡੇ ਨਾਲ ਡਾਕਟਰ ਪਵਨੀਤ ਕੌਰ ਕਿੰਗਰਾ ਜੀ, ਜਿਹੜੇ ਕਿ ਅੱਜ ਸਾਡੇ ਨਾਲ ਬਹੁਤ ਹੀ ਇੰਪੋਰਟੈਂਟ ਇੱਕ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਰਹੇ ਸੀਗੇ, ਮਾਰੂਥਲੀਕਰਨ ਯਾਨੀ ਕਿ ਸੋਕਾ ਅਤੇ ਰੇਜ਼ ਲੈਂਡ ਵਰਗੇ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਉਹਨਾਂ ਨੇ ਸੌਖੀ ਭਾਸ਼ਾ ਦੇ ਵਿੱਚ ਜਾਣਕਾਰੀ ਦੇਣ ਦਾ ਸਾਡੇ ਨਾਲ ਸਮਾਂ ਕੱਢਿਆ, ਔਰ ਉਹਨਾਂ ਦਾ ਇਸੇ ਲਈ ਦਿਲੋਂ ਧੰਨਵਾਦ ਕਰਦੇ ਹਾਂ। ਆਓ ਅਸੀਂ ਵੀ ਸਾਰੇ ਐਜ਼ ਅ ਲਿਸਨਰ ਵੀ ਗੱਲ ਕਰ ਰਹੀ ਹਾਂ ਔਰ ਐਜ਼ ਮੈਂ ਆਪਣੇ ਲਈ ਵੀ ਗੱਲ ਕਰਦੀ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਜ਼ਮੀਨ ਅਤੇ ਪਾਣੀ ਦੀ ਸੰਭਾਲ ਦਾ ਇੱਕ ਸੰਕਲਪ ਕਰੀਏ, ਕਿਉਂਕਿ ਸਿਹਤਮੰਦ ਧਰਤੀ ਔਰ ਸੁਰੱਖਿਅਤ ਭਵਿੱਖ ਦੀ ਨੀਂਹ ਹੈ। ਸੋ ਸਾਡਾ ਇੱਕ ਫਰਜ਼ ਬਣ ਜਾਂਦਾ ਹੈ। ਆਕਾਸ਼ਵਾਣੀ ਦੇ ਜ਼ਰੀਏ ਤੁਹਾਨੂੰ ਬਹੁਤ ਅੱਛਾ ਇੱਕ ਮੈਸੇਜ ਜਿਹੜਾ ਮਿਲ ਜਾਂਦਾ ਹੈ ਕਿ ਇਹ ਸੰਦੇਸ਼ ਜਿਹੜਾ ਆ ਸਾਨੂੰ ਦੱਸਦਾ ਹੈ ਕਿ ਸਾਡੇ ਜਿਹੜੇ ਛੋਟੇ ਛੋਟੇ ਕਦਮ ਹੋਣਗੇ, ਛੋਟੇ ਛੋਟੇ ਐਫਰਟਸ ਹੋਣਗੇ, ਉਹ ਜ਼ਰੂਰ ਜ਼ਰੂਰ ਜ਼ਰੂਰ ਜਿਹੜੀ ਹੈ ਹੈਲਪ ਕਰਨਗੇ। ਸੋ ਇਹ ਸੀ ਖੂਬਸੂਰਤ ਸੰਦੇਸ਼ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਇੱਕ ਖੂਬਸੂਰਤ ਗੀਤ, ਦਿਲ ਸੇ ਦਿਲ ਤੱਕ ਬਣੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਆਪਣੀ ਦੋਸਤ ਨਿਸ਼ਾ ਦੇ ਨਾਲ, ਔਰ ਸੁਣਦੇ ਹਾਂ ਇੱਕ ਪਿਆਰਾ ਜਿਹਾ ਗਾਣਾ ਦਿਲ ਸੇ ਦਿਲ ਤੱਕ।

ਕਿਉਂ ਦੂਰ ਕਰਨਾ ਤੁਹਾਨੂੰ ਦੱਸੋ ਭਲਾ, ਮੈਂ ਕਿਉਂ ਦੂਰ ਕਰਾਂ? ਹੈ ਨਾ ਜੀ ਨਾ, ਹਲੇ ਦੂਰ ਜਾਣ ਦਾ ਸਮਾਂ ਨਹੀਂ ਜੀ ਹੋਇਆ। ਬਿਲਕੁਲ ਜੀ ਬਿਲਕੁਲ, ਹਰ ਬਿਲਕੁਲ ਜੀ, ਤੁਸੀਂ ਸੁਣ ਲਿਆ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਗੁੱਡ ਮਾਰਨਿੰਗ ਜਲੰਧਰ ਦੇ ਇਸ ਸਿਲਸਿਲੇ ਦੇ ਵਿੱਚ ਤੁਹਾਨੂੰ ਤੁਹਾਡੇ ਨਾਲ ਨਿਸ਼ਾ, ਤੁਹਾਡੇ ਨਾਲ ਤੁਸੀਂ, ਮੇਰੇ ਨਾਲ ਹੋ।

ਸਾਰੀਆਂ ਗੱਲਾਂ ਦੇ ਵਿੱਚੋਂ ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਮੈਂ ਕਰਨੀਆਂ ਨੇ, ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਲਈ ਹੈ, ਔਰ ਉਮੀਦ ਕਰਦੀ ਹਾਂ ਕਿ ਸਾਡੇ ਜਿਹੜੀ ਯੰਗਸਟਰਸ ਨੇ ਇਸ ਚੀਜ਼ ਨੂੰ ਜ਼ਰੂਰ ਜ਼ਰੂਰ ਫੋਲੋ ਕਰਨਗੇ, ਕਿਉਂਕਿ ਪਲਾਸਟਿਕ ਦੇਖੋ ਆਪਣੇ ਘਰ ਦੇ ਆਸ ਪਾਸ ਹੀ ਕਦੇ ਝਾਤੀ ਮਾਰ ਕੇ ਵੇਖਿਓ ਕਿ ਪਲਾਸਟਿਕ ਦੀਆਂ ਬੋਟਲਸ, ਪਲਾਸਟਿਕ ਦੇ ਰੈਪਰਸ, ਇਹ ਸਾਰੇ ਸਾਨੂੰ ਹਵਾ ਨਾਲ ਉੱਡਦੇ ਹੋਏ ਵੀ ਵੇਖਦੇ ਮਿਲ ਜਾਣ ਨਾ, ਅਤੇ ਅਸੀਂ ਉਹਨੂੰ ਚੱਕਣਾ ਪਸੰਦ ਨਹੀਂ ਕਰਦੇ। ਅਸੀਂ ਸੋਚ ਲੈਂਦੇ ਹਾਂ ਕਿਹੜਾ ਸਾਡੇ ਘਰ ਦਾ ਕਚਰਾ ਹੈ, ਨਹੀਂ, ਲੇਕਿਨ ਸਾਡੀ ਇੱਕ ਸੋਸ਼ਲ ਰਿਸਪੋਂਸਿਬਿਲਿਟੀ ਬਣਦੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਖਿਆਲ ਦੇਈਏ, ਹੈ ਨਾ। ਔਰ ਇੱਦਾਂ ਹੁੰਦਾ ਕਿ ਉਹਨੇ ਪੇੜ ਲਗਾਇਆ, ਉਹਨੇ ਪੌਦਾ ਲਗਾਇਆ, ਮੈਂ ਕਿਉਂ ਪਾਣੀ ਦੇਵਾਂ, ਨਹੀਂ। ਕੁਛ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਿਰਫ ਅਤੇ ਸਿਰਫ ਰਲ ਮਿਲ ਕੇ ਕੀਤੀਆਂ ਜਾ ਸਕਦੀਆਂ ਨੇ। ਸੋ ਕੁਦਰਤ ਨੂੰ ਖੂਬਸੂਰਤ ਬਣਾਉਣ ਦੇ ਲਈ, ਕੁਦਰਤ ਵੈਸੇ ਤਾਂ ਖੂਬਸੂਰਤ ਹੈ ਹੀ ਹੈ, ਸਾਡੇ ਆਪ ਮੁਹਾਰੇ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਖੂਬਸੂਰਤ ਹੈ, ਕੁਦਰਤ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਖੂਬਸੂਰਤ ਹੈ, ਲੇਕਿਨ ਉਹਦੀ ਖੂਬਸੂਰਤੀ ਨੂੰ ਨਾ ਅਸੀਂ ਕਿਤੇ ਨਾ ਕਿਤੇ ਭੰਗ ਕਰੀ ਜਾ ਰਹੇ ਹਾਂ, ਔਰ ਉਹਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਣ ਦੇ ਲਈ ਸਾਡੇ ਵੱਲੋਂ ਛੋਟੇ ਛੋਟੇ ਐਫਰਟ ਜਿਹੜੇ ਆ ਜ਼ਰੂਰ ਹੋਣੇ ਚਾਹੀਦੇ ਨੇ। ਤੁਸੀਂ ਬਾਜ਼ਾਰ ਜਾਂਦੇ ਹੋ ਪਲਾਸਟਿਕ ਬੈਗ ਦੇ ਵਿੱਚ ਚੀਜ਼ਾਂ ਲਿਆਉਣ ਦੀ ਬਜਾਏ ਆਪਣੇ ਘਰੋਂ ਨਾਲ ਜੂਟ ਦੇ ਬੈਗ ਲੈ ਕੇ ਜਾਓ ਨਾ। ਔਰ ਮੈਂ ਬਿਲਕੁਲ ਇੱਕ ਐਡਵਰਟਾਈਜ਼ਮੈਂਟ ਕਹਿ ਸਕਦੇ ਹੋ ਜਾਂ ਫਿਰ ਇੱਕ ਕੁੜੀ ਵੱਲੋਂ ਕੀਤੇ ਗਏ ਐਫਰਟਸ ਦੀ ਗੱਲ ਕਰ ਰਹੀ ਹਾਂ ਕਿ ਮੈਂ ਵੇਖਿਆ ਕਿ ਉਹ ਮੌਲ ਦੇ ਵਿੱਚ ਵੀ ਨਾ ਸਟੀਲ ਦੇ ਡੱਬੇ ਆਪਣੇ ਘਰੋਂ ਲੈ ਕੇ ਆਏ ਸੀ। ਕਿਉਂ ਲੈ ਕੇ ਆਏ ਸੀ? ਮੈਂ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਮੌਲ ਦੇ ਵਿੱਚ ਸਟੀਲ ਦੇ ਡੱਬਿਆਂ ਦੇ ਵਿੱਚ ਦਾਲਾਂ, ਚਾਵਲ ਜਾਂ ਜਿਹੜੀਆਂ ਚੀਜ਼ਾਂ ਲੱਗਦੀਆਂ ਕਿ ਅਸੀਂ ਪਲਾਸਟਿਕ ਬੈਗ ਦੇ ਵਿੱਚ ਹੀ ਲੈ ਕੇ ਜਾ ਸਕਦੇ ਹਾਂ, ਉਹ ਸਟੀਲ ਦੇ ਡੱਬੇ ਆਪਣੇ ਘਰੋਂ ਲੈ ਕੇ ਆਏ ਸੀ। ਹੈ ਨਾ ਕਿੰਨੀ ਇੰਟਰਸਟਿੰਗ ਚੀਜ਼, ਯਾਨੀ ਕਿ ਇੱਕ ਕਦਮ ਜਿਹੜਾ ਹੈ ਨਾ ਉਹ ਸਾਨੂੰ ਹੀ ਵਧਾਉਣਾ ਪੈਣਾ, ਜਿੰਨੀ ਦੇਰ ਤੱਕ ਅਸੀਂ ਕਦਮ ਨਹੀਂ ਵਧਾਵਾਂਗੇ ਨਾ। ਹੁਣ ਦੇਖੋ ਉਸ ਇੱਕ ਕੁੜੀ ਨੂੰ ਵੇਖ ਕੇ ਸ਼ਾਇਦ ਦੋ ਚਾਰ ਜਣੇ ਹੋਰ ਜਿਹੜੇ ਆ ਜ਼ਰੂਰ ਆਪਣੇ ਘਰੋਂ ਸਟੀਲ ਦੇ ਜਾਂ ਪਲਾਸਟਿਕ ਦੇ ਹੀ ਸਹੀ ਕੋਈ ਡੱਬੇ ਤਾਂ ਲੈ ਕੇ ਆਏ ਹੋਣਗੇ ਨਾ। ਪਲਾਸਟਿਕ ਨੂੰ ਗੁੱਡ ਬਾਏ ਕਹਿਣ ਦੇ ਲਈ ਉਹਨਾਂ ਦੇ ਹੱਥ ਵਿੱਚ ਸਟੀਲ ਦੇ ਡੱਬੇ ਸੀ, ਔਰ ਸਟੀਲ ਦੇ ਡੱਬੇ ਨੂੰ ਪਹਿਲੇ ਵੇਟ ਕਰਵਾਉਣ ਤੋਂ ਬਾਅਦ, ਜ਼ੀਰੋ ਕਰਨ ਤੋਂ ਬਾਅਦ ਆਪਣੀ ਕੁਆਂਟਿਟੀ ਦੇ ਹਿਸਾਬ ਨਾਲ ਦਾਲ ਜਿਹੜੀ ਹੈ ਉਹਦੇ ਵਿੱਚ ਪਵਾ ਰਹੇ ਸੀ। ਦੈਟਸ ਵੈਰੀ ਗ੍ਰੇਟ ਔਰ ਗੁੱਡ ਐਫਰਟਸ ਕਿ ਇੱਕ ਯੰਗ ਗਰਲ ਜਿਹੜੀ ਹੈ ਉਹ ਇਹ ਐਫਰਟ ਕਰ ਰਹੀ ਸੀ। ਔਰ ਤੁਹਾਨੂੰ ਲੱਗਦਾ ਹੋਏਗਾ ਕਿ ਲੈ ਘਰੋਂ ਹੁਣ ਸਟੀਲ ਦੇ ਡੱਬੇ ਵਿੱਚ ਚੱਕ ਕੇ ਲੈ ਕੇ ਜਾਈਏ, ਐਫਰਟਸ ਕਰਨੇ ਪੈਣੇ ਆ, ਐਫਰਟਸ ਦੀ ਹੀ ਕਮੀ ਹੈ, ਔਰ ਐਫਰਟਸ ਦੀ ਹੀ ਕਮੀ ਕਰਕੇ ਅਸੀਂ ਆਪਣੇ ਵਾਤਾਵਰਨ ਨੂੰ ਸਵਸਥ ਬਣਾਉਣ ਦੇ ਵਿੱਚ ਹੈਲਪ ਨਹੀਂ ਕਰ ਪਾ ਰਹੇ। ਸੋ ਇਹ ਛੋਟੇ ਛੋਟੇ ਐਫਰਟਸ ਜੇ ਸਾਡੇ ਵੱਲੋਂ ਕੀਤੇ ਜਾਣਗੇ ਤਾਂ ਡੈਫੀਨੇਟਲੀ ਕੁਦਰਤ ਜਿਹੜੀ ਹੈ ਖੂਬਸੂਰਤ ਲੱਗੇਗੀ। ਔਰ ਜਿਹੜਾ ਅਸੀਂ ਕਹਿ ਦਿੰਦੇ ਹਾਂ ਨਾ ਕਿ ਮੌਸਮ ਬਦਲ ਗਿਆ, ਹੁਣ ਤਾਂ ਹਰ ਵੇਲੇ ਗਰਮੀ ਰਹਿੰਦੀ ਆ, ਗਰਮੀ ਕਿਉਂ ਰਹਿੰਦੀ ਹੈ?

ਇਸਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹੋ? ਸਾਰਾ ਦਾ ਸਾਰਾ ਕਸੂਰ ਅਸੀਂ ਦੂਸਰਿਆਂ ਦਾ ਕੱਢਣਾ ਸ਼ੁਰੂ ਕਰ ਦਿੰਦੇ ਹਾਂ, ਲੇਕਿਨ ਆਪਣੇ ਐਫਰਟਸ ਅਸੀਂ ਕਿਤੇ ਦੇਖਦੇ ਨਹੀਂ। ਆਪਣੇ ਐਫਰਟਸ ਜ਼ੀਰੋ, ਐਫਰਟ ਜ਼ੀਰੋ ਨਹੀਂ ਹੋਣੇ ਚਾਹੀਦੇ, ਸਾਡੇ ਐਫਰਟਸ ਹੀਰੋ ਵਾਲੇ ਹੋਣੇ ਚਾਹੀਦੇ ਨੇ। ਜ਼ੀਰੋ ਤੋਂ ਨਹੀਂ, ਬਲਕਿ ਅਸੀਂ ਅੱਗੇ ਜਾ ਕੇ ਇਸ ਨੂੰ ਜ਼ੀਰੋ ਪਿੱਛੇ ਲਗਾਉਣ ਦੇ ਵਿੱਚ ਹੈਲਪ ਕਰਨਾ। ਸੋ ਆਪਣੇ ਘਰ ਦੇ ਆਸ ਪਾਸ ਕਿਤੇ ਕਚਰਾ ਵੇਖਣ ਨੂੰ ਮਿਲੇ, ਜ਼ਰੂਰ ਚੱਕ ਲਿਆ ਕਰੋ। ਪਲਾਸਟਿਕ ਦੀਆਂ ਬੋਟਲਸ ਮਿਲੇ, ਉਹਨੂੰ ਇਕੱਠੀਆਂ ਕਰਕੇ ਕਿਸੇ ਇਸ ਜੀ ਸਟੋਰੇਜ ਦੇ ਵਿੱਚ ਰੱਖੋ ਜਿੱਥੇ ਉਹਨੂੰ ਲੈ ਕੇ ਜਾਇਆ ਜਾ ਸਕੇ ਔਰ ਇਕੱਠਿਆਂ ਉਹਨੂੰ ਸਟੋਰ ਕੀਤਾ ਜਾ ਸਕੇ। ਗਿੱਲਾ ਕਚਰਾ, ਸੁੱਕਾ ਕਚਰਾ, ਇਹ ਸਾਰੀ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਿਆਲ ਰੱਖੀਏ ਤਾਂ ਬਹੁਤ ਕੁਛ ਹੋ ਸਕਦਾ ਹੈ। ਜੂਟ ਦੇ ਬੈਗਸ ਲੈ ਕੇ ਜਾਓ ਮਾਰਕੀਟ ਜਾਣ ਲੱਗਿਆ, ਬਿਲਕੁਲ ਕਿਉਂ ਨਹੀਂ ਲੈ ਕੇ ਜਾ ਸਕਦੇ, ਲੈ ਕੇ ਜਾਓ ਆਪਣੇ ਘਰੋਂ ਬੈਗ ਲੈ ਕੇ ਜਾਓ। ਅੱਜ ਕੱਲ੍ਹ ਤਾਂ ਹੈਂਡ ਕਰਾਫਟ ਯਾਨੀ ਹੱਥਾਂ ਦੇ ਨਾਲ ਇੰਨੀ ਸੋਹਣੇ ਸੋਹਣੇ ਬੈਗ ਜਿਹੜੇ ਨੇ ਕੁੜੀਆਂ ਬਣਾਉਂਦੀਆਂ ਨੇ, ਔਰ ਇਹਦੇ ਨਾਲ ਨਾ ਇੱਕ ਹੋਰ ਕੰਮ ਦੇ ਵਿੱਚ ਫਾਇਦਾ ਹੁੰਦਾ, ਕਿਹੜਾ ਭਲਾ, ਜਿਹੜੇ ਲੋਕ ਘਰੋਂ ਹੱਥੀਂ ਮਿਹਨਤ ਕਰਦੇ ਨੇ ਉਹਨਾਂ ਨੂੰ ਵੀ

0: ਕਿਉਂ ਨਹੀਂ ਲੈ ਕੇ ਜਾ ਸਕਦੇ? ਲੈ ਕੇ ਜਾਓ ਆਪਣੇ ਘਰੋਂ ਬੈਗ, ਲੈ ਕੇ ਜਾਓ। ਅੱਜ ਕੱਲ੍ਹ ਤਾਂ ਹੈਂਡ ਕਰਾਫਟ ਯਾਨੀ ਹੱਥਾਂ ਦੇ ਨਾਲ ਇੰਨੀ ਸੋਹਣੇ ਸੋਹਣੇ ਬੈਗ ਜਿਹੜੇ ਨੇ ਕੁੜੀਆਂ ਬਣਾਉਂਦੀਆਂ ਨੇ, ਔਰ ਇਹਦੇ ਨਾਲ ਨਾ ਇੱਕ ਹੋਰ ਕੰਮ ਦੇ ਵਿੱਚ ਫਾਇਦਾ ਹੁੰਦਾ। ਕਿਹੜਾ ਭਲਾ? ਜਿਹੜੇ ਲੋਕ ਘਰੋਂ ਹੱਥੀਂ ਮਿਹਨਤ ਕਰਦੇ ਨੇ ਉਹਨਾਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਦਾ, ਔਰ ਨਾਲ ਦੇ ਨਾਲ ਕੁਝ ਕਮਾਉਣ ਦਾ ਵੀ ਮੌਕਾ ਮਿਲਦਾ। ਜੇ ਤੁਸੀਂ ਹੱਥੋਂ ਨਾਲ ਬਣੇ ਹੋਏ ਬੈਗਸ ਦੀ ਵਰਤੋਂ ਕਰਦੇ ਹੋ ਤਾਂ ਇੱਕ ਬਹੁਤ ਵਧੀਆ ਐਫਰਟ ਹੈ। ਦੇਖੋ, ਇੱਕ ਪੰਥ, ਦੋ, ਤਿੰਨ, ਚਾਰ ਕਾਜ ਜਿਹੜੇ ਹੈ ਉਹ ਆਪ ਮੁਹਾਰੇ ਹੋ ਜਾਣੇ ਜੇ ਸਾਡੇ ਐਫਰਟਸ ਜਿਹੜੇ ਹੈ ਉਹ ਸਾਡੇ ਨਾਲ ਹੋਣਗੇ।
1: ਚਲ ਜ਼ੀਰੋ ਪੇ ਚਲਤੇ ਹੈ,
0: ਜ਼ੀਰੋ ਪੇ ਚਲਤੇ ਹੈਂ,
1: ਔਰ
0: ਹੀਰੋ ਬਨਤੇ ਹੈਂ।

ਬਿਲਕੁਲ ਜੀ, ਖੁਦ ਸੇ ਫਿਰ ਮਿਲਤੇ ਹੈ ਔਰ ਖੁਦ ਸੇ ਮੁਲਾਕਾਤ ਉਦੋਂ ਹੁੰਦੀ ਹੈ ਜਦੋਂ ਅਸੀਂ ਬਿਲਕੁਲ ਅੰਤਰ ਧਿਆਨ ਹੋ ਜਾਂਦੇ ਹਾਂ। ਐਨੀਵੇਜ਼ ਫਿਲਹਾਲ ਖੁਦ ਸੇ ਮੁਲਾਕਾਤ ਕਰਨ ਦਾ ਸਮਾਂ ਮੇਰੇ ਕੋਲ ਨਹੀਂ ਹੈ। ਮੈਂ ਮੁਲਾਕਾਤ ਕਰ ਰਹੀ ਹਾਂ ਆਪਣੇ ਦੋਸਤਾਂ ਦੇ ਨਾਲ ਜਿਹੜੇ ਬਣੇ ਹੋਏ ਨੇ 102.7 ਦਿਲ ਸੀ ਦਿਲ ਦਾ। ਗੁੱਡ ਮਾਰਨਿੰਗ ਜਲੰਧਰ ਦਾ ਇਹ ਸਿਲਸਿਲਾ, ਬਿਲਕੁਲ ਜੀ ਗੁੱਡ ਮਾਰਨਿੰਗ ਜਲੰਧਰ ਦਾ ਇਹ ਸਿਲਸਿਲਾ ਜਿਹੜਾ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਣਾ 9855101027 'ਤੇ। ਕੀ ਚਾਹੁੰਦੇ ਹੋ ਕਿ ਕੁਛ ਹੋਰ ਐਡ ਹੋ ਜਾਵੇ, ਕੀ ਚਾਹੁੰਦੇ ਹੋ ਕਿ ਪ੍ਰੋਗਰਾਮ 'ਚ ਅਸੀਂ ਡਿਲੀਟ ਕਰ ਦੇਈਏ ਤਾਂ ਕਿ ਅਸੀਂ ਵੀ ਆਪਣੀ ਪ੍ਰੈਜੈਂਟੇਸ਼ਨ ਨੂੰ ਹੋਰ ਵੀ ਜ਼ਿਆਦਾ ਸੁਧਾਰ ਸਕੀਏ? ਕਿਹੋ ਜਿਹੀ ਇਨਫੋਰਮੇਸ਼ਨ ਹੋਰ ਚਾਹੁੰਦੇ ਹੋ ਤੁਸੀਂ ਬਿਲਕੁਲ ਦੱਸ ਸਕਦੇ ਹੋ ਜੀ ਸਾਡੇ 9855101027 ਨੰਬਰ 'ਤੇ। ਫਿਲਹਾਲ ਮੈਨੂੰ ਪ੍ਰੋਗਰਾਮ ਨੂੰ ਵਾਈਂਡ ਅਪ ਕਰਨਾ ਪੈਣਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਦਿਲ 'ਚ ਦਿਲ ਤੱਕ ਦਾ ਸਫ਼ਰ ਇਸੇ ਤਰ੍ਹਾਂ ਰਹੇਗਾ। 9 ਵਜੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਦਿਲ ਦੀ ਧੜਕਣ ਲੈ ਕੇ ਹਾਜ਼ਰ ਹੋ ਜਾਵਾਂਗੀ ਇੱਕ ਵਾਰ ਫਿਰ ਤੋਂ। ਬਸ ਤੁਸੀਂ ਮੇਰੇ ਨਾਲ ਬਣੇ ਰਹਿਣਾ, ਮੈਂ ਤੁਹਾਡੇ ਨਾਲ ਰਹਾਂਗੀ। ਬਸ ਬਸ ਇਹ ਕਿਸੇ ਚੱਕਰਾਂ ਦੇ ਵਿੱਚ ਪੈਣਾ ਹੀ ਨਹੀਂ ਅਸੀਂ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਛੱਡੀ ਜਾਵਾਂਗੀ, ਪਰ ਤੁਸੀਂ ਅਗੇਨ ਕਿਤੇ ਨਹੀਂ ਜਾਣਾ, ਮੇਰੇ ਨਾਲ ਹੀ ਰਹਿਣਾ। ਹਾਂ ਜੀ, ਮੇਰੇ ਨਾਲ ਹੀ ਰਹੋਗੇ ਤਾਂ ਫਿਰ ਵਧੀਆ ਰਹੋਗੇ ਨਾ, ਔਰ ਵਧੀਆ

ਰਹਿਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀਂ ਦਿਲ 'ਚ ਦਿਲ ਤੱਕ ਸਾਡੇ ਨਾਲ ਬਣੇ ਰਹੋ ਔਰ ਨਾਲ ਬਣੇ ਰਹਿਣ ਦਾ ਸਫ਼ਰ ਜਿਹੜਾ ਤੁਹਾਨੂੰ ਯਾਦ ਕਰਾਉਂਦਾ ਰਹੇਗਾ ਕਿ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਨਾ ਫਿਰ ਤੋਂ ਮੁਲਾਕਾਤ ਕਰਨੀ ਹੈ ਕਿਹਦੇ ਨਾਲ ਮੇਰੇ ਨਾਲ ਔਰ ਮੇਰੇ ਨਾਲ ਔਰ ਨਾਲ ਦੇ ਨਾਲ ਤੁਹਾਡੇ ਨਾਲ ਵੀ ਜਿਹੜੀ ਹੈ ਮੁਲਾਕਾਤ ਜਿਹੜੀ ਹੈ ਇਸੇ ਤਰ੍ਹਾਂ ਬਰਕਰਾਰ ਰਹੇਗੀ। ਫਿਲਹਾਲ ਇੱਕ ਸੋਹਣਾ ਜਿਹਾ ਗਾਣਾ।

FM 92.2 7 MHz ਤੇ 8:30 ਹੋਣ ਜਾ ਰਹੇ ਨੇ। ਹੁਣੇ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ।

नमस्कार, ए आकाशवाणी ए। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਵਿੱਚ ਨਾਵਿਕਾਂ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਨੇ ਯਮੁਨਾ ਦਰਿਆ ਨੂੰ ਸਾਫ਼ ਕਰਨ ਲਈ ਕੇਸ਼ਾਓ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ ਏ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ 'ਤੇ ਭਰੋਸਾ ਨਾ ਕਰਨ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮੁੰਦਰੀ ਯਾਤਰੀਆਂ ਨੂੰ ਟਕਰਾਅ ਨਾਲ ਸੰਬੰਧਿਤ ਖਤਰਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਏ। ਫਰਾਂਸ ਵਿੱਚ G7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਵਿਖੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੇ ਵਿਸ਼ਵ ਵਪਾਰ ਵਿੱਚ ਵਿਘਨ ਪਾਇਆ ਅਤੇ ਜਾਨ ਮਾਲ ਦਾ ਨੁਕਸਾਨ ਕੀਤਾ ਹੈ। ਸਮੁੰਦਰੀ ਵਪਾਰ ਲਈ ਵੱਧ ਰਹੇ ਖਤਰਿਆਂ ਅਤੇ ਪੱਛਮੀ ਏਸ਼ੀਆ ਵਿੱਚ ਅਸਥਿਰਤਾ ਤੋਂ ਨਤੀਜੇ ਵਜੋਂ ਮਨੁੱਖੀ ਨੁਕਸਾਨ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਏ ਕਿ ਅਸੀਂ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ ਜੋ ਸਾਰੇ ਦੇਸ਼ਾਂ ਨੂੰ ਵਿਸ਼ਵ ਸਮੁੰਦਰੀ ਵਪਾਰ ਰਾਹੀਂ ਜੋੜਦੇ ਨੇ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਮਨੁੱਖਤਾ ਨੂੰ ਤਰਜੀਹ ਦਿੱਤੀ ਏ ਜੋ ਕਿ ਭਾਰਤ ਦੀ ਅਗਵਾਈ ਵਾਲੀਆਂ ਪਹਿਲਕਦਮੀਆਂ ਵਿੱਚ ਝਲਕਦਾ ਏ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਸੋਚ ਸਦੀਆਂ ਤੋਂ ਵਾਸੁਦੇਵ ਕੁਟੁੰਬਕਮ ਦੀ ਰਹੀ ਏ, ਇਸ ਲਈ ਭਾਰਤ ਦੁਨੀਆ ਭਰ ਵਿੱਚ ਕੁਦਰਤੀ ਆਫਤਾਂ ਦੇ ਸਮੇਂ ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਵਾਲਾ ਦੇਸ਼ ਬਣਿਆ ਹੈ। ਸ੍ਰੀ ਮੋਦੀ ਨੇ ਸ੍ਰੀਲੰਕਾ ਵਿੱਚ ਚੱਕਰਵਾਤ, ਅਫਗਾਨਿਸਤਾਨ ਵਿੱਚ ਭੂਚਾਲ, ਮੋਜ਼ਾਂਬੀਕ ਵਿੱਚ ਹੜ੍ਹ ਅਤੇ ਜਮੈਕਾ ਵਿੱਚ ਤੂਫਾਨ ਦੌਰਾਨ ਭਾਰਤ ਦੀ ਮਦਦ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਰਵਜਨ ਹਿਤਾਏ, ਸਰਵਜਨ ਸੁਖਾਏ ਦਾ ਮੰਤਰ ਮਾਲੀ ਸਮਾਵੇਸ਼, ਸਿਹਤ ਸੁਰੱਖਿਆ, ਡਿਜੀਟਲ ਪਛਾਣ, ਤਕਨਾਲੋਜੀ ਰਾਹੀਂ ਲੋਕਾਂ ਦੇ ਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ

0: ਉਤਸ਼ਾਹਤ ਕਰਨ ਵਿੱਚ ਬੇਹੱਦ ਪ੍ਰਭਾਵਸ਼ਾਲੀ ਰਿਹਾ ਹੈ। ਸ਼੍ਰੀ ਮੋਦੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਅੰਤਰਰਾਸ਼ਟਰੀ ਭਾਈਵਾਲੀ ਸ਼ਾਂਤੀ ਅਤੇ ਸਥਿਰਤਾ ਦਵਾਏਗੀ, ਜਿਸ ਲਈ ਗੱਲਬਾਤ ਅਤੇ ਕੂਟਨੀਤਿਕ ਯਤਨ ਜ਼ਰੂਰੀ ਨੇ। G7 ਦੇਸ਼ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਲ ਰਲ ਕੇ ਦੁਨੀਆ ਭਰ ਵਿੱਚ ਸਿਹਤ ਅਤੇ ਵਿਕਾਸ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪਹਿਲ ਕਰਨਗੇ। G7 ਨੇਤਾਵਾਂ ਨੇ ਅਫਰੀਕੀ ਦੇਸ਼ਾਂ ਕੋਂਗੋ ਅਤੇ ਯੁਗਾਂਡਾ ਵਿੱਚ ਈਬੋਲਾ ਦੇ ਫੈਲਣ ਦਾ ਮੁਕਾਬਲਾ ਕਰਨ ਲਈ ਸਾਂਝੀ ਕਾਰਵਾਈ ਦੀ ਮੰਗ ਕੀਤੀ ਏ। ਭਾਰਤ, ਮਿਸਰ, ਕੀਨੀਆ ਅਤੇ ਦੱਖਣੀ ਕੋਰੀਆ ਨੇ ਵੀ ਇਸ ਪਹਿਲਕਦਮੀ ਦੀ ਹਮਾਇਤ ਕੀਤੀ ਏ, ਜਿਸ ਵਿੱਚ ਲਾਗਾਂ ਦਾ ਪਤਾ ਲਾਉਣ, ਸਰਹੱਦੀ ਨਿਗਰਾਨੀ ਅਤੇ ਭਾਈਚਾਰਕ ਸ਼ਮੂਲੀਅਤ ਸ਼ਾਮਿਲ ਏ। ਸਾਰੇ ਮੈਂਬਰਾਂ ਨੇ ਈਬੋਲਾ ਲਈ ਟੀਕਿਆਂ, ਟੈਸਟਾਂ ਅਤੇ ਇਲਾਜਾਂ ਦੇ ਵਿਕਾਸ ਵਿੱਚ ਸਹਿਯੋਗ ਦਾ ਵੀ ਵਾਅਦਾ ਕੀਤਾ। G7 ਸੰਮੇਲਨ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਸਾਰਿਆਂ ਦੀਆਂ ਨਜ਼ਰਾਂ ਇਸ ਮੁਲਾਕਾਤ ਤੇ ਨੇ। ਭਾਰਤ G7 ਸੰਮੇਲਨ ਵਿੱਚ ਇੱਕ ਭਾਈਵਾਲ ਦੇਸ਼ ਏ। ਸ਼੍ਰੀ ਮੋਦੀ ਅਤੇ ਸ਼੍ਰੀ ਟਰੰਪ ਵਿਚਕਾਰ ਇਸ ਤੋਂ ਪਿਛਲੀ ਮੁਲਾਕਾਤ ਪਿਛਲੇ ਸਾਲ ਫਰਵਰੀ ਵਿੱਚ ਅਮਰੀਕਾ ਵਿੱਚ ਹੋਈ ਸੀ। ਅੱਜ ਦੀ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਕਾਰ ਕਈ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵਿਆਪਕ ਚਰਚਾ ਹੋਣ ਦੀ ਉਮੀਦ ਏ। ਪ੍ਰਧਾਨ ਮੰਤਰੀ ਮੋਦੀ ਅੱਜ ਇੱਕ ਹੋਰ G7 ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਵਿਸ਼ਾ ਏ, ਸਾਰਿਆਂ ਦੇ ਲਾਭ ਲਈ ਸੰਤੁਲਿਤ, ਸਮਾਵੇਸ਼ੀ ਅਤੇ ਨਿਰੰਤਰ ਰਹਿਣਯੋਗ ਆਰਥਿਕ ਵਿਕਾਸ ਨੂੰ ਮੁੜ ਸ਼ੁਰੂ ਕਰਨਾ। ਉਹ ਮੁਦਰਾ ਫੰਡ ਦੇ ਸੁਰੱਖਿਅਤ, ਤੇਜ਼ ਅਤੇ ਪ੍ਰਭਾਵਸ਼ਾਲੀ ਲਾਗੂ ਕਰਨ ਤੇ ਇੱਕ ਵਰਕਿੰਗ ਲੰਚ ਵਿੱਚ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ, ਯੂਰਪੀਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਨ ਕਮਿਸ਼ਨ ਦੇ ਪ੍ਰਧਾਨ ਵੌਨ ਦੇਰ ਲੇਅਨ ਨਾਲ ਇੱਕ ਤ੍ਰੈ ਧਿਰੀ ਮੀਟਿੰਗ ਵੀ ਕਰਨਗੇ। ਉਹ ਜਰਮਨ ਚਾਂਸਲਰ ਫਰੈਡਰਿਕ ਮਰਸ ਨਾਲ ਵੀ ਮੁਲਾਕਾਤ ਕਰਨਗੇ। ਕੱਲ੍ਹ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ, ਬਰਤਾਨਵੀ ਪ੍ਰਧਾਨ ਮੰਤਰੀ ਕੇ ਸਟਾਰਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਨੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਮਿਸਰ ਦੇ ਰਾਸ਼ਟਰਪਤੀ ਅਬਦੇ ਫਤਿਹ ਅਲ ਸੀਸੀ, ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਚੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨਾਲ ਵੀ ਮੁਲਾਕਾਤ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਾਰੋਬਾਰੀ ਆਗੂਆਂ, ਕਾਰਜਕਾਰੀ ਅਧਿਕਾਰੀਆਂ, ਨਿਵੇਸ਼ਕਾਂ ਅਤੇ ਨਵੀਨਤਾਕਾਰਾਂ ਨੂੰ ਨਵੀਨਤਾ ਰਾਹੀਂ ਸੰਚਾਲਿਤ ਇੱਕ ਰੌਸ਼ਨ ਅਤੇ ਨਿਰੰਤਰ ਰਹਿਣਯੋਗ ਭਵਿੱਖ ਬਣਾਉਣ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਹੈ। ਫਰਾਂਸ ਦੇ ਨੀਸ ਵਿੱਚ ਇੰਡੀਆ ਯੂਨੀਵਰਸਿਟੀ ਦੇ ਸਮਾਪਤੀ ਸਮਾਰੋਹ ਵਿਖੇ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਪਿਛਲੇ 3 ਦਿਨਾਂ ਦੀਆਂ ਪ੍ਰਾਪਤੀਆਂ ਭਾਰਤ ਫਰਾਂਸ ਨਵੀਨਤਾ ਭਾਈਵਾਲੀ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀਆਂ ਨੇ। ਯਮੁਨਾ ਦਰਿਆ ਦੀ ਸਥਿਤੀ ਬਿਹਤਰ ਬਣਾਉਣ ਲਈ ਕਿਸ਼ਾਓ ਡੈਮ ਪ੍ਰੋਜੈਕਟ ਦੇ 6 ਰਾਜਾਂ ਨਾਲ ਸਹਿਮਤੀ ਬਣ ਗਈ ਏ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਨੇ। ਇਹ ਸਮਝੌਤਾ ਕੱਲ੍ਹ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੋਇਆ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ 6 ਰਾਜਾਂ ਵਿਚਕਾਰ ਸਮਝੌਤੇ ਤੇ ਦਸਖਤ ਹੋਣ ਤੋਂ ਬਾਅਦ ਕਿਸ਼ਾਓ ਪ੍ਰੋਜੈਕਟ ਲਈ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਜਾਏਗੀ। ਸਮਝੌਤੇ ਮੁਤਾਬਿਕ ਕੇਂਦਰ ਸਰਕਾਰ ਪ੍ਰੋਜੈਕਟ ਦੇ ਫੰਡਾਂ ਦਾ 90% ਪ੍ਰਦਾਨ ਕਰੇਗੀ, ਬਾਕੀ 10% 6 ਰਾਜਾਂ ਵੱਲੋਂ ਸਾਂਝਾ ਕੀਤਾ ਜਾਏਗਾ। ਇਹ ਵੀ ਸਹਿਮਤੀ ਹੋਈ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪ੍ਰਾਪਤ ਹੋਣ ਵਾਲਾ ਪਾਣੀ ਦਿੱਲੀ ਅਤੇ ਰਾਜਸਥਾਨ ਨਾਲ ਸਾਂਝਾ ਕੀਤਾ ਜਾਏਗਾ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਨੀਟ ਪ੍ਰੀਖਿਆਵਾਂ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ NTA ਨੇ ਕਿਹਾ ਕਿ ਟੈਲੀਗ੍ਰਾਮ ਤੇ ਘੁਟਾਲੇਬਾਜ਼ 14,000 ਤੋਂ 25,000 ਰੁਪਏ ਤੱਕ ਦੇ ਪੈਸੇ ਦੀ ਮੰਗ ਕਰਨ ਵਾਲੇ ਚੈਨਲ ਚਲਾ ਰਹੇ ਨੇ ਅਤੇ ਮੁੜ ਪ੍ਰੀਖਿਆ ਪੇਪਰ ਸਾਂਝਾ ਕਰਨ ਦੇ ਦਾਅਵੇ ਕਰ ਰਹੇ ਨੇ। ਇਸ ਨੇ ਸਪਸ਼ਟ ਕੀਤਾ ਕਿ ਮੁੜ ਪ੍ਰੀਖਿਆ ਲਈ ਕੋਈ ਲੀਕ ਹੋਇਆ ਪੇਪਰ ਨਹੀਂ ਏ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰੀਖਿਆ ਤੋਂ ਪਹਿਲਾਂ ਦੀਆਂ ਚੈਟਾਂ ਦਿਖਾਉਣ ਵਾਲੇ ਜਾਅਲੀ ਸਬੂਤ ਵੀਡੀਓ ਵੀ ਪ੍ਰਸਾਰਿਤ ਕੀਤੇ ਜਾ ਰਹੇ ਨੇ। NDA ਨੇ ਆਪਣੇ ਡਾਇਰੈਕਟਰ ਜਨਰਲ ਅਭਿਸ਼ੇਕ ਸਿੰਘ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਵਿੱਚ ਦੇਸ਼ ਵਿੱਚ ਐਪ ਤੱਕ ਪਹੁੰਚ ਨੂੰ ਰੋਕਣ ਦੇ ਕਾਰਨ ਬਾਰੇ ਦੱਸਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ NTA ਇਹ ਯਕੀਨੀ ਬਣਾਉਣ ਲਈ ਵਚਨਬੱਧ ਏ ਕਿ ਕੋਈ ਵੀ ਗਲਤੀ ਨਾ ਹੋਵੇ ਅਤੇ ਭਰੋਸਾ ਦਿਵਾਇਆ ਜਾਵੇ ਕਿ ਹਰ ਪ੍ਰਸ਼ਨ ਪੱਤਰ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਬਣਾਇਆ ਗਿਆ ਹੈ।
1: NTA is committed. NTA यह पक्का करने के लिए पूरी तरह से प्रतिबद्ध है कि कोई भी गड़बड़ी ना हो। हर प्रश्न पत्र और उसमें शामिल हर सवाल को पूरी तरह सुरक्षित तरीके से तैयार किया गया है। हमने सामान्य सुरक्षा उपायों के अलावा अतिरिक्त सुरक्षा इंतजाम भी किए हैं। NTA ने कई एजेंसियों की मदद ली है और हम यह सुनिश्चित करेंगे कि परीक्षा बिना किसी गड़बड़ी के सम्पन्न हो।
2: And we will ensure that the examination is conducted in a flawless manner.
0: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਕੀਤੀ ਅਤੇ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਪੇਸ਼ ਇੱਕ ਰਿਪੋਰਟ।
3: ਖੇਤੀਬਾੜੀ

0: ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮੀਟਿੰਗ ਵਿੱਚ ਇਹ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਰੁੱਤ ਦੌਰਾਨ ਪੈਦਾ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਆਂ ਮੌਸਮੀ ਸਥਿਤੀਆਂ ਤੋਂ ਖੇਤੀਬਾੜੀ ਤੇ ਕਿਸਾਨਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਪਹਿਲਾਂ ਤੋਂ ਚੁੱਕੇ ਜਾਣ। ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਪੂਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਜਾਣ ਜਿੱਥੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਨਾਲ ਤਾਲਮੇਲ ਕਰਕੇ ਫਸਲਵਾਰ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਮੌਸਮੀ ਚੁਣੌਤੀ ਵਾਲੇ ਹਾਲਾਤ ਵਿੱਚ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬਿਊਰੋ ਰਿਪੋਰਟ ਨਾਲ ਮੈਂ ਅਮਨਦੇਵ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਸਾਲਾਨਾ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਏ। ਸੁਰੱਖਿਆ ਬਲਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਸ ਤੀਰਥ ਯਾਤਰਾ ਨਾਲ ਜੁੜੀਆਂ ਥਾਵਾਂ ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਨੇ। ਪੁਲਿਸ ਨੇ ਰਵਾਇਤੀ ਪਹਿਲਗਾਮ ਰੂਟ ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਖੇਡਾਂ ਵਿੱਚ ਮਰਦਾਂ ਦੇ ਕ੍ਰਿਕਟ ਵਿੱਚ ਤਿੰਨ ਦੇਸ਼ਾਂ ਦੇ ਏ ਸੀਰੀਜ਼ ਵਿੱਚ ਭਾਰਤ ਏ ਅੱਜ ਸ੍ਰੀਲੰਕਾ ਦੇ ਰੰਗੀਰੀ ਰੰਬਲ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਅਫਗਾਨਿਸਤਾਨ ਏ ਖਿਲਾਫ਼ ਖੇਡੇਗਾ। ਇਹ ਮੈਚ ਅੱਜ ਸਵੇਰੇ 10 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਵਿਖੇ ਅਫਗਾਨਿਸਤਾਨ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਏਗਾ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੇਡਿੰਗਲੇ ਵਿਖੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਵਾਲੇ ਖੇਤਰਾਂ ਵਿੱਚ ਨਾਵਿਕਾਂ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਨੇ ਯਮੁਨਾ ਦਰਿਆ ਨੂੰ ਸਾਫ਼ ਕਰਨ ਲਈ ਕੇਸ਼ਾਓ ਡੈਮ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਜਤਾਈ। NTA ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਏ ਕਿ ਉਹ ਨੀਟ ਮੁੜ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਤੇ ਭਰੋਸਾ ਨਾ ਕਰਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਦੇਖੋ ਨੀ ਕੁੜੀਓ ਕਿੰਨਾ ਸੋਹਣਾ ਮੁੰਡਾ ਖੜਾ। ਸੁਣਿਓ ਤੁਹਾਡਾ ਨਾਮ ਕੀ ਹੈ?
1: ਨਾਮ ਤਾਂ ਮੇਰਾ ਜੱਸੀ ਸਿੱਧੂ ਆ। ਕਿਉਂ
0: ਤੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ?
1: ਸ਼ਹਿਰ ਤਾਂ ਸਾਡਾ ਜਲੰਧਰ ਹੈ।
0: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ?

FM ਬੈਂਡ 102.7 ਮੈਗਾਹਰਟਜ਼ ਸੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੱਡੀ ਟੱਪਾ। 9 ਵਜਨ ਜਾ ਰਹੇ ਨੇ ਔਰ ਵੇਲਾ ਹੋ ਰਿਹਾ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਐਵਨ ਵਿੱਚ G7 ਸਿਖਰ ਸੰਮੇਲਨ ਵਿੱਚ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਮੁੜ ਨਿਰਮਾਣ ਵਿਸ਼ੇ 'ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕੀਤਾ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਮਾਪਿਆਂ ਅਤੇ ਉਮੀਦਵਾਰਾਂ ਨੂੰ NEET UG 2026 ਪ੍ਰੀਖਿਆ ਤੋਂ ਪਹਿਲਾਂ ਘੁਟਾਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਅੱਜ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ 'ਚ ਲਕਸ਼ਰੇ ਤਾਇਬਾ LET ਦੇ ਇੱਕ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟਰਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟਰਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲਵੇ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਹੈ। ਗਰੁੱਪ C ਅਤੇ D ਸ਼੍ਰੇਣੀਆਂ ਦੀਆਂ ਔਰਤਾਂ ਮੁਲਾਜ਼ਮਾਂ ਨੂੰ ਘਰਾਂ ਨੂੰ ਵੱਧ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਾਲੋਨੀ ਦੇ ਵਿੱਚ ਜੰਮੂ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੀ ਆਪਰੇਸ਼ਨ ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਖ਼ਬਰ ਹੈ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਲਖਨਊ ਵਿਖੇ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਦੇ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 ਮੈਗਾਹਰਟਜ਼ 9:02 ਹੋ ਰਹੇ ਨੇ ਔਰ ਵੇਲਾ ਹੋ ਰਿਹਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ।

ਬਿਲਕੁਲ ਬਿਲਕੁਲ ਸਹੀ ਫ੍ਰੀਕੁਐਂਸੀ ਤੇ ਤੁਸੀਂ ਆਏ ਹੋ। ਬਿਲਕੁਲ, ਰੁਕੋ ਰੁਕੋ ਰੁਕੋ, ਬ੍ਰੇਕ ਲਗਾਓ, ਬ੍ਰੇਕ ਲੱਗੀ ਲੱਗੀ, ਹਾਂ ਬਸ ਬਿਲਕੁਲ ਜੀ ਬਿਲਕੁਲ ਸਹੀ ਫ੍ਰੀਕੁਐਂਸੀ ਟਿਊਨ ਕੀਤੀ ਹੋਈ ਹੈ, ਯਾਨੀ ਕਿ 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ। ਦਿਲ ਸੇ ਦਿਲ ਤੱਕ ਨਿਸ਼ਾ ਤੁਹਾਡੇ ਨਾਲ, ਤੁਸੀਂ ਮੇਰੇ ਨਾਲ, ਇਹ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸਾਡੇ ਨਾਲ। ਵੈਲ ਜੀ ਬਿਲਕੁਲ, ਇੱਕ ਖੂਬਸੂਰਤ ਸਿਲਸਿਲਾ ਲੈ ਕੇ ਹਾਜ਼ਰ ਹੋ ਗਿਆ ਜੀ ਤੁਹਾਡੀ ਆਪਣੀ ਦੋਸਤ ਨਿਸ਼ਾ। ਔਰ ਟਿਊਨ ਪਤਾ ਕਿਹਨੇ ਕਿਹਨੇ ਕੀਤਾ, 102.7 FM ਦੇ ਨਾਲ ਨਾਲ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ, ਔਰ ਨਾਲ ਦੇ ਨਾਲ ਨਿਊਜ਼ ਔਨ ਯੋਰ ਐਪ ਦੇ ਜੁੜੇ ਹੋਏ ਸਰੋਤੇ। ਅੱਛਾ, ਅੱਜ ਤਾਂ ਤੁਸੀਂ ਮੈਨੂੰ ਆਡੀਓ ਰਿਕਾਰਡ ਕਰਕੇ ਦੇਣੀ ਹੈ, ਠੀਕ ਹੈ, ਆਪਣੀ ਆਵਾਜ਼ ਜਿਹੜੀ ਹੈ ਉਹ ਰਿਕਾਰਡ ਕਰਕੇ ਭੇਜਣੀ ਹੈ 9855101027 'ਤੇ, ਠੀਕ ਹੈ। ਔਰ ਉਸ ਆਵਾਜ਼ ਨੂੰ ਜਦੋਂ ਤੁਸੀਂ ਰਿਕਾਰਡ ਕਰਨਾ ਨਾ, ਮੇਰੀਆਂ ਛੋਟੀਆਂ ਛੋਟੀਆਂ ਸ਼ਰਤਾਂ ਨੇ, ਸੁਣੋ ਪਹਿਲਾਂ। ਸਭ ਤੋਂ ਪਹਿਲੀ ਸ਼ਰਤ ਮੇਰੀ ਇਹ ਹੈ ਕਿ ਤੁਸੀਂ ਜਦੋਂ ਆਪਣੀ ਆਵਾਜ਼ ਨੂੰ ਰਿਕਾਰਡ ਕਰੋਗੇ ਨਾ, ਤੁਹਾਡੇ ਆਸ ਪਾਸ ਸ਼ੋਰ ਨਹੀਂ ਹੋਣਾ ਚਾਹੀਦਾ, ਕਿ ਤੁਹਾਡੀ ਆਵਾਜ਼ ਜਿਹੜੀ ਹੈ ਕਲੀਅਰਲੀ ਸਾਰਿਆਂ ਤੱਕ ਪਹੁੰਚ ਸਕੇ। ਔਰ ਦੂਜੀ ਗੱਲ, ਅੱਜ ਤੁਸੀਂ ਆਡੀਓ ਮੈਸੇਜ ਹੀ ਕਰਨਾ ਮੈਨੂੰ, ਔਰ ਤੁਹਾਡੀ ਆਡੀਓ ਮੈਸੇਜ ਦੇ ਵਿੱਚ ਨਾ ਕੀ ਹੋਣਾ ਚਾਹੀਦਾ ਦੱਸਾਂ ਮੈਂ ਤੁਹਾਨੂੰ, ਸੱਚੀ ਮੁੱਚੀ ਦੱਸਦਾਂ, ਚਲੋ ਮੁੱਚੀ ਸੱਚੀ ਯਾਨੀ ਕਿ ਸੱਚੀ ਮੁੱਚੀ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਅੱਜ ਤੁਹਾਡੀ ਆਡੀਓ ਦੇ ਵਿੱਚ, ਔਰ ਆਡੀਓ ਨਾ ਤੁਹਾਡੀ 20-30 ਸੈਕਿੰਡਸ ਤੱਕ ਦੀ ਹੋਣੀ ਚਾਹੀਦੀ ਹੈ, ਔਰ ਤੁਸੀਂ ਉਹਦੇ ਵਿੱਚ ਕੀ ਕਹਿਣਾ, ਕਹਿਣਾ ਇਹ ਹੈ ਕਿ ਮੇਰੇ ਲਈ ਪੰਜਾਬ ਦਾ ਕੀ ਮਤਲਬ ਹੈ। ਮੇਰੇ ਲਈ ਪੰਜਾਬ ਦਾ ਕੀ ਮਤਲਬ ਹੈ, ਔਰ ਇਸ 20 ਸੈਕਿੰਡ ਦੀ ਆਡੀਓ ਦੇ ਵਿੱਚ ਤੁਸੀਂ ਆਪਣੇ ਅਹਿਸਾਸ ਆਪਣੇ ਪੰਜਾਬ ਦੇ ਪ੍ਰਤੀ ਜਿਹੜੇ ਹੈ ਉਹ ਬਿਆਨ ਕਰਨੇ ਨੇ। ਬਾਕੀ ਟੈਕਸਟ ਮੈਸੇਜਸ ਕਰੋਗੇ ਉਹ ਵੀ ਪੜਾਂਗੀ, ਉਹ ਵੀ ਸ਼ਾਮਿਲ ਕਰਾਂਗੀ, ਲੇਕਿਨ ਇੱਕ ਵਧੀਆ ਜਿਹੀ ਆਡੀਓ ਰਿਕਾਰਡ ਕਰੋ ਸ਼ਾਂਤ ਜਿਹੇ ਇਲਾਕੇ ਦੇ ਵਿੱਚ ਜਾ ਕੇ। ਮੇਰੇ ਲਈ ਪੰਜਾਬ ਦਾ ਮਤਲਬ, ਅੱਜ ਤੁਸੀਂ ਮੈਨੂੰ ਦੱਸਣਾ ਹੈ ਕਿ ਮੇਰੇ ਲਈ ਪੰਜਾਬ ਦਾ ਕੀ ਮਤਲਬ ਹੈ। ਇਹਨਾਂ ਨੂੰ ਬਿਆਨ ਕਰਕੇ ਨਾ ਤੁਸੀਂ ਆਪਣੀ 20-30 ਸੈਕਿੰਡ ਦੀ ਆਡੀਓ ਦੇ ਵਿੱਚ ਰਿਕਾਰਡ ਕਰਕੇ ਫਟਾਫਟ ਤੋਂ ਮੈਨੂੰ ਭੇਜ ਦੇਣਾ। ਅੱਜ ਦੇ ਤੁਹਾਡਾ ਮੈਸੇਜ ਮੇਰੇ ਕੋਲ ਆਏਗਾ, ਮੈਂ ਤੁਹਾਡੇ ਮੈਸੇਜ ਨੂੰ ਪਲੇ ਕਰਾਂਗੀ, ਔਰ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਲਿਸਨਰਸ ਜਿਹੜੇ ਅੱਜ ਮੈਨੂੰ ਸੁਣ ਰਹੇ ਨੇ ਨਾ, ਉਹ ਮੇਰੇ ਲਈ ਪੰਜਾਬ ਦਾ ਕੀ ਮਤਲਬ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਪੰਜਾਬੀ ਹੋ, ਪੰਜਾਬੀਅਤ ਦੇ ਨਾਲ ਜੁੜੇ ਹੋਏ ਹੋ, ਤੁਹਾਡੀ ਇਸ ਅਹਿਸਾਸਾਂ ਨੂੰ ਬਿਆਨ ਕਰਨਾ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਹੈ ਅਤੇ ਗਾਣਾ ਹੋ ਜਾਵੇ ਇੱਕ ਵਧੀਆ ਜਿਹਾ, ਫਿਰ ਲਓ ਵਧੀਆ ਜਿਹਾ ਗਾਣਾ, ਬਿਲਕੁਲ ਤਿਆਰ ਹੈ। ਜਿੰਨੀ ਦੇਰ ਤੱਕ ਤੁਸੀਂ ਗੀਤ ਸੁਣਦੇ ਹੋ, ਮੈਂ ਤੁਹਾਡੇ ਆਡੀਓ ਮੈਸੇਜਿਸ ਦੀ ਵੇਟ ਕਰ ਰਹੀ ਹਾਂ। ਦਿਲ ਸੇ ਦਿਲ ਤੱਕ 102.7 FM ਰੇਨਬੋ।

ਵੈਲ ਜੀ, ਖੂਬਸੂਰਤ ਜਿਹੇ ਅਹਿਸਾਸ ਜਿਹੜੇ ਹੈ ਪ੍ਰੋਗਰਾਮ ਦੇ ਵਿੱਚ ਦਿਲੋਂ ਖਾਸ ਹੋ ਗਏ ਨੇ। ਹਾਂਜੀ, ਮੈਂ ਗੱਲ ਕਰ ਰਹੀ ਹਾਂ ਕਿ ਤੁਹਾਡੇ ਲਈ ਪੰਜਾਬ ਦਾ ਕੀ ਮਤਲਬ ਹੈ। ਰਿਕਾਰਡ ਕਰਕੇ ਮੈਨੂੰ ਭੇਜਣਾ ਤੁਸੀਂ ਇਸ ਖੂਬਸੂਰਤ ਜਿਹੇ ਸਵਾਲ ਦਾ ਜਵਾਬ। ਬਿਲਕੁਲ ਜੀ, ਜੇ ਮੈਂ ਗੱਲ ਕਰਾਂ ਕਿ ਪੰਜਾਬ ਸਿਰਫ ਇੱਕ ਥਾਂ ਨਹੀਂ ਹੈ, ਇੱਕ ਉਹ ਅਹਿਸਾਸ ਹੈ ਜਿਹੜਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਹੈ ਜੋੜਦਾ ਹੈ, ਸਾਡੇ ਵਿਰਸੇ ਦੇ ਨਾਲ ਜੋੜਦਾ ਹੈ, ਸਾਨੂੰ ਉਹਨਾਂ ਦਾਦੀ ਨਾਨੀ ਦੀ ਕਹਾਣੀਆਂ ਦੇ ਨਾਲ ਜੋੜਦਾ ਹੈ। ਪੰਜਾਬ ਇੱਕ ਸਵਾਦ ਦੇ ਨਾਲ ਜੋੜਦਾ ਹੈ। ਪੰਜਾਬ ਸਾਨੂੰ ਕਿਹੜੀਆਂ ਉਹ ਚੀਜ਼ਾਂ ਆ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਨਹੀਂ ਜੋੜਦਾ? ਪੰਜਾਬ ਦੇ ਲੋਕ ਗੀਤ ਜਿਹੜੇ ਨੇ ਉਹ ਸਾਨੂੰ ਆਪਣੇ ਨਾਲ ਜੋੜਦੇ ਨੇ, ਦਾਦੀ ਨਾਨੀ ਦੀ ਪੋਟਲੀ ਸਾਨੂੰ ਆਪਣੇ ਨਾਲ ਜੋੜਦੀ ਹੈ, ਪਿੰਡਾਂ ਦਾ ਕਨੈਕਸ਼ਨ ਸਾਨੂੰ ਆਪਣੇ ਨਾਲ ਜੋੜਦਾ। ਯਾਨੀ ਕਿ ਪੰਜਾਬ ਦੀ ਖੁਸ਼ਬੂ ਜਿਹੜੀ ਹੈ ਨਾ, ਉਹਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਵੱਖਰੀ ਹੈ, ਉਹਦਾ ਅਹਿਸਾਸ ਵੀ ਵੱਖਰਾ ਹੀ ਹੈ। ਐਂਟਰ ਹੁੰਦੇ ਹੀ ਪੰਜਾਬ ਦੇ ਵਿੱਚ ਨਾ ਫੀਲਿੰਗ ਆ ਜਾਂਦੀ ਹੈ, ਯੈਸ ਵੀ ਆਰ ਪੰਜਾਬੀਸ। ਬਿਆਨ ਕਰ ਦਿਓ ਪੰਜਾਬ ਦੇ ਪ੍ਰਤੀ ਆਪਣੇ ਉਹਨਾਂ ਅਹਿਸਾਸਾਂ ਨੂੰ, ਉਹਨਾਂ ਜਜ਼ਬਾਤਾਂ ਨੂੰ ਜਿਹੜੇ ਤੁਹਾਡੇ ਦਿਲ ਦੇ ਵਿੱਚ ਆ ਰਹੇ ਨੇ, ਕਿ ਤੁਹਾਡੇ ਲਈ ਯਾਨੀ ਕਿ ਪੰਜਾਬ ਤੁਹਾਡੇ ਲਈ ਮਾਂ ਦੀ ਹੱਥ ਦੀ ਰੋਟੀ ਹੈ, ਜਾਂ ਖੇਤਾਂ ਦੀ ਹਰਿਆਲੀ ਹੈ, ਜਾਂ ਫਿਰ ਦਾਦੀ ਨਾਨੀ ਦੀ ਕਹਾਣੀ

0: ਨਹੀਂ ਆ ਗਿੱਧਾ ਭੰਗੜਾ ਅਤੇ ਯਾਰੀਆਂ ਦੀ ਮਹਿਫਲਾਂ ਕੁਛ ਵੀ ਹੈ ਨਾ ਉਹਨੂੰ ਤੁਸੀਂ ਜ਼ਰੂਰ ਬਿਆਨ ਕਰਨਾ ਔਰ ਤੁਹਾਡੇ ਇਕੱਲੇ ਹੋਏ ਮੈਸੇਜਸ ਜਿਹੜੇ ਨੇ ਨਾ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣਗੇ ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਚੰਨ ਜਿਹੜੇ ਆ ਉਹ ਅੱਜ ਆਉਣਗੇ ਪ੍ਰੋਗਰਾਮ 'ਚ। ਸਭ ਤੋਂ ਪਹਿਲਾਂ ਮੈਸੇਜ ਸ਼ਾਮਿਲ ਕਰਨੇ ਹਾਂ ਜੀ ਜਿਹੜਾ ਸਾਡੇ ਕੋਲ ਆਇਆ ਰਾਮ ਸਰੂਪ ਅਰੋੜਾ ਚੌਂਕ ਚਿਲੀਆਂ ਸੁਲਤਾਨਪੁਰ ਤੋਂ। ਘਰ ਕੇ ਬਾਹਰ ਦਿਮਾਗ ਲੈ ਕੇ ਜਾਓ ਕਿਉਂਕਿ ਦੁਨੀਆ ਇੱਕ ਬਾਜ਼ਾਰ ਹੈ ਲੇਕਿਨ ਘਰ ਕੇ ਅੰਦਰ ਸਿਰਫ ਦਿਲ ਲੈ ਕੇ ਆਓ ਕਿਉਂਕਿ ਯਹਾਂ ਪਰ ਇੱਕ ਪਰਿਵਾਰ ਹੈ। ਬਿਲਕੁਲ ਜੀ ਖੂਬਸੂਰਤ ਜਿਹਾ ਅਹਿਸਾਸ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਪਹਿਲਾਂ ਕੱਟਿਆ ਜਾਣਾ ਫਿਰ ਪੀੜਿਆ ਜਾਣਾ ਫਿਰ ਆਖਰੀ ਬੂੰਦ ਤੱਕ ਨਿਚੋੜਿਆ ਜਾਣਾ ਭਲਾ ਗੰਨੇ ਤੋਂ ਵੱਧ ਕੌਣ ਜਾਣਦਾ ਹੈ ਕਿ ਮਿੱਠੇ ਹੋਣ ਦਾ ਨੁਕਸਾਨ ਕੀ ਹੁੰਦਾ ਹੈ। ਵਜ਼ਨਦਾਰ ਗੱਲ ਆਈ ਹੈ ਸਾਡੇ ਕੋਲ ਅਮਰਜੀਤ ਜਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ। ਜੀ ਹਾਂ ਅਗਲਾ ਮੈਸੇਜ ਅਸੀਂ ਸੁਣਨੇ ਹਾਂ ਕਿਹੜੇ ਦੋਸਤ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਹੈ ਸੋ ਲੈਟਸ।
1: ਸਤਿ ਸ਼੍ਰੀ ਅਕਾਲ ਨਿਸ਼ਾ ਮੈਡਮ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ। ਜਿਹੜਾ ਤੁਸੀਂ ਅੱਜ ਵਿਸ਼ਾ ਰੱਖਿਆ ਮੇਰੇ ਲਈ ਪੰਜਾਬ ਦਾ ਮਤਲਬ
0: ਜੀ,
1: ਮੇਰੇ ਲਈ ਪੰਜਾਬ ਦਾ ਮਤਲਬ ਹੈ ਸਵਰਗ, ਪੰਜਾਂ ਦਰਿਆਵਾਂ ਦੀ ਧਰਤੀ ਜੋ ਸਾਡੇ ਗੁਰੂਆਂ ਪੀਰਾਂ ਨੇ ਸਭ ਤੋਂ ਸੁੰਦਰ ਤੇ ਵਧੀਆ ਬਣਾ ਕੇ ਸਾਨੂੰ ਦਿੱਤੀ ਹੈ, ਜੋ ਹਰ ਪੂਰੇ ਦੇਸ਼ ਦਾ ਪੂਰੀ ਦੁਨੀਆਂ ਦਾ ਅੰਨ ਭਰਨ ਵਾਲੀ ਉਹ ਧਰਤੀ ਹੈ ਪੰਜਾਬ, ਜਿਹਦੇ ਵਿੱਚ ਅਸੀਂ ਬੜੇ ਮਾਣ ਸਤਿਕਾਰ ਨਾਲ ਰਹਿ ਰਹੇ ਹਾਂ। ਇਹ ਬਹੁਤ ਵੱਡਾ ਮਤਲਬ ਹੈ ਇਸ ਚੀਜ਼ ਦਾ, ਪੰਜਾਬ ਪੰਜਾਬ ਪੰਜਾਬ, ਧੰਨਵਾਦ
0: ਜੀ। ਹਾਂ ਅਗਲਾ ਮੈਸੇਜ ਵੀ ਸੁਣੀਏ ਫਿਰ।
2: ਨਿਸ਼ਾ ਬੇਟਾ ਜੀ,
0: ਜੀ
2: ਤਮਾਮ ਦੋਸਤਾਂ ਨੂੰ ਤੇ ਸਾਡੀ ਛੋਟੀ ਭੈਣ ਕਰਨੋਲਾ ਜੀ ਨੂੰ ਤੇ ਸਾਨੂੰ ਜਸਵੀਰ ਸਿੰਘ ਦੁਬਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਦਰਬਾਰ ਸਾਹਿਬ ਪੰਜਾਬੀ ਜਿੰਦਾਬਾਦ। ਸੋ ਗੁੱਡ ਮਾਰਨਿੰਗ ਸ਼ੋ 'ਚ ਡਾਕਟਰ ਪ੍ਰਨੀਤ ਕੌਰ ਜੁਗਣਾ ਸੋਕੇ ਬਾਰੇ ਜਾਣਕਾਰੀ ਦਿੱਤੀ ਹੈ, ਬਹੁਤ ਅੱਛੀ ਸੀ
0: ਜੀ।
2: ਸੋ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੇੜ ਲਗਾਉਣੇ ਚਾਹੀਦੇ ਆ, ਮੌਸਮ ਹੈ ਹੁਣ ਪੇੜ ਲਾਉਣ ਦਾ।
0: ਬਿਲਕੁਲ।
2: ਸੋ ਅੱਛਾ ਕੁਦਰਤ ਜੀ, ਦੋ ਸਵਾਲ ਆ ਮੇਰੇ ਛੋਟੇ ਜਿਹਾ। ਇੱਕ ਤਾਂ ਇਹ ਕਿ ਆਪਾਂ ਪੰਜਾਬੀ ਲਿਖਦੇ ਪੜ੍ਹਦੇ ਹਾਂ
0: ਜੀ,
2: ਪੰਜਾਬੀ ਦੇ 33 ਅੱਖਰ ਹੈ ਜੀ, ਉੜਾ ਉੜਾ ਸਹਾ, ਇਹਨਾਂ ਵਿੱਚ ਦੋ ਕਿਹੜੇ ਐਸੇ ਅਕਸ਼ਰ ਹੈ ਕਿ ਜਿਹਨਾਂ ਤੇ ਆਪਾਂ ਸਿਹਾਰੀ ਵੀ ਅਸੀਂ ਯੂਜ ਨਹੀਂ ਕਰ ਸਕਦੇ। ਦੂਸਰਾ ਸਵਾਲ ਇਹ ਹੈ ਕਿ ਜੋ ਪੰਜਾਬ, ਪੰਜਾਬ ਬਾਰੇ ਗੱਲ ਕਰਦੇ ਹਾਂ, ਪੰਜਾਬ ਕਹਿੰਦੇ ਸਾਡਾ ਮੂੰਹ ਭਰ ਜਾਂਦਾ ਹੈ। ਕੱਲ ਬਿਪਨ ਸਾਹਿਬ ਹੋਣਾ ਵੀ ਟੋਪਿਕ ਰੱਖਿਆ ਸੀ ਪੰਜਾਬ ਬਾਰੇ
0: ਜੀ।
2: ਸੋ ਸਾਡੀ ਪੰਜਾਬ ਦੀ ਧਰਤੀ ਗੁਰੂਆਂ ਪੀੜਿਆਂ ਦੀ ਧਰਤੀ ਹੈ,
0: ਬਿਲਕੁਲ
2: ਸਾਨੂੰ ਮਾਣ ਹੈ ਔਰ ਉਹਨਾਂ ਦਾ ਆਸ਼ੀਰਵਾਦ ਹੈ ਸਾਡੇ ਸਾਰਿਆਂ ਦੇ ਦਹੇ ਬਣਿਆ ਰਹੇ
0: ਜੀ।
2: ਹੁਣ ਗੱਲ ਕਰਦੇ ਹਾਂ ਕਿ ਪੰਜਾਬ ਮਤਲਬ ਨਾਮ ਜੋ ਹੈ, ਮਤਲਬ ਕਿ ਪੰਜਾਂ ਦਰਿਆਵਾਂ ਦੀ ਧਰਤੀ, ਯਾਨੀ ਕਿ ਪੰਜ ਦਰਿਆ ਬਣਾਏ ਗਏ ਤਾਂ ਪੰਜਾਬ ਨਾਮ ਰੱਖਿਆ ਗਿਆ
0: ਜੀ।
2: ਹੁਣ ਅਗਰ ਆਪਾਂ ਪਿਛੋਕੜ ਇਤਿਹਾਸ ਝਾਤ ਮਾਰੀਏ ਤਾਂ ਜਦੋਂ ਦਰਿਆ ਨਹੀਂ ਸਨ ਤੇ ਸਾਡੀ ਇਸ ਧਰਤੀ ਦਾ ਨਾਮ ਕੀ ਸੀ? ਉਦੋਂ ਦਾ ਨਾਮ ਪੰਜਾਬ ਨਹੀਂ ਸੀ ਨਾ, ਇਹ ਪੰਜ ਦਰਿਆ ਬਣਾਏ ਗਏ ਯਾਨੀ ਪੰਜਾਂ ਪਾਣੀਆਂ ਦੀ ਧਰਤੀ। ਸੋ ਇਸ ਬਾਰੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨ ਮੇਰੇ ਦੋਸਤ ਔਰ ਤੁਸੀਂ ਵੀ
0: ਜੀ।
2: ਸੋ ਮੈਂ ਇੰਤਜ਼ਾਰ ਕਰਾਂਗਾ ਤੇ ਨਿਸ਼ਾ ਜੀ ਮੈਂ ਜਵਾਬ ਇਸ ਦਾ ਸੈਂਡ ਕਰ ਦਿਆਂਗਾ ਤੁਹਾਨੂੰ। ਸੋ ਮੈਂ ਜਸਵੀਰ ਸਿੰਘ ਦੁਬਲਾ, ਧੰਨਵਾਦ ਜੀ।
0: ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਸਵਾਲ ਦੇ ਵਿੱਚ ਹੀ ਬਹੁਤ ਖੂਬਸੂਰਤ ਜਵਾਬ ਜਿਹੜੇ ਹੈ ਉਹ ਸਾਡੇ ਕੋਲ ਜ਼ਰੂਰ ਜ਼ਰੂਰ ਆਉਣਗੇ ਔਰ ਪ੍ਰੋਗਰਾਮ ਦੇ ਵਿੱਚ ਅਸੀਂ ਚੱਲਦੇ ਹਾਂ ਜੀ ਅਗਲੀ ਮੈਸੇਜ ਵੱਲ ਜਿਹੜਾ ਸਾਡੇ ਕੋਲ ਆਇਆ ਉਹਨੂੰ ਸੁਣਨੇ ਹਾਂ, ਉਹਨੂੰ ਵੇਖਨੇ ਹਾਂ ਕੌਣ ਨੇ।
3: ਸਾਡਾ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਬੋਲਦੇ ਹੈ
0: ਜੀ।
3: ਸਾਡੇ ਲਈ ਪੰਜਾਬ ਦਾ ਮਤਲਬ ਬਹੁਤ ਮਹੱਤਵਪੂਰਨ ਹੈ ਜੀ, ਕਿਉਂਕਿ ਸਾਨੂੰ ਪਾਣੀ ਵੀ ਪੰਜਾਬ ਤੋਂ ਆਉਂਦਾ ਹੈ ਤੇ ਅਸੀਂ ਕਰਦੇ ਹਾਂ ਜੀ ਖੇਤੀ, ਜਿੰਨੇ ਵੀ ਖੇਤੀ ਦੇ ਆਧੁਨਿਕ ਸੰਦ ਹੈ ਜਿਵੇਂ ਬਿਜਾਈ ਮਸ਼ੀਨ ਕਰ ਲੋ, ਕਰਾਇਆ ਕੈਲਟੀਵੇਟਰ ਤੋਂ ਉੱਤੇ ਜਿੰਨੇ ਵੀ ਹੈ ਨਾ ਐਡਵਾਂਸ ਚੀਜ਼ਾਂ ਸਾਨੂੰ ਪੰਜਾਬ ਭਾਈਚਾਰੇ ਤੋਂ ਹੀ ਮਿਲਦੀਆਂ। ਜੈ ਜਵਾਨ ਜੈ ਕਿਸਾਨ
0: ਜੀ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਅਹਿਸਾਸ ਜਿਹੜੇ ਹੈ ਤੁਸੀਂ ਆਪਣੇ ਪੰਜਾਬ ਦੇ ਪ੍ਰਤੀ ਜਿਹੜੇ ਹੈ ਉਹ ਸਾਡੇ ਨਾਲ ਸਾਂਝੇ ਕਰ ਰਹੇ ਹੋ ਔਰ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪੰਜਾਬੀਆਂ ਦੇ ਅੰਦਰ ਕੋਈ ਇਹੋ ਜਿਹਾ ਟੈਲੈਂਟ ਹੈ, ਕੋਈ ਇਹੋ ਜਿਹਾ ਹੁਨਰ ਹੈ ਜਿਹਨੂੰ ਤੁਸੀਂ ਲੋਕਾਂ ਤੱਕ ਪਹੁੰਚਾ ਸਕਦੇ ਹੋ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸੈਂਡ

ਕਹਿ ਦੇਣਾ 9855101027 ਸਾਡਾ ਫੋਨ ਨੰਬਰ ਹੈ। ਔਰ ਇਸ ਫੋਨ ਨੰਬਰ ਨੂੰ ਤੁਸੀਂ ਡਾਇਲ ਨਹੀਂ ਕਰਨਾ, ਇਸ ਫੋਨ ਨੰਬਰ ਦੇ ਉੱਤੇ ਤੁਸੀਂ ਮੈਸੇਜਸ ਜਿਹੜੇ ਹੈ ਉਹ ਘੱਲਣੇ ਨੇ, ਆਡੀਓ, ਵੀਡੀਓ ਔਰ ਟੈਕਸਟ ਮੈਸੇਜਸ ਤੁਸੀਂ ਸਾਡੇ ਪ੍ਰੋਗਰਾਮ 'ਚ ਭੇਜ ਸਕਦੇ ਹੋ। ਔਰ ਤੁਹਾਡੇ ਮੈਸੇਜਸ ਨੇ ਜਿਹੜੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਸੋਹਣੇ ਤਰੀਕੇ ਦੇ ਨਾਲ ਬਿਆਨ ਕਰ ਰਹੇ ਨੇ। ਔਰ ਜੋ ਵੀ ਅਹਿਸਾਸ ਤੁਹਾਡੇ ਪੰਜਾਬ ਦੇ ਨਾਲ ਜੁੜੇ ਹੋਏ ਨੇ, ਜ਼ਰੂਰ ਆਪਣੀ 30-40 ਸੈਕਿੰਡ ਦੀ ਆਡੀਓ ਕਲਿੱਪ ਦੇ ਵਿੱਚ ਸਾਂਝੇ ਕਰੋ। ਫਿਲਹਾਲ ਇੱਕ ਛੋਟਾ ਜਿਹਾ ਨਿੱਕਾ ਜਿਹਾ ਗਾਣਾ

ਬਿਲਕੁਲ ਜੀ, ਪੰਜਾਬੀ ਦੀ ਗੱਲ ਕਰੀਏ ਜਾਂ ਪੰਜਾਬੀਅਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਬਹੁਤ ਸਾਰੇ ਇਹੋ ਜਿਹੇ ਅਹਿਸਾਸ ਹੁੰਦੇ ਨੇ ਜਿਹੜੇ ਦਿਲ ਨੂੰ ਛੂਹ ਜਾਂਦੇ ਨੇ ਔਰ ਦਿਲ ਦੇ ਨਾਲ ਰਹਿੰਦੇ ਨੇ। ਪੰਜਾਬ ਦੀ ਮਿੱਟੀ ਦੀ ਗੱਲ ਕਰੀਏ ਤਾਂ ਕਿਹੜੀ ਖੁਸ਼ਬੂ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗਦੀ ਹੈ? ਮੀਂਹ ਤੋਂ ਬਾਅਦ ਮਿੱਟੀ ਦੀ ਖੁਸ਼ਬੂ ਜਾਂ ਫਿਰ ਤੰਦੂਰ ਦੇ ਵਿੱਚ ਪੱਕਦੀ ਹੋਈ ਰੋਟੀ ਦੀ ਮਹਿਕ, ਕਿਹੜੀ ਚੀਜ਼ ਹੈ ਤੁਹਾਨੂੰ ਬੜੀ ਖਾਸ ਲੱਗਦੀ ਹੈ? ਅੱਛਾ, ਤੁਹਾਡੇ ਲਾਗੇ ਘਰ ਦੇ ਕੋਲ ਜਾਂ ਤੁਹਾਡੇ ਪਿੰਡ ਦੇ ਵਿੱਚ ਕਿਤੇ ਇਹੋ ਜਿਹੀ ਥਾਂ ਹੈ ਜਿੱਥੇ ਤੰਦੂਰ ਲੱਗਿਆ ਹੋਵੇ ਔਰ ਘਰ ਦੀਆਂ ਜਿਹੜੀਆਂ ਸਾਰੀਆਂ ਮੁਟਿਆਰਾਂ, ਘਰ ਦੀਆਂ ਜਿਹੜੀਆਂ ਸਾਰੀਆਂ ਸਵਾਣੀਆਂ ਨੇ ਉਹ ਉੱਥੇ ਜਾ ਕੇ ਤੰਦੂਰ 'ਤੇ ਰੋਟੀਆਂ ਸੇਕਦੀਆਂ ਹੋਣ ਜਾਂ ਸੇਕ ਚੁੱਕੀਆਂ ਹੋਣ ਜਾਂ ਸੇਕਦੀਆਂ ਰਹਿੰਦੀਆਂ ਹੋਣ, ਇਸ ਬਾਰੇ ਕੀ ਕਹਿਣਾ ਚਾਹੋਗੇ?

ਜਿਹੀ ਰੋਟੀ ਖਾਣੀ ਤਾਂ ਬੜੀ ਸਵਾਦ ਲੱਗੀ ਹੈ, ਲੇਕਿਨ ਬਣਾਉਣ ਦੇ ਵਿੱਚ ਕਿਹੜੇ ਐਫਰਟਸ ਲੱਗਦੇ ਨੇ, ਇਹ ਤਾਂ ਫਿਰ ਸਾਡੀਆਂ ਮੈਡਮ ਜੀ ਹੀ ਦੱਸ ਸਕਦੇ ਨੇ, ਹੈ ਨਾ, ਸਾਡੀਆਂ ਮੁਟਿਆਰਾਂ ਹੀ ਦੱਸ ਸਕਦੀਆਂ ਨੇ। ਸੋ ਤੰਦੂਰ ਦੇ ਉੱਤੇ ਪੱਕਦੀ ਹੋਈ ਰੋਟੀ ਦੀ ਵੀ ਖੁਸ਼ਬੂ ਇੱਕ ਅਲੱਗ ਅਹਿਸਾਸ ਜਿਹੜਾ ਉਹ ਕਰਾਉਂਦੀ ਹੈ। ਪਿੰਡ ਦੀਆਂ ਗਲੀਆਂ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਉਹ ਗਲੀਆਂ ਦੇ ਵਿੱਚ ਜੋ ਸ਼ਾਂਤੀ, ਜੋ ਸਕੂਨ ਜਿਹੜਾ ਹੈ ਨਾ, ਉਹ ਵੇਖਣ ਨੂੰ ਮਿਲਦਾ, ਸ਼ਹਿਰ ਦੀਆਂ ਗਲੀਆਂ ਵਿੱਚ ਨਹੀਂ ਵੇਖਣ ਨੂੰ ਮਿਲਦਾ। ਤੁਹਾਡੇ ਲਾਗੇ ਕੋਈ ਤੰਦੂਰ ਹੈ ਜਾਂ ਤੁਹਾਡੇ ਘਰ ਦੇ ਲਾਗੇ ਕੋਈ ਇਹੋ ਜਿਹੀ ਜਗ੍ਹਾ ਹੈ, ਇਹੋ ਜਿਹੀ ਚੀਜ਼ ਹੈ ਜਿਹੜੀ ਸਭ ਤੋਂ ਵੱਖਰੀ ਹੈ ਔਰ ਵੱਖਰਾ ਅਹਿਸਾਸ ਕਰਾਉਂਦੀ ਹੈ, ਉਹ ਪ੍ਰੋਗਰਾਮ 'ਚ 9855101027 ਕਾਲ ਦਿਓ। ਜੀ ਹਾਂ ਬਿਲਕੁਲ, 9855101027 ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਹੈ ਔਰ ਗੱਲ ਚੱਲ ਰਹੀ ਹੈ ਕਿ ਤੁਸੀਂ ਦੱਸਣਾ ਹੈ ਕਿ ਤੁਹਾਡੇ ਲਈ ਪੰਜਾਬ ਕੀ ਹੈ, ਪੰਜਾਬੀਅਤ ਕੀ ਹੈ, ਇਸ ਦੇ ਨਾਲ ਜੁੜੇ ਹੋਏ ਤੁਹਾਡੇ ਅਹਿਸਾਸ ਕੀ ਨੇ, ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਰ ਰਹੀ ਹਾਂ ਮੈਂ ਇੰਤਜ਼ਾਰ।

0: ਜਾਂ ਵੀ ਪ੍ਰੋਗਰਾਮ ਚੱਲ ਰਿਹਾ ਹੈ ਔਰ ਗੱਲ ਚੱਲ ਰਹੀ ਹੈ ਕਿ ਤੁਸੀਂ ਦੱਸਣਾ ਹੈ ਕਿ ਤੁਹਾਡੇ ਲਈ ਪੰਜਾਬ ਕੀ ਹੈ, ਪੰਜਾਬੀਅਤ ਕੀ ਹੈ, ਇਸ ਦੇ ਨਾਲ ਜੁੜੇ ਹੋਏ ਤੁਹਾਡੇ ਅਹਿਸਾਸ ਕੀ ਨੇ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਰ ਰਹੀ ਹਾਂ ਮੈਂ ਇੰਤਜ਼ਾਰ। ਸੋ ਇੰਤਜ਼ਾਰ ਦੀਆਂ ਘੜੀਆਂ ਦੇ ਵਿੱਚ ਇੱਕ ਮੈਸੇਜ ਜਿਹੜਾ ਮੇਰੇ ਕੋਲ ਆਇਆ ਹੈ ਕਿ ਕਹਿ ਰਹੇ ਨੇ, ਮੈਡਮ ਜੀ ਨਮਸਕਾਰ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਜੀ, ਦਿਲ ਆਪਣਾ ਪੰਜਾਬੀ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਪੰਜਾਬ ਦਾ ਖਾਣਾ ਪੀਣਾ, ਰਹਿਣਾ ਸਹਿਣਾ ਅਤੇ ਮਿੱਠੀ ਆਵਾਜ਼ ਹਰ ਵਿਅਕਤੀ ਨੂੰ ਬਹੁਤ ਹੀ ਚੰਗੀ ਲੱਗਦੀ ਹੈ। ਪੰਜਾਬ ਸਾਡਾ ਗੁਆਂਢੀ ਸੂਬਾ, ਵੱਡਾ ਭਰਾ ਹੈ। ਪੰਜਾਬ ਵਿੱਚੋਂ ਹਰਿਆਣਾ ਵੱਖ ਜਿਹੜਾ ਆ ਹੋਇਆ 1 ਨਵੰਬਰ 1966 ਨੂੰ, ਛੋਟਾ ਭਰਾ ਹਰਿਆਣਾ ਪੰਜਾਬ ਤੋਂ ਵੱਖ ਹੋਇਆ ਸੀ, ਪਰ ਅਸੀਂ ਪੰਜਾਬ ਨੂੰ ਕਦੀ ਭੁੱਲ ਨਹੀਂ ਸਕਦੇ। ਪੰਜਾਬ ਸਾਡਾ ਵੱਡਾ ਭਰਾ ਹੈ, ਗੁਆਂਢੀ ਸੂਬਾ, ਸਾਡੀਆਂ ਰਿਸ਼ਤੇਦਾਰੀਆਂ ਹਨ, ਕੋਈ ਫਰਕ ਨਹੀਂ ਹੈ, ਸਾਡੇ ਪਿਆਰ ਅਤੇ ਇਸ ਤਰ੍ਹਾਂ ਬਣਿਆ ਰਹੇਗਾ, ਬਣਿਆ ਰਿਹਾ ਹੈ ਅਤੇ ਬਣਿਆ ਰਹੇਗਾ, ਹਮੇਸ਼ਾ ਅਸੀਂ ਇੱਕ ਹੀ ਰਵਾਂਗੇ। ਇਹ ਮੈਸੇਜ ਸਾਡੇ ਕੋਲ ਆਇਆ ਜੀ ਮਿਰਜ਼ਾਪੁਰ ਕੁਰਕਸ਼ੇਤਰ ਤੋਂ, ਔਰ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਔਰ ਸਾਰੀ ਧੀਮਾਨ ਫੈਮਿਲੀ ਮਿਰਜ਼ਾਪੁਰ ਕੁਰਕਸ਼ੇਤਰ ਤੋਂ। ਬਿਲਕੁਲ ਜੀ, 9:25 ਔਰ 9:10-11 ਹੋ ਗਏ ਨੇ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਹੈ। ਨਿਸ਼ਾ ਤੁਹਾਡੇ ਨਾਲ ਹੈ, ਮੇਰੇ ਨਾਲ ਨੇ 102.7 103.6 ਮੈਗਾਹਰ ਔਰ ਨਿਊਜ਼ ਔਨ ਏਅਰ ਐਪ ਦੇ ਸਰੋਤੇ, ਔਰ ਇੰਤਜ਼ਾਰ ਕਰ ਰਹੀਆਂ ਤੁਹਾਡੇ ਇਕੱਲੇ ਹੋਏ ਮੈਸੇਜਿਸ ਦਾ, ਔਰ ਤੁਹਾਡੇ ਇਕੱਲੇ ਹੋਏ ਮੈਸੇਜਿਸ ਹੀ ਨੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਵਧਾਉਣ ਦੇ ਵਿੱਚ ਪੂਰੀ ਹੈਲਪ ਕਰਦੇ ਨੇ। ਲਓ ਸੁਣੀਏ ਇੱਕ ਫਿਰ ਮੈਸੇਜ।
1: ਹੈਲੋ ਨਿਸ਼ਾ ਮੈਡਮ ਜੀ,
0: ਜੀ
1: ਵੈਰੀ ਗੁੱਡ ਮੋਰਨਿੰਗ,
0: ਆਪਣਾ
1: ਪੰਜਾਬੀ ਤੇ ਅੱਜ ਟੋਪਿਕ ਵੀ ਸਾਡਾ ਪੰਜਾਬ ਹੈ
0: ਜੀ।
1: ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
1: ਨਮਸਕਾਰ ਮੈਡਮ ਜੀ। ਪੰਜਾਬ ਦਾ ਨਾਮ ਲੈਂਦੇ ਇੱਕ ਸਾਹ ਤੋਂ ਦੂਜੇ ਸਾਹ ਤੱਕ ਪਹੁੰਚਣਾ ਪੈ ਜਾਂਦਾ ਹੈ। ਪੰਜਾਬ ਇੰਨਾ ਵੱਡਾ ਸਾਡਾ ਪੰਜਾਬ, ਖੁਸ਼ਹਾਲ ਹਰਿਆਲੀ ਦਾ ਪ੍ਰਤੀਕ, ਸਭ ਤੋਂ ਰੱਜਿਆ ਪੁੱਜਿਆ ਦੇਸ਼ ਸਾਡਾ ਪੰਜਾਬ। ਮੈਡਮ ਜੀ ਇੱਥੇ ਖਾਣਾ ਪੀਣਾ ਬਹੁਤ ਵਧੀਆ, ਬਹੁਤ ਵਧੀਆ ਲੋਕ, ਇਹ ਗੁਰੂ ਪੀਰਾਂ ਪੈਗੰਬਰਾਂ ਦੀ ਧਰਤੀ, ਇੱਥੇ ਸੋਹਣੀਆਂ ਮਿੱਠੀਆਂ ਬਾਣੀਆਂ ਚੱਲਦੀਆਂ ਨੇ ਗੁਰੂਆਂ ਦੀਆਂ ਮੈਡਮ ਜੀ, ਤੇ ਨਾਲ ਪੰਜਾਬ ਮੇਰੀ ਸ਼ਾਨ ਹੈ ਤੇ ਪੰਜਾਬ ਮੇਰੇ ਦਿਲ ਵਿੱਚ ਵਸਦਾ ਹੈ ਮੈਡਮ ਜੀ। 5 ਦਰਿਆਵਾਂ ਤੋਂ ਪੰਜਾਬ ਹੈ ਤੇ ਨਾਲ ਮੈਡਮ ਜੀ ਪੰਜਾਬ ਦੇ ਲੋਕਾਂ ਦਾ ਬੋਲ ਬਾਣੀ ਬਹੁਤ ਵਧੀਆ। ਇਹ ਹੁਣ ਵਿਦੇਸ਼ਾਂ ਵਿੱਚ ਵੀ ਜਾ ਕੇ ਪੰਜਾਬ ਵਸਦਾ ਹੈ, ਲੇਕਿਨ ਪੰਜਾਬੀ ਕੋਈ ਨਹੀਂ ਭੁੱਲਿਆ
0: ਜੀ।
1: ਖਾਣਾ ਪੀਣਾ ਰਹਿਣਾ ਸਹਿਣਾ ਸਭ ਪੰਜਾਬ ਹੀ ਹੈ ਮੈਡਮ
0: ਜੀ।
1: ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ, ਤੇ ਜਸਵੀਰ ਸਿੰਘ ਦੁੱਲਾ ਜੀ ਦਾ, ਜਸਵੀਰ ਸਿੰਘ ਅਰੋੜਾ ਜੀ ਦਾ, ਜੀਂਦ ਵਾਲਿਆਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਕੇ ਸਪੈਸ਼ਲ ਉਹਨਾਂ ਨੂੰ ਗੁੱਡ ਮੋਰਨਿੰਗ ਸਤਿ ਸ੍ਰੀ ਅਕਾਲ ਕਹਿੰਦੀ ਹਾਂ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
0: ਲਓ ਜੀ, ਕਿਰਨ ਨਰੂਲਾ ਮੈਡਮ ਦਾ ਤਾਂ ਮੈਸੇਜ ਆ ਗਿਆ, ਲੇਕਿਨ ਤੁਹਾਡਾ ਮੈਸੇਜ ਕਿੱਥੇ ਹੈ? 9855101027 ਫਟਾਫਟ ਕਰ ਦਿਓ ਮੈਸੇਜਿਸ। ਬਿਲਕੁਲ ਜੀ, ਤੁਹਾਡੇ ਇਕੱਲੇ ਹੋਏ ਮੈਸੇਜਿਸ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਰਹੇ ਨੇ, ਸੋਹਣਾ ਮੋਹਣਾ ਬਣਾ ਰਹੇ ਨੇ ਦਿਲ ਆਪਣਾ ਪੰਜਾਬੀ ਦੇ ਵਿੱਚ, ਅਤੇ ਫਿਰ ਫਟਾਫਟ ਕਰੋ ਮੈਸੇਜ ਕਰ ਰਹੇ ਹੋ ਕਿਸ ਚੀਜ਼ ਦਾ ਇੰਤਜ਼ਾਰ, ਔਰ ਮੈਸੇਜ ਦੇ ਵਿੱਚ ਨਾ ਕੁਛ ਇਹੋ ਜਿਹਾ ਲਿਖ ਕੇ ਭੇਜਣਾ ਜਿਹੜਾ ਸਭ ਤੋਂ ਵੱਖ ਹੋਵੇ, ਸੁਣਨ ਵਾਲੇ ਲੱਗੇ ਕਿ ਯੈਸ ਇਹ ਗੱਲ ਹੋਈ, ਇਹ ਤਾਂ ਗੱਲ ਹੋਈ ਨਾ, ਇਹ ਤਾਂ ਬਾਤ ਹੋਈ ਨਾ। ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਲਾਓ ਜੀ, ਕਰਨੇ ਆ ਕੰਟੀਨਿਊ, ਅਗਲਾ ਮੈਸੇਜ ਸੁਣ ਲੈਂਦੇ ਹਾਂ। ਕੌਣ ਦੋਸਤ ਨੇ ਜਿਹਨਾਂ ਨੇ ਮੈਸੇਜ ਕੀਤਾ ਜੀ?
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਨਿਸ਼ਾ ਬੇਟੀ
0: ਜੀ,
2: ਹੋਰ ਬੇਟੀ ਠੀਕ ਠਾਕ ਹੋ?
0: ਬਿਲਕੁਲ ਠੀਕ ਠਾਕ
2: ਜੀ। ਅੱਜ ਜਿਹੜਾ ਤੁਸੀਂ ਟੌਪਿਕ ਚੁਣਿਆ ਬਹੁਤ ਹੀ ਵਧੀਆ ਟੌਪਿਕ ਚੁਣਿਆ ਗਿਆ, ਪੰਜਾਬ
0: ਜੀ।
2: ਪੰਜਾਬ ਕੀ ਚੀਜ਼ ਹੈ? ਪੰਜਾਬ ਹਰੇਕ ਪੰਜਾਬੀ ਦੀ ਪਹਿਚਾਣ ਹੈ, ਹਰੇਕ ਪੰਜਾਬੀ ਨੂੰ ਪੰਜਾਬੀ ਬੋਲਣ ਤੇ ਅਤੇ ਪੰਜਾਬ ਚ ਰਹਿਣ ਤੇ ਮਾਣ ਤੇ ਫਖਰ ਮਹਿਸੂਸ ਹੁੰਦਾ ਹੈ
0: ਜੀ।
2: ਬੇਟੀ ਪੰਜਾਬ ਇੱਕ ਅਜਿਹੀ ਚੀਜ਼ ਦਾ ਨਾਂ ਹੈ, ਚਾਹੇ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ, ਪੰਜਾਬੀ ਦੀ ਪਹਿਚਾਣ, ਪੰਜਾਬੀ ਆਦਮੀ ਦੀ ਪਹਿਚਾਣ ਉਹਦੀ ਬੋਲੀ ਤੋਂ ਹੀ ਆ ਜਾਂਦੀ ਹੈ।
0: ਬਿਲਕੁਲ ਬਿਲਕੁਲ,
2: ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ
0: ਜੀ ਜੀ,
2: ਜਿਸ ਕਰਕੇ ਇਹਦਾ ਨਾਮ ਪੰਜਾਬ ਪਿਆ ਹੈਗਾ। ਪੰਜਾਬ ਯਾਨੀ ਕਿ 5 ਦਰਿਆਵਾਂ ਦੀ ਧਰਤੀ ਹੈ ਜੀ ਇਹ।

0: ਠੀਕ ਹੈ ਜੀ। ਇਸ ਕਰਕੇ ਪੰਜਾਬ ਹਰੇਕ ਹੀ ਮੋਹਰੀ ਸੂਬਾ ਹੈ, ਚਾਹੇ ਆਪਾਂ ਫਸਲਾਂ ਬੀਜਣ 'ਚ ਲੈ ਲਈਏ, ਚਾਹੇ ਕਿਸੇ ਵੀ ਕੰਮ ਦੇ ਵਿੱਚ ਲੈ ਲਈਏ, ਚਾਹੇ ਕੋਈ ਕਿਤੇ ਕੋਈ ਹੜ੍ਹ ਭੁਚਾਲ ਆਇਆ ਹੋਵੇ ਤਾਂ ਪੰਜਾਬ ਦੇ ਲੋਕ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ ਬੇਟੀ
1: ਜੀ, ਬਿਲਕੁਲ ਬਿਲਕੁਲ,
0: ਕੋਈ ਪਰਵਾਹ ਨਹੀਂ ਕਰਦੇ। ਬਾਕੀ ਪਰਮਾਤਮਾ ਦਾ ਪੰਜਾਬ ਦੇ ਉੱਤੇ ਪੂਰਾ ਹੱਥ ਹੈ। ਵੱਜ ਵੱਜ ਬੇਟੀ ਇੰਨਾ ਹੀ। ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਜੀ, ਸਤਿ ਸ਼੍ਰੀ ਅਕਾਲ ਬੇਟੀ, ਸਤਿ ਸ਼੍ਰੀ ਅਕਾਲ ਦੋਸਤੋ
1: ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ 'ਚ ਮੈਸੇਜ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਹੁਣ ਟਾਈਮ ਹੈ ਕਿ ਤੁਹਾਨੂੰ ਮੈਂ ਇੱਕ ਗੀਤ ਸੁਣਾਵਾਂ, ਤੁਸੀਂ ਉਸ ਫਿਲਮ ਦਾ ਨਾਮ ਔਰ ਉਸ ਆਵਾਜ਼ਾਂ ਨੂੰ ਪਛਾਣ ਕੇ ਮੇਰੇ ਤੱਕ ਪਹੁੰਚਾਉਣਾ। ਦੱਸੋ ਕਿਸ ਦੀ ਆਵਾਜ਼ ਹੈ ਔਰ ਕਿਹੜੀ ਫਿਲਮ ਦਾ ਇਹ ਗੀਤ ਹੈ।

ਬਿਲਕੁਲ ਜੀ, ਗੀਤ ਕਿਸਦੀ ਆਵਾਜ਼ ਦੇ ਵਿੱਚ ਹੈ ਇਸ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਔਰ ਇਹ ਗੀਤ ਜਿਹੜਾ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਜ਼ਰੂਰ ਸੁਣਾਵਾਂਗੀ, ਲੇਕਿਨ ਤੁਸੀਂ ਮੈਨੂੰ ਉਨੀ ਦੇਰ ਤੱਕ ਮੈਸੇਜਸ ਜਿਹੜੇ ਹੈ ਕਰਕੇ ਦੱਸਣਾ ਹੈ ਕਿ ਇਹ ਗੀਤ ਕਿਸ ਫਿਲਮ ਤੋਂ ਹੈ ਔਰ ਕਿਸਦੀ ਆਵਾਜ਼ ਹੈ। ਔਰ ਪ੍ਰੋਗਰਾਮ ਦੇ ਵਿੱਚ ਫਿਲਹਾਲ ਅਸੀਂ ਅੱਗੇ ਚੱਲਦੇ ਹਾਂ ਜੀ, ਔਰ ਪ੍ਰੋਗਰਾਮ 'ਚ ਅਗਲੇ ਮੈਸੇਜਸ ਨੂੰ ਲੈਂਦੇ ਹਾਂ ਕਰ ਰੀਡ ਵੀ ਔਰ ਸੁਣ ਵੀ, ਹੈ ਨਾ।

0: ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਜੀ, ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੈਸੇਜਸ ਜਿਹੜੇ ਹੈ ਦੋਸਤਾਂ ਦੇ ਸਾਡੇ ਕੋਲ ਆ ਰਹੇ ਨੇ, ਔਰ ਇਹਨਾਂ ਦੇ ਮੈਸੇਜਸ ਨੂੰ ਕਰਨੇ ਆ ਸ਼ਾਮਿਲ। ਔਰ ਅਗਲਾ ਮੈਸੇਜ ਸੁਣਦੇ ਹਾਂ, ਕੌਣ ਦੋਸਤ ਆਏ ਨੇ ਜੀ, ਕੌਣ ਆਏ ਨੇ, ਕੀ ਪਤਾ ਇਸੀ ਸਵਾਲ ਦਾ ਜਵਾਬ ਲੈ ਕੇ ਆ ਗਏ ਹੁਣ।
1: ਨਾ ਸੰਸਾਰ ਚੰਦ, ਤੁਸੀਂ ਖੜਾ ਬੱਲੀ ਗ੍ਰਾਉਂਡ ਲਾਲਾ ਚਪਾਰਾ ਡਿਸਟ੍ਰਿਕਟ ਜੰਮੂ। ਨਮਸਤੇ ਮੈਡਮ ਜੀ,
0: ਜੀ ਨਮਸਤੇ,
1: ਬਹੁਤ ਅੱਛਾ ਲੱਗਦਾ
0: ਜੀ, ਸ਼ੁਕਰੀਆ।
1: ਅੱਛਾ ਪ੍ਰੋਗਰਾਮ ਚੱਲ ਰਿਹਾ ਹੈ, ਪੰਜਾਬ ਦਾ ਜਿੰਨਾ ਵੀ ਕਿਸੇ ਦੱਸੀਏ ਤਾਂ ਇੰਨਾ ਹੀ ਘੱਟ ਹੈ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਉਹਦਾ ਪ੍ਰੋਗਰਾਮ ਕੋਈ ਕਮ ਸੇ ਕਮ ਇੱਕ ਹਫ਼ਤਾ ਬੰਦ ਰਿਹਾ ਹੈ, ਕੋਈ ਚੱਲਿਆ ਨਹੀਂ ਦਿਲ ਆਪਣਾ ਪੰਜਾਬੀ, ਇਹ ਸੁਣਨ ਨੂੰ ਬਹੁਤ ਮਜ਼ਾ ਆਉਂਦਾ ਹੈ। ਸਤਿ ਸ਼੍ਰੀ ਅਕਾਲ।
0: ਮਤਲਬ ਕਿ ਪ੍ਰੋਗਰਾਮ ਸੁਣਨ ਦਾ ਜਿਹੜਾ ਮਜ਼ਾ ਹੈ ਨਾ, ਜਦੋਂ ਮਿਸ ਹੋ ਜਾਂਦਾ ਨਾ, ਤਾਂ ਉਦੋਂ ਦਿਲ ਕਹਿੰਦਾ ਕਿ ਹਾਏ ਰੱਬਾ ਇਹ ਕਿਉਂ ਨਹੀਂ ਸੁਣਨ ਨੂੰ ਮਿਲਿਆ, ਹੈ ਨਾ। ਖੂਬਸੂਰਤ ਅਹਿਸਾਸ, ਖੂਬਸੂਰਤ ਜਜ਼ਬਾਤਾਂ ਦੇ ਨਾਲ ਭਰਿਆ ਪ੍ਰੋਗਰਾਮ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਤੁਹਾਡੇ ਲਈ ਪੰਜਾਬ ਕੀ ਹੈ, ਪੰਜਾਬ ਦੀ ਖੁਸ਼ਬੂ ਦੇ ਅਹਿਸਾਸ ਉਸਨੂੰ ਬਿਆਨ ਕਰ ਸਕਦੇ ਹੋ, ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਅਹਿਸਾਸ, ਪੰਜਾਬ ਦੀ ਖੇਤੀਬਾੜੀ ਐਗਰੀਕਲਚਰ ਦੇ ਨਾਲ ਜੁੜੀ ਹੋਈ ਕੋਈ ਗੱਲਬਾਤ, ਜੋ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, 9855101027 'ਤੇ ਕਰ ਦਿਓ ਮੈਸੇਜ। ਵੈਸੇ ਜਿੰਨੀ ਦੇਰ ਤੱਕ ਤੁਸੀਂ ਮੈਨੂੰ ਮੈਸੇਜ ਕਰਦੇ ਹੋ, ਮੈਂ ਹੁਣੇ ਜਿਵੇਂ ਤੁਹਾਨੂੰ ਗੀਤ ਜਿਹੜਾ ਆ ਉਹ ਸੁਣਾਇਆ, ਅਤੇ ਮੈਂ ਉਹ ਗੀਤ ਪੂਰਾ ਨਾ ਸੁਣਾ ਕੇ ਇੱਕ ਸੋਹਣਾ ਜਿਹਾ ਗਾਣਾ ਹੋਰ ਸੁਣਾ ਦਾ, ਕਿਉਂਕਿ ਸਾਡੇ ਪੰਜਾਬੀ ਲੋਕ ਗੀਤ ਵੀ ਜਿਹੜੇ ਨੇ ਨਾ, ਉਹ ਆਪਣੇ ਆਪ ਦੇ ਵਿੱਚ ਹੀ ਬੜੇ ਜ਼ਿਆਦਾ ਫੇਮਸ ਨੇ, ਅਤੇ ਆਓ ਇੱਕ ਹੋਰ ਗੀਤ ਸੁਣਦੇ ਹਾਂ ਦਿਲ ਸੇ ਦਿਲ ਤੱਕ 102.7 FM ਰੇਨਬੋ 'ਤੇ।

ਬਾਤ ਹੈ ਜੀ, ਕਿਆ ਬਾਤ ਹੈ, ਸਦਕੇ ਸਦਕੇ ਮੈਂ ਆਪਣੇ ਪੰਜਾਬ ਦੇ ਸਦਕੇ। ਹੋ ਜੀ, ਸਾਡੇ ਇੱਕ ਦੋਸਤ ਨੇ ਨਾ ਸਵਾਲ ਪੁੱਛਿਆ, ਔਂਕੜ ਦਲੈਂਕੜ ਜਿਹੜੇ ਹੈ

0: ਔਂਕੜ ਦਲੈਂਕੜ ਜਿਹੜੇ ਹੈ ਊੜੇ ਦੇ ਨਾਲ ਲੱਗਦੇ ਹੈ, ਐੜੇ ਦੇ ਨਾਲ ਆ ਕੰਨਾ ਐ, ਅਤੇ ਇਹ ਜਿਹੜਾ ਆ ਉਹ ਸਵਰ ਬਣਦੇ ਨੇ। ਇਸ ਲਈ ਊੜਾ ਅਤੇ ਆੜਾ ਦੇ ਨਾਲ ਸਿਹਾਰੀ ਬਿਹਾਰੀ ਜਿਹੜੀ ਹੈ ਉਹ ਨਹੀਂ ਜੇ ਲੱਗਦੀ। ਉਹਨਾਂ ਨੇ ਦੋ ਸਵਾਲ ਪੁੱਛੇ ਸੀ, ਦੋਨਾਂ ਵਿੱਚੋਂ ਇੱਕ ਸਵਾਲ ਦਾ ਜਵਾਬ ਤਾਂ ਮੈਂ ਦੇ ਦਿੱਤਾ ਹੈ ਔਰ ਬਾਕੀ ਸਵਾਲਾਂ ਦੇ ਜਵਾਬ ਕਰੀਆਂ ਇੰਤਜ਼ਾਰ। ਅਗਲਾ ਲਓ ਮੈਸੇਜ ਸੁਣਿਆ।
1: ਮੈਡਮ ਨਿਸ਼ਾ ਜੀ ਨਮਸਕਾਰ।
0: ਜੀ ਨਮਸਕਾਰ।
1: ਬਹੁਤ ਹੀ ਵਧੀਆ ਔਰ ਸਲੀਕੇ ਦੇ ਨਾਲ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹੋ।
0: ਜੀ ਸ਼ੁਕਰੀਆ।
1: ਤੇ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਬਾਰੇ,
0: ਜੀ
1: ਪੰਜਾਬ ਔਰ ਪੰਜਾਬੀਅਤ ਦੇ ਸੁਭਾਅ ਬਹੁਤ ਖੁੱਲੇ ਡੁੱਲੇ
0: ਜੀ
1: ਔਰ ਹਰ ਇੱਕ ਨਾਮ।
0: ਅੱਛਾ, ਵੈਸੇ ਮੈਂ ਇੰਤਜ਼ਾਰ ਕਰ ਰਹੀ ਸੀ ਇਸੀ ਸ਼ਬਦਾਂ ਦਾ ਕਿ ਹਾਲੇ ਤੱਕ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਪੰਜਾਬੀਆਂ ਦੇ ਸੁਭਾਅ ਜਿਹੜੇ ਹੈ ਨਾ ਖੁੱਲ੍ਹੇ ਡੁੱਲੇ ਨੇ, ਯਾਨੀ ਕਿ ਬਿੰਦਾਸ ਜਿਹੜੇ ਨੇ ਉਹ ਸੁਭਾਅ ਨੇ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਪ੍ਰੋਬਲਮ ਨੂੰ ਨਾ ਬੜੀ ਆਸਾਨੀ ਦੇ ਨਾਲ ਉਹਦਾ ਸਲਿਊਸ਼ਨ ਲੱਭ ਕੇ ਨਾ ਬਸ ਉੱਥੇ ਪਹੁੰਚ ਜਾਂਦੇ ਨੇ। ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਬੋਲਿਆ ਜੀ।
1: ਅਸੀਂ ਬਾਹਰ ਜਿੱਥੇ ਵੀ ਚਲੇ ਗਏ ਅਸੀਂ ਆਪਣਾ ਪੰਜਾਬ, ਇੱਕ ਕਿਸਮ ਦਾ ਵੱਖਰਾ ਪੰਜਾਬ ਜਿਹੜਾ ਹੈ ਬਾਹਰ ਵੀ, ਬਾਹਰਲੇ ਦੇਸ਼ਾਂ ਦੇ ਜਾ ਕੇ ਵੀ ਆਪਣਾ ਬਣਾ ਲੈਂਦੇ ਹਾਂ
0: ਜੀ ਬਿਲਕੁਲ।
1: ਉਹਦੇ ਉੱਤੇ ਹਰ ਇੱਕ ਬੰਦਾ ਮਾਣ ਕਰਦਾ ਹੈ ਕਿਉਂਕਿ ਪੰਜਾਬੀਆਂ ਦੀ ਸੇਵਾ ਭਾਵਨਾ, ਪੰਜਾਬੀਆਂ ਦੀ ਲਗਨ, ਪੰਜਾਬੀਆਂ ਦੀ ਮਿਹਨਤ ਹਰ ਇੱਕ ਜਗ੍ਹਾ ਦੇ ਉੱਤੇ ਮਤਲਬ ਕਿ ਸਰਾਹੀ ਜਾਂਦੀ ਹੈ
0: ਜੀ ਬਿਲਕੁਲ, ਕਾਬਿਲੇ ਤਾਰੀਫ ਹੈ ਬਿਲਕੁਲ।
1: ਮੁਸੀਬਤ ਦੇ ਵਿੱਚ ਸਭ ਤੋਂ ਅੱਗੇ ਆਉਣ ਵਾਲੇ ਤਾਂ ਉਹ ਪੰਜਾਬੀ ਹੀ ਹੁੰਦੇ ਹਨ
0: ਜੀ ਬਿਲਕੁਲ।
1: ਬਾਕੀ ਰਹੀ ਗੱਲ, ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਇਹਦਾ ਪੰਜਾਬ ਤੋਂ ਪਹਿਲਾਂ ਕੀ ਨਾਂ ਸੀ। ਇਹਦਾ ਪੰਜਾਬ ਤੋਂ ਪਹਿਲਾਂ ਸਪਤ ਸਿੰਧੂ ਸੀ, ਜਾਂ ਜੇ ਆਪਾਂ ਗੱਲ ਕਰੀਏ ਵੇਦਾਂ ਦੇ ਮੁਤਾਬਕ ਤਾਂ ਪੰਚ ਨਾਦ ਵੀ ਇਹਨੂੰ ਕਿਹਾ ਜਾਂਦਾ ਸੀ
0: ਜੀ।
1: ਸੋ ਮਿਹਰਬਾਨੀ, ਧੰਨਵਾਦ। ਜਤਿੰਦਰ ਭਾਸਕਰ ਬੋਲ ਰਿਹਾ ਪਾਏ
0: ਲਓ ਜੀ, ਤੁਹਾਡੇ ਦੋਨੋਂ ਸਵਾਲਾਂ ਦੇ ਜਵਾਬ ਜਿਹੜੇ ਹੈ ਮੈਨੂੰ ਲੱਗਦਾ ਹੈ ਉਮੀਦ ਕਰਨੀਆਂ ਕਿ ਮਿਲ ਗਏ ਹੋਣਗੇ ਔਰ ਦੋਨੋਂ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚ ਗਏ ਨੇ। ਇੱਕ ਦਾ ਜਵਾਬ ਮੈਂ ਦੇ ਦਿੱਤਾ ਔਰ ਇੱਕ ਦਾ ਜਵਾਬ ਤੁਹਾਡੇ ਇਸ ਦੋਸਤ ਨੇ ਦੇ ਦਿੱਤਾ। ਸੋ ਫਿਲਹਾਲ ਅਗਲੇ ਮੈਸੇਜ ਵੱਲ ਚਲੀਏ। ਅਗਲੇ ਮੈਸੇਜ ਵਿੱਚ ਕੌਣ ਬੋਲ ਰਹੇ ਨੇ?
2: ਠੀਕ ਠਾਕ ਜੀ,
0: ਬਿਲਕੁਲ ਠੀਕ ਠਾਕ।
2: ਅੱਜ ਦਾ ਤੁਸੀਂ ਦੱਸਿਆ ਜੀ ਪੰਜਾਬ ਬਾਰੇ, ਪੰਜਾਬ ਸਾਡੀ ਉਹ ਧਰਤੀ ਆ ਜਿੱਥੇ ਪੀਰ ਪੈਗੰਬਰ ਔਲੀਏ ਯੋਧੇ
0: ਜੀ
2: ਸੂਰਮੇ ਪੈਦਾ ਹੁੰਦੇ ਆ ਜੀ, ਔਰ ਪੰਜਾਬ ਦੀ ਇਹ ਸਾਹਿਤ ਆ ਜੋ ਵੀ ਆਪਾਂ ਲੰਗਰ ਪਾਣੀ ਖਾਂਦੇ ਆ, ਚੌਲ ਹੋਏ ਠੀਕ ਹੈ ਜੀ, ਸਾਗ ਸੋ ਵੀ ਖਾਣ ਪੀਣ ਦੀ ਚੀਜ਼ਾਂ ਸਭ ਚੀਜ਼ ਜ਼ਿਆਦਾ ਪੰਜਾਬ 'ਚ ਹੋ ਰਹੀਆਂ ਜੀ, ਜਿੰਨਾ ਵੀ ਖਾਣ ਪੀਣ ਦਾ ਸਮਾਨ ਹੈ ਸਭ ਤੋਂ ਜ਼ਿਆਦਾ ਪੰਜਾਬ 'ਚ ਹੋ ਰਿਹਾ ਜੀ, ਔਰ ਇੱਥੇ ਜਿੰਨੇ ਵੀ ਕਲਾਕਾਰ ਨੇ ਸਾਰੇ ਪੰਜਾਬ ਵੀ ਆ ਜੀ, ਗੁਰਦਾਸ ਮਾਨ, ਬੱਬੂ ਮਾਨ, ਸਾਰੇ ਜਿੰਨੇ ਵੀ ਆ ਜੀ ਫਨਕਾਰ ਸਾਰੇ ਪੰਜਾਬ ਦੇ ਆ ਜੀ, ਠੀਕ ਹੈ ਜੀ
0: ਬਿਲਕੁਲ।
2: ਤੁਹਾਡਾ ਮਤਲਬ ਵਿਸ਼ਿਆ ਬਹੁਤ ਵਧੀਆ ਚੰਗਾ ਜੀ, ਦਿਲ ਆਪਣਾ ਪੰਜਾਬੀ। ਮੈਂ ਜਗਿੰਦਰਪਾਲ ਗਿੰਦਾ ਤਾਜਪ ਕਲੋਨੀ ਨਕੋਦਰ ਬੋਲਦਾ ਜੀ, ਹੋਰ ਠੀਕ ਠਾਕ ਨੀਸ਼ਾ ਮੈਡਮ ਜੀ। ਪੰਜਾਬ ਦੀ ਇਹ ਬੜੀ ਚੜ੍ਹਦੀ ਕਲਾ ਜੀ, ਚੜ੍ਹਦੀ ਰਹੂਗੀ ਜੀ,
0: ਇੱਥੇ
2: ਅੰਨ ਪੂਰਨਾ ਦਾ ਭੰਡਾਰ ਹਮੇਸ਼ਾ ਲੱਗਿਆ ਰਹਿੰਦਾ,
0: ਬਿਲਕੁਲ
2: ਕਿਤੇ ਵੀ ਲੰਗਰ ਲਾਉਣਾ ਹੋਵੇ ਸਭ ਤੋਂ ਪਹਿਲਾਂ ਪੰਜਾਬੀ ਜਾਂਦੇ ਆ ਜੀ,
0: ਜੀ ਬਿਲਕੁਲ ਸਹੀ
2: ਕਹਿ ਰਹੇ। ਕੋਈ ਮੋਹਰੇ ਨਹੀਂ ਹੁੰਦਾ, ਜਿੱਥੇ ਵੀ ਲੰਗਰ ਲੱਗਦੇ ਆ ਮਾਤਾ ਦੇ ਬਾਬਿਆਂ ਦੇ ਪੀਰ ਨਿਗਾਹੇ ਜਿੰਨੇ ਵੀ ਗੁਰੂ ਘਰਾਂ ਚ ਸਭ ਪੰਜਾਬੀ ਲਾਉਂਦੇ ਆ ਜੀ, ਜਰੂਰੀ ਨਹੀਂ ਪੰਜਾਬ ਚ ਇਕੱਲੇ ਲਾਉਂਦੇ, ਸਾਰੇ ਆਲਟ ਵਰਲਡ ਚ ਲਾਉਂਦੇ ਆ ਜੀ ਪੰਜਾਬੀ। ਪੰਜਾਬੀ ਹੈ ਇੱਕ ਚੀਜ਼ ਇੰਨੀ ਵਧੀਆ ਜੀ, ਜਿੱਥੇ ਬੜਾ ਮਹਾਨ ਆਪਣਾ ਆਪ ਨੂੰ ਕਿਹਾ ਜਾਂਦਾ ਜੀ। ਧੰਨਵਾਦ ਜਗਿੰਦਰਪਾਲ ਗਿੰਦਾ ਤਾਜਪੁਰ ਕਲੋਨੀ ਤੋਂ, ਦਿਲ ਆਪਣਾ ਪੰਜਾਬੀ। ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਜੀ।
2: ਪ੍ਰੋਗਰਾਮ ਲੰਗਰ ਲੱਗਦੇ ਆ ਮਾਤਾ ਦੇ ਬਾਬਿਆਂ ਦੇ ਪੀਰ ਨਿਗਾਹੇ ਜਿੰਨੇ ਵੀ ਗੁਰੂ ਘਰਾਂ ਚ ਸਭ ਪੰਜਾਬੀ ਲਾਉਂਦੇ ਆ ਜੀ, ਜਰੂਰੀ ਨਹੀਂ ਪੰਜਾਬ ਚ ਇਕੱਲੇ ਲਾਉਂਦੇ, ਸਾਰੇ ਆਲਟ ਵਰਲਡ ਚ ਲਾਉਂਦੇ ਆ ਜੀ ਪੰਜਾਬੀ। ਪੰਜਾਬੀ ਹੈ ਇੱਕ ਚੀਜ਼ ਇੰਨੀ ਵਧੀਆ ਜੀ, ਜਿੱਥੇ ਬੜਾ ਮਹਾਨ ਆਪਣਾ ਆਪ ਨੂੰ ਕਿਹਾ ਜਾਂਦਾ ਜੀ। ਧੰਨਵਾਦ ਜਗਿੰਦਰਪਾਲ ਗਿੰਦਾ ਤਾਜਪੁਰ ਕਲੋਨੀ ਤੋਂ, ਦਿਲ ਆਪਣਾ ਪੰਜਾਬੀ। ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਜੀ।

FM band 102.7 MHz se hone tusi sun rahe si program Dil Apna Punjabi. Vela ho raha hai FM news headlines sa. ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ਾਂ ਨੂੰ ਆਲਮੀ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਟਕਰਾਅ ਅਤੇ ਖੇਤਰਾਂ ਵਿੱਚ ਨਾਵਿਕਾਂ ਦੀ ਸੁਰੱਖਿਆ 'ਤੇ ਵੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਦੇ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਗੀਤ ਬਹਾਰ। ਵੈਲ ਦੋਸਤੋ ਗੀਤ ਬਹਾਰ ਦੇ ਵਿੱਚ ਅੱਜ ਨਿਵੇਦਿਤਾ ਦਾ ਸਾਥ ਰਹੇਗਾ ਤੁਹਾਡੇ ਨਾਲ ਔਰ ਗੀਤਾਂ ਦੀ ਬਹਾਰ ਦੇ ਨਾਲ ਨਾਲ ਜਾਣਕਾਰੀਆਂ ਦਾ ਸਿਲਸਿਲਾ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਸੋ ਜਾਣਾ ਕਿਧਰੇ ਨਹੀਂ ਹੈ, ਬਣੇ ਰਹਿਣਾ ਇਸੇ ਤਰ੍ਹਾਂ ਹੀ ਮੇਰੇ ਨਾਲ ਅਤੇ ਇੰਜੋਏ ਕਰਦੇ ਰਹਿਣਾ 102.7 FM ਰੇਨਬੋ ਅਤੇ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਗੀਤ। ਤੁਸੀਂ ਸੁਣੋਗੇ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਤਾਰੀਫਾਂ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ। ਅਤੇ ਦੋਸਤੋ, ਗੀਤ ਬਹਾਰ ਦੇ ਵਿੱਚ ਗਾਣੇ ਸੁਣਦੇ ਸੁਣਦੇ ਵਿੱਚ ਥੋੜ੍ਹੇ ਥੋੜ੍ਹੇ ਗੱਲਾਂ ਕਰਨ ਦਾ ਵੀ ਦਿਲ ਕਰਦਾ। ਵੈਲ ਦੋਸਤੋ, ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਦਾ ਦਿਨ ਹੈ ਜਿਹੜਾ ਗਰਮ ਰਹਿਣ ਵਾਲਾ ਹੈ ਜੀ। ਅੱਜ ਸੰਨੀ ਰਹਿਣ ਵਾਲਾ ਹੈ ਅਤੇ ਐਕਸੈਸਿਵ ਹੀਟ ਦੀ ਵੀ ਫੋਰਕਾਸਟਿੰਗ ਹੈਗੀ ਹੈ। ਗਰਮੀ ਬਹੁਤ ਰਹੇਗੀ, ਅੱਜ 37 ਡਿਗਰੀ ਤੱਕ ਟੈਂਪਰੇਚਰ ਜਾ ਸਕਦਾ। ਸੋ ਤੁਸੀਂ ਕੀ ਕਰਨਾ ਹੈ ਜੀ, ਤੁਸੀਂ ਕੀ ਕਰਨਾ? ਹਾਂ, ਧਿਆਨ ਰੱਖਣਾ ਹੈ ਆਪਣਾ, ਬਹੁਤ ਧਿਆਨ ਰੱਖਣਾ ਹੈ। ਬਾਹਰ ਨਿਕਲ ਰਹੇ ਹੋ ਤਾਂ ਪਾਣੀ ਦੀ ਬੋਟਲ ਨਾਲ ਲੈ ਕੇ ਜਾਣੀ ਹੈ, ਕਿਉਂਕਿ ਗਰਮੀ ਦੇ ਵਿੱਚ ਥੋੜ੍ਹੀ ਥੋੜ੍ਹੀ ਦੇਰ ਬਾਅਦ, ਥੋੜ੍ਹੇ ਥੋੜ੍ਹੇ ਪਹਿਲਾਂ ਬਾਅਦ ਪਾਣੀ ਪੀਂਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ। ਸੋ ਤੁਸੀਂ ਪਾਣੀ ਦੀ ਬੋਤਲ ਕੈਰੀ ਕਰਨਾ ਬਿਲਕੁਲ ਨਹੀਂ ਭੁੱਲਣਾ। ਜੇ ਥੋੜ੍ਹਾ ਜਿਹਾ ਪੈਦਲ ਚੱਲਣਾ ਹੈ ਤਾਂ ਨਾਲ ਅੰਬਰੇਲਾ ਲੈ ਲਓ, ਸ਼ੇਡ ਸੋਹਣੇ ਸੋਹਣੇ ਲੈ ਲਓ, ਅਤੇ ਆਪਣਾ ਧਿਆਨ ਰੱਖ ਕੇ ਜਾਣਾ ਹੈ, ਕਿਉਂਕਿ ਜਿਹੜੀ ਗਰਮੀ ਦੀ ਮਾਰ ਹੈ ਨਾ, ਇਹ ਬਹੁਤ ਹੀ ਖਰਾਬ ਹੁੰਦੀ ਹੈ। ਅਤੇ ਫਿਰ ਜਦੋਂ ਬਿਮਾਰ ਹੋ ਜਾਂਦੇ ਹਾਂ, ਸਰੀਰਕ ਤੌਰ 'ਤੇ ਤਾਂ ਬਿਮਾਰ ਹੁੰਦੇ ਹੀ ਹੁੰਦੇ, ਨਾਲ ਮਾਨਸਿਕ ਤੌਰ 'ਤੇ ਵੀ ਬਿਮਾਰ ਹੋ ਜਾਂਦੇ ਹਾਂ। ਪਰ ਆਪਾਂ ਬਿਮਾਰ ਨਹੀਂ ਹੋਣਾ, ਜੇ ਸਾਨੂੰ ਪਤਾ ਲੱਗ ਗਿਆ ਕਿ ਅੱਜ ਗਰਮੀ ਜ਼ਿਆਦਾ ਅਤੇ ਅਸੀਂ ਧਿਆਨ ਰੱਖਣਾ ਹੈ, ਅਸੀਂ ਪਾਣੀ ਖੂਬ ਪੀਣਾ ਅਤੇ ਠੰਡੀਆਂ ਠੰਡੀਆਂ ਚੀਜ਼ਾਂ ਖਾਣੀਆਂ, ਖਰਬੂਜਾ ਤਰਬੂਜ਼ ਘਰ ਪਾਏ ਨਹੀਂ ਤਾਂ ਉਹਨੂੰ ਕੱਟ ਕੇ ਜੀ ਫਰਿੱਜ ਵਿੱਚ ਲਗਾ ਲਓ, ਠੰਡੇ ਠੰਡੇ ਕਰ ਲਓ, ਕਿਉਂਕਿ ਗਰਮੀ ਆਪਾਂ ਆਪਣੇ ਆਪ ਨੂੰ ਲੱਗਣ ਹੀ ਨਹੀਂ ਦੇਣੀ, ਹੈ ਨਾ। ਸੋ ਪ੍ਰੋਗਰਾਮ ਇੰਜੋਏ ਕਰਦੇ ਹਾਂ ਜੀ, ਗੀਤ ਬਹਾਰ, ਅਤੇ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਦਿਲ ਦੀਆਂ ਗੱਲਾਂ ਆਤਿਫ ਅਸਲਮ ਦੀ ਆਵਾਜ਼ ਦੇ ਵਿੱਚ।

ਦਿਲ ਦੀਆਂ ਗੱਲਾਂ ਦੋਸਤੋ, ਦਿਲ ਦੀਆਂ ਗੱਲਾਂ ਕਰਨ ਦੇ ਲਈ ਕੋਈ ਸਾਥੀ ਵੀ ਤਾਂ ਹੋਣਾ ਚਾਹੀਦਾ ਹੈ ਨਾ ਜੀ। ਬਿਲਕੁਲ, ਇੱਕ ਸਾਥੀ ਐਸਾ ਜ਼ਰੂਰ ਹੋਣਾ ਚਾਹੀਦਾ ਹੈ ਜਿਹਦੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰ ਸਕੀਏ, ਮਨ ਨੂੰ ਹਲਕਾ ਕਰ ਸਕੀਏ। ਸੋ ਦੋਸਤੋ, ਜੇਕਰ ਤੁਹਾਡੇ ਕੋਲ ਅਜਿਹਾ ਸਾਥੀ ਹੈ ਤਾਂ ਬਹੁਤ ਹੀ ਵਧੀਆ, ਉਸਦੀ ਸੰਭਾਲ ਕਰੋ, ਉਸਦੀ ਕੇਅਰ ਕਰੋ, ਉਸਨੂੰ ਪਿਆਰ ਕਰੋ। ਅਤੇ ਜੇਕਰ ਨਹੀਂ ਹੈ ਤਾਂ ਉਸਦੀ ਛਾਣਬੀਨ ਕਰਨੀ, ਉਸਦੀ ਖੋਜ ਪਾਲ ਕਰਨੀ ਅੱਜ ਤੋਂ ਹੀ ਸ਼ੁਰੂ ਕਰ ਦਿਓ, ਕਿਉਂਕਿ ਸਾਡੇ ਕੋਲ ਇੱਕ ਐਸਾ ਸਾਥੀ ਜ਼ਰੂਰ ਹੋਣਾ ਚਾਹੀਦਾ ਜਿਸ ਦੇ ਨਾਲ ਅਸੀਂ ਆਪਣਾ ਦੁੱਖ ਸੁੱਖ ਵੰਡ ਸਕੀਏ। ਕਿਉਂਕਿ ਦੋਸਤੋ, ਅਜਿਹਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਆਪਣੇ ਦਿਲ ਦੀਆਂ ਗੱਲਾਂ ਦਿਲ ਦੇ ਵਿੱਚ ਹੀ ਰੱਖੀ ਜਾਵਾਂਗੇ ਤਾਂ ਫਿਰ ਦਿਲ ਭਾਰਾ ਹੋ ਜਾਏਗਾ ਅਤੇ ਫਿਰ ਸਾਡੀ ਸਿਹਤ ਵੀ ਖਰਾਬ ਰਹਿਣ ਲੱਗੇਗੀ ਅਤੇ ਸਾਡਾ ਦਿਮਾਗ ਵੀ ਘੁੰਮ ਜਾਏਗਾ। ਸੋ ਆਪਣੇ ਦਿਲ ਨੂੰ ਹਲਕਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਹਦੇ ਲਈ ਕੋਈ ਸਾਥੀ ਜ਼ਰੂਰ ਹੋਣਾ ਚਾਹੀਦਾ। ਇਹ ਸਾਥੀ ਸਾਡੇ ਮਾਂ ਬਾਪ ਵੀ ਹੋ ਸਕਦੇ ਨੇ, ਸਾਡੇ ਭੈਣ ਭਰਾ ਵੀ ਹੋ ਸਕਦੇ ਨੇ, ਸਾਡੇ ਯਾਰ ਦੋਸਤ ਵੀ ਹੋ ਸਕਦੇ ਹੈ, ਪਰ ਸਾਨੂੰ ਪਹਿਚਾਨ ਕਰਨੀ ਪਏਗੀ ਕਿ ਉਹ ਸੱਚਾ ਸਾਥੀ ਕੌਣ ਹੈ ਜਿਹਦੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰ ਸਕਦੇ ਹਾਂ ਜੀ। ਸੋ ਅੱਜ ਹੀ ਆਪਣੇ ਸਾਥੀ ਨੂੰ ਉਹਦੀ ਛਾਣਬੀਨ ਕਰੋ ਅਤੇ ਜੇਕਰ ਸਾਥੀ ਹੈ ਤਾਂ ਉਹਨੂੰ ਫਿਰ ਤੁਸੀਂ ਫੋਨ ਕਰ ਸਕਦੇ ਹੋ ਕਿ ਹਾਂ, ਮੈਨੂੰ ਬਹੁਤ ਮਾਣ ਹੈ ਕਿ ਤੂੰ ਮੇਰੇ ਕੋਲ ਹੈ, ਤਾਂ ਹੀ ਤਾਂ ਮੈਂ ਆਪਣੇ ਦਿਲ ਦੀਆਂ ਗੱਲਾਂ ਕਰ ਸਕਦਾ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਇੰਜੋਏ ਕਰਦੇ ਹਾਂ ਗੀਤ, ਖੂਬਸੂਰਤ ਗੀਤ, ਤੁਝੇ ਕਿਤਨਾ ਚਾਹਨੇ ਲਗੇ ਹਮ।

ਰੱਬ ਦਾ ਸ਼ੁਕਰਾਨਾ ਜੀ, ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਦੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਅਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਗੱਲ ਕਰਦੇ ਹਾਂ ਲੰਬੇ ਲੰਬੇ ਜਿਹੜੇ ਸਾਡੇ ਬਿੱਲ ਆ ਜਾਂਦੇ ਨੇ ਗਰਮੀ ਦੇ ਵਿੱਚ। ਸੋ ਦੋਸਤੋ, ਗਰਮੀ ਦੇ ਵਿੱਚ ਦੇਖੋ ਜੀ, ਲਾਈਟ ਦੀ ਕੰਜ਼ਮਪਸ਼ਨ, ਬਿਜਲੀ ਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਔਰ ਲਾਈਟ, ਪੱਖੇ, ਏ ਸੀ, ਫਰਿੱਜ, ਹਰ ਚੀਜ਼ ਦੀ ਜ਼ਰੂਰਤ ਹੈ ਜੋ ਕਿ ਬਿਜਲੀ ਨਾਲ ਚੱਲਦੀ ਹੈ। ਸੋ ਹਰ ਚੀਜ਼ ਦੀ ਸਾਨੂੰ ਜ਼ਰੂਰਤ ਵੀ ਹੈ ਅਤੇ ਬਿਜਲੀ ਦੀ ਖਪਤ ਹੋ ਜਾਂਦੀ ਹੈ ਬਹੁਤ ਜ਼ਿਆਦਾ, ਅਤੇ ਫਿਰ ਬਿਜਲੀ ਦਾ ਬਿੱਲ ਵੀ ਆ ਜਾਂਦਾ ਲੰਬਾ ਜਿਹਾ, ਅਤੇ ਇਸ ਤੋਂ ਬਚਾਅ ਅਸੀਂ ਹੀ ਕਰਨਾ ਹੈ। ਸੋ ਜਦੋਂ ਜ਼ਰੂਰਤ ਹੈ ਲਾਈਟ ਪੱਖਾ ਉਦੋਂ ਹੀ ਔਨ ਕਰੀਏ, ਇੱਦਾਂ ਨਾ ਹੋਵੇ ਕਿ ਅਸੀਂ ਕਿਤੇ ਹੋਰ ਬੈਠੇ ਹੋਈਏ ਅਤੇ ਲਾਈਟ ਪੱਖੇ ਕਿਤੇ ਹੋਰ ਚੱਲੀ ਜਾਣ। ਬਸ ਇੰਨਾ ਕੁ ਧਿਆਨ ਰੱਖਣਾ। ਤੁਸੀਂ ਦੇਖਣਾ, ਸਾਡੀ ਇੰਨੀ ਕੁ ਹੀ ਜੇਕਰ ਅਸੀਂ ਜ਼ਿੰਮੇਵਾਰ ਬਣ ਜਾਂਦੇ ਹਾਂ ਤਾਂ ਬਹੁਤ ਫਰਕ ਪੈਂਦਾ। ਔਰ ਏ ਸੀ ਉਦੋਂ ਹੀ ਚਲਾਈਏ ਜਦੋਂ ਜ਼ਰੂਰਤ ਹੋਵੇ, ਬਿਨਾਂ ਮਤਲਬ ਤੋਂ ਜਦੋਂ ਅਸੀਂ ਏ ਸੀ ਚਲਾਉਂਦੇ ਹਾਂ ਤਾਂ ਉਹਦੇ ਨਾਲ ਸਾਡੇ ਸਰੀਰ ਨੂੰ ਵੀ ਨੁਕਸਾਨ ਪਹੁੰਚਦਾ ਅਤੇ ਸਾਡੇ ਬਿਜਲੀ ਦੇ ਬਿੱਲ ਨੂੰ ਵੀ ਨੁਕਸਾਨ ਪਹੁੰਚਦਾ ਅਤੇ ਪੋਕਿਟ ਸਾਡੀ ਫਿਰ ਹਲਕੀ ਹੋ ਜਾਂਦੀ ਹੈ। ਸੋ ਅਸੀਂ ਅਜਿਹਾ ਨਹੀਂ ਕਰਨਾ। ਗਰਮੀ ਦੇ ਵਿੱਚ ਦੇਖੋ ਲੰਬੇ ਲੰਬੇ ਕੱਟ ਵੀ ਲੱਗਦੇ ਹੈ ਅਤੇ ਹੈ ਨਾ, ਬਿਜਲੀ ਦੀ ਖਪਤ ਜ਼ਿਆਦਾ ਹੋਣ ਕਰਕੇ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਅਤੇ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਅਸੀਂ ਹੀ ਹਾਂ। ਜੇ ਜ਼ਿੰਮੇਵਾਰ ਅਸੀਂ ਹਾਂ ਤਾਂ ਜ਼ਿੰਮੇਵਾਰੀ ਸਾਡੀ ਹੀ ਬਣਦੀ ਹੈ ਕਿ ਅਸੀਂ ਬਿਜਲੀ ਬਚਾਉਣੀ ਕਿਵੇਂ। ਸੋ ਇਹ ਧਿਆਨ ਰੱਖਣਾ ਹੈ ਕਿ ਜਦੋਂ ਜ਼ਰੂਰਤ ਹੋਵੇ ਬਿਜਲੀ ਨੂੰ ਉਦੋਂ ਹੀ ਕੰਜ਼ਿਊਮ ਕਰੀਏ, ਬਿਨਾਂ ਮਤਲਬ ਤੋਂ ਲਾਈਟ, ਪੱਖੇ ਜਾਂ ਕੋਈ ਹੋਰ ਚੀਜ਼ ਜਿਹੜੀ ਚੱਲ ਰਹੀ ਹੈ ਚੱਲੀ ਜਾਂਦੀ ਹੈ, ਸਾਨੂੰ ਨਹੀਂ ਜ਼ਰੂਰਤ ਤਾਂ ਉਹਨੂੰ ਅਸੀਂ ਬੰਦ ਕਰ ਦਈਏ। ਕਈ ਵਾਰੀ ਕੀ ਹੁੰਦਾ ਜੀ, ਅਸੀਂ ਵਾਸ਼ਿੰਗ ਮਸ਼ੀਨ ਯੂਜ਼ ਕਰ ਰਹੇ ਹਾਂ, ਉਸ ਤੋਂ ਬਾਅਦ ਕੰਮ ਖਤਮ ਹੋ ਗਿਆ ਬਟ ਪਿੱਛੋਂ ਸਵਿੱਚ ਔਨ ਇੱਦਾਂ ਹੀ ਰਹਿ ਜਾਂਦਾ। ਤਾਂ ਇਹ ਵੀ ਇੱਦਾਂ ਨਾ ਸੋਚੋ ਕਿ ਕੋਈ ਗੱਲ ਨਹੀਂ ਅਸੀਂ ਕਿਹੜਾ ਯੂਜ਼ ਕਰ ਰਹੇ ਹਾਂ, ਪਰ ਨਹੀਂ, ਜੇਕਰ ਤੁਸੀਂ ਪਿੱਛੇ ਸਵਿੱਚ ਔਨ ਰੱਖਿਆ ਹੋਇਆ ਤਾਂ ਉਹਨੂੰ ਔਫ ਕਰਨਾ ਵੀ ਬਹੁਤ ਹੀ ਜ਼ਰੂਰੀ ਹੈ। ਸੋ ਛੋਟੀਆਂ ਛੋਟੀਆਂ ਗੱਲਾਂ ਨੇ ਧਿਆਨ ਵਿੱਚ ਰੱਖਾਂਗੇ ਅਤੇ ਸਾਡਾ ਬਹੁਤ ਫਾਇਦਾ ਹੋਣ ਵਾਲਾ ਹੈ। ਸੋ ਧਿਆਨ ਵਿੱਚ ਰੱਖਣਾ, ਕਿਉਂਕਿ ਜ਼ਿੰਮੇਵਾਰੀ ਸਾਡੀ ਹੈ ਅਤੇ ਅਸੀਂ ਜ਼ਿੰਮੇਵਾਰ ਨਾਗਰਿਕ ਹਾਂ, ਹੈ ਨਾ। ਸੋ ਧਿਆਨ ਰੱਖਣਾ ਛੋਟੀਆਂ ਛੋਟੀਆਂ ਗੱਲਾਂ ਦਾ, ਅਤੇ ਬਿਜਲੀ ਦਾ ਬਿੱਲ ਇਸ ਵਾਰੀ ਆਪਾਂ ਵਧਣ ਨਹੀਂ ਦੇਣਾ, ਕੰਟਰੋਲ 'ਚ ਰੱਖਣਾ। ਸੋ ਅੱਗੇ ਚੱਲਦੇ ਹਾਂ ਜੀ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਗੀਤ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ, ਪਿਆਰਾ ਜਿਹਾ ਮੁਹੱਬਤ ਵਰਗਾ ਗੀਤ। ਇੰਜੋਏ ਦਿਸ ਬਿਊਟੀਫੁਲ ਟ੍ਰੈਕ ਇਨ ਵਾਇਸ ਆਫ ਅਲੀ ਬ੍ਰਦਰਸ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਮੈਂ ਹਾਂ ਨਿਵੇਦਿਤਾ ਤੁਹਾਡੇ ਨਾਲ। ਵੈਲ ਦੋਸਤੋ, ਜਦੋਂ ਅਸੀਂ ਡਿਸਿਪਲਿਨਡ ਰਹਿੰਦੇ ਹਾਂ, ਅਨੁਸ਼ਾਸਨ ਦੇ ਵਿੱਚ ਰਹਿੰਦੇ ਹਾਂ, ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਂਦੇ ਹਾਂ, ਤਾਂ ਇਹਦੇ ਨਾਲ ਸਮਾਜ ਨੂੰ ਤਾਂ ਫਾਇਦਾ ਹੁੰਦਾ ਹੀ ਹੈ, ਪਰ ਉਸ ਤੋਂ ਬਾਅਦ ਫਾਇਦਾ ਸਾਨੂੰ ਵੀ ਹੁੰਦਾ ਜੀ। ਕਿਵੇਂ? ਉਹ ਮੈਂ ਦੱਸਦੀ ਹਾਂ। ਜਦੋਂ ਅਸੀਂ ਡਿਸਿਪਲਿਨ ਦੇ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਇਨਰ ਸੈਟਿਸਫੈਕਸ਼ਨ ਮਿਲਦੀ ਹੈ, ਸਾਨੂੰ ਲੱਗਦਾ ਕਿ ਹਾਂ ਅਸੀਂ ਚੰਗਾ ਕੰਮ ਕੀਤਾ। ਜੇਕਰ ਕਿਸੇ ਲਈ ਨਹੀਂ ਤਾਂ ਅਸੀਂ ਆਪਣੇ ਆਪ ਲਈ ਕਰੀਏ, ਕਿਉਂਕਿ ਸਾਨੂੰ ਅੰਦਰੋਂ ਸੰਤੁਸ਼ਟੀ ਮਿਲਦੀ ਹੈ, ਸਾਨੂੰ ਸੈਟਿਸਫੈਕਸ਼ਨ ਮਿਲਦੀ ਹੈ। ਅਤੇ ਦੋਸਤੋ, ਸਭ ਤੋਂ ਵੱਧ ਡਿਸਿਪਲਿਨ, ਸਭ ਤੋਂ ਵੱਧ ਰਿਸਪੋਂਸੀਬਿਲਿਟੀ ਦੀ ਜ਼ਰੂਰਤ ਹੈ ਅੱਜ ਕੱਲ੍ਹ ਸੜਕਾਂ 'ਤੇ। ਜੀ ਬਿਲਕੁਲ, ਸੜਕਾਂ 'ਤੇ ਬਹੁਤ ਜ਼ਰੂਰਤ ਹੈ ਆਪਣੀ ਜ਼ਿੰਮੇਵਾਰੀ ਦਿਖਾਉਣ ਦੀ, ਕਿਉਂਕਿ ਅਸੀਂ ਸੜਕਾਂ 'ਤੇ ਅਕਸਰ ਭੱਜ ਦੌੜ ਮਚਾ ਦਿੰਦੇ ਹਾਂ। ਭੱਜ ਦੌੜ ਮਚਾਉਂਦੇ ਮਚਾਉਂਦੇ ਦੂਜਿਆਂ ਦੀ ਜ਼ਿੰਦਗੀ ਨੂੰ ਅਸੀਂ ਜ਼ੋਖਮ ਦੇ ਵਿੱਚ ਪਾ ਦਿੰਦੇ ਹਾਂ, ਪਰ ਅਜਿਹਾ ਨਹੀਂ ਕਰਨਾ, ਕਿਉਂਕਿ ਸੜਕਾਂ ਸਭ ਦੀਆਂ ਸਾਂਝੀਆਂ ਨੇ, ਸਿਰਫ ਸਾਡੀਆਂ ਇਕੱਲਿਆਂ ਦੀਆਂ ਨਹੀਂ ਨੇ। ਅਤੇ ਜਦੋਂ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਜ਼ੋਖਮ 'ਚ ਪਾਉਂਦੇ ਹਾਂ ਨਾ, ਯਾਦ ਰੱਖੀਏ ਕਿ ਅਸੀਂ ਉਸ ਦੇ ਨਾਲ ਜੁੜੇ ਕਈ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਾਂ। ਉਸ ਨੂੰ ਵੀ ਛੱਡੋ, ਜੇਕਰ ਅਸੀਂ ਆਪਣੀ ਹੀ ਗੱਲ ਕਰੀਏ, ਜੇਕਰ ਅਸੀਂ ਸੜਕਾਂ 'ਤੇ ਦੌੜ ਭੱਜ ਮਚਾਉਂਦੇ ਹਾਂ ਤਾਂ ਸਿਰਫ ਉਹਦੇ ਨਾਲ ਸਾਨੂੰ ਹੀ ਨੁਕਸਾਨ ਨਹੀਂ ਹੁੰਦਾ, ਉਹਦੇ ਨਾਲ ਸਾਡੇ ਨਾਲ ਕਈ ਜ਼ਿੰਦਗੀਆਂ ਜੁੜੀਆਂ ਹੋਈਆਂ ਨੇ, ਉਹ ਵੀ ਪ੍ਰਭਾਵਿਤ ਹੁੰਦੀਆਂ ਨੇ। ਅਤੇ ਇੱਕ ਵਾਰ ਇਹ ਕਾਹਲੀ ਮਚਾਉਣ ਤੋਂ ਪਹਿਲਾਂ, ਇੱਕ ਵਾਰ ਦੌੜ ਭੱਜ ਕਰਨ ਤੋਂ ਪਹਿਲਾਂ ਆਪਣੇ ਪਿਆਰਿਆਂ ਦਾ ਚਿਹਰਾ ਜ਼ਰੂਰ ਯਾਦ ਕਰ ਲਿਆ ਕਰੀਏ। ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਦੋ ਮਿੰਟ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਜ਼ਿੰਦਗੀ ਜੇ ਇੱਕ ਵਾਰੀ ਹੱਥ ਚਲੀ ਜਾਏ ਨਾ, ਫਿਰ ਦੁਬਾਰਾ ਨਹੀਂ ਆਉਂਦੀ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ, ਔਰ ਜਦੋਂ ਅਸੀਂ ਸੜਕਾਂ 'ਤੇ ਜਾਂਦੇ ਹਾਂ ਤਾਂ ਰੂਲਸ ਫੋਲੋ ਕਰਨੇ ਆ, ਕਿਉਂਕਿ ਰੂਲਸ ਸਾਡੇ ਲਈ ਬਣੇ ਨੇ, ਸਾਡੀ ਬਿਹਤਰੀ ਲਈ ਬਣੇ ਨੇ, ਕਿਸੇ ਹੋਰ ਲਈ ਨਹੀਂ ਬਣੇ। ਸੀਟ ਬੈਲਟ ਪਾਉਣ ਵਿੱਚ ਮਾਣ ਮਹਿਸੂਸ ਕਰੀਏ, ਹੈਲਮੈਟ ਪਾਉਣ ਦੇ ਵਿੱਚ ਮਾਣ ਮਹਿਸੂਸ ਕਰੀਏ, ਇਹ ਨਹੀਂ ਕਿ ਸਾਡੇ ਲਈ ਸਜ਼ਾ ਹੈ, ਇਹ ਤਾਂ ਸਾਡੀ ਜ਼ਿੰਮੇਵਾਰੀ ਹੈ ਨਾ, ਔਰ ਜ਼ਿੰਮੇਵਾਰੀ ਅਸੀਂ ਬਹੁਤ ਅੱਛੀ ਤਰ੍ਹਾਂ ਬਖੂਬੀ ਨਿਭਾਉਣੀ ਹੈ। ਸੋ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਚੱਲਦੇ ਹਾਂ ਜੀ ਅਗਲੇ ਗੀਤ ਵੱਲ। ਇੰਜੋਏ ਦਿਸ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਗੀਤਾਂ ਦੀ ਲੱਗੀ ਹੋਈ ਹੈ ਬਹਾਰ ਤੇ ਗੀਤਾਂ ਦੀ ਬਹਾਰ ਦੇ ਵਿੱਚ ਥੋੜ੍ਹਾ ਥੋੜ੍ਹਾ ਨਾ ਮੇਰਾ ਵੀ ਮਨ ਕਰਨ ਲੱਗ ਪੈਂਦਾ ਕਿ ਬਸ ਹੁਣ ਗੀਤ ਸੁਣ ਲਿਆ, ਹੁਣ ਮੈਂ ਵੀ ਜਾਣਾ ਮੈਂ ਵੀ ਜਾਣਾ। ਤਾਂ ਲਓ ਜੀ ਮੇਰੀ ਵੀ ਆ ਗਈ ਹੈ ਵਾਰੀ। ਸੋ ਦੋਸਤੋ, ਸਭ ਤੋਂ ਜ਼ਰੂਰੀ ਹੁੰਦਾ ਲਾਈਫ ਦੇ ਵਿੱਚ ਮੈਨੇਜਮੈਂਟ। ਮੈਨੇਜਮੈਂਟ ਕਰਨੀ ਬਹੁਤ ਹੀ ਜ਼ਰੂਰੀ ਹੈ, ਟਾਈਮ ਮੈਨੇਜ ਕਰਨਾ। ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਡੇ ਟਾਈਮ ਦੀ ਜ਼ਰੂਰਤ ਹੈ ਅਤੇ ਉਹ ਮੈਨੇਜ ਅਸੀਂ ਕਰਨਾ। ਘਰ ਪਰਿਵਾਰ ਨੂੰ ਕਿੰਨਾ ਟਾਈਮ ਦੇਣਾ, ਆਪਣੇ ਵਰਕ ਪਲੇਸ ਨੂੰ ਕਿੰਨਾ ਟਾਈਮ ਦੇਣਾ, ਆਪਣੇ ਆਪ ਨੂੰ ਕਿੰਨਾ ਟਾਈਮ ਦੇਣਾ, ਆਪਣੇ ਆਰਟ ਨੂੰ ਕਿੰਨਾ ਟਾਈਮ ਦੇਣਾ, ਇਹ ਸਾਨੂੰ ਮੈਨੇਜ ਕਰਨਾ ਪਏਗਾ। ਅਜਿਹਾ ਨਾ ਹੋਏ ਕਿ ਇੱਕ ਤਰਫ ਹੀ ਅਸੀਂ ਲੁੜਕ ਜਾਈਏ, ਇੱਕ ਪਾਸੇ ਧਿਆਨ ਦਿੰਦੇ ਦਿੰਦੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਖਰਾਬ ਕਰ ਲਈਏ। ਹਰ ਚੀਜ਼ ਨੂੰ ਬਣਦਾ ਮਹੱਤਵ ਦੇਣਾ ਜ਼ਰੂਰੀ ਹੈ। ਅਜਿਹਾ ਨਾ ਹੋਵੇ ਕਿ ਜੇ ਅਸੀਂ ਵਰਕ ਅਲਕੋਹਲਿਕ ਹੈਗੇ ਹਾਂ ਅਤੇ ਅਸੀਂ ਜੀ ਕੰਮ ਵੀ ਕਰੀ ਜਾਂਦੇ ਹਾਂ, ਘਰ ਪਰਿਵਾਰ ਸਭ ਭੁਲਾ ਦਿੱਤਾ, ਬੱਚੇ ਭੁਲਾ ਦਿੱਤੇ। ਨਹੀਂ, ਜਿੱਥੇ ਘਰ ਪਰਿਵਾਰ ਦੀ ਇੰਪੋਰਟੈਂਸ ਹੈ ਉਹ ਹੈ, ਉਹਨੂੰ ਸਮਝਣਾ ਪਏਗਾ। ਕੰਮ ਦੀ ਆਪਣੀ ਜਗ੍ਹਾ ਇੰਪੋਰਟੈਂਸ ਹੈ। ਅਤੇ ਅਜਿਹਾ ਵੀ ਨਾ ਹੋਏ ਕਿ ਜੇਕਰ ਅਸੀਂ ਆਪਣੀ ਹੋਬੀ ਨੂੰ ਟਾਈਮ ਦੇ ਰਹੇ ਹਾਂ, ਬਹੁਤ ਚੰਗੀ ਗੱਲ ਹੈ ਅਤੇ ਅਸੀਂ ਸਾਰਾ ਕੁਝ ਹੀ ਸਫ਼ਰ ਕਰ ਦਿੱਤਾ। ਅਜਿਹਾ ਨਹੀਂ ਹੈ, ਸਾਨੂੰ ਸਮਝਣਾ ਪਏਗਾ ਕਿ ਕਿਹੜੇ ਆਸਪੈਕਟ ਦੀ ਕਿੰਨੀ ਇੰਪੋਰਟੈਂਸ ਹੈ ਅਤੇ ਕਿਹਨੂੰ ਕਿੰਨਾ ਟਾਈਮ ਦੇਣਾ। ਇਹ ਵੀ ਨਹੀਂ ਕਿ ਸਾਰਿਆਂ ਨੂੰ ਬਰਾਬਰ ਟਾਈਮ ਦਿੱਤਾ ਜਾਵੇ, ਕਿਸੇ ਚੀਜ਼ ਦੀ ਰਿਕੁਆਇਰਮੈਂਟ ਘੱਟ ਟਾਈਮ ਦੀ ਹੁੰਦੀ ਹੈ, ਕਿਸੇ ਦੀ ਜ਼ਿਆਦਾ ਦੀ ਹੁੰਦੀ ਹੈ, ਅਤੇ ਉਹ ਸਾਨੂੰ ਆਪ ਹੀ ਕਾਪੀ ਪੈਨ ਚੁੱਕ ਕੇ ਆਪਣੀ ਇੰਪੋਰਟੈਂਸ, ਆਪਣੀ ਪ੍ਰਾਇਓਰਿਟੀ ਨੂੰ ਦੇਖਦੇ ਹੋਏ ਉਹਨੂੰ ਮੈਨੇਜ ਕਰਨਾ ਪਏਗਾ। ਅਤੇ ਜੇਕਰ ਅਸੀਂ ਮੈਨੇਜ ਕਰਕੇ ਚੱਲਾਂਗੇ ਤਾਂ ਫਿਰ ਸਾਰਾ ਕੁਛ ਵਧੀਆ ਚੱਲੇਗਾ। ਔਰ ਜੇਕਰ ਇੱਕ ਵੀ ਪਲੜਾ ਭਾਰੀ ਹੋ ਜਾਂਦਾ ਜਾਂ ਇੱਕ ਵੀ ਪਲੜਾ ਹਲਕਾ ਹੋ ਜਾਂਦਾ ਤਾਂ ਜ਼ਿੰਦਗੀ ਨਾ ਫਿਰ ਤਹਿਸ ਨਹਿਸ ਜੀ ਹੋ ਜਾਂਦੀ ਹੈ, ਮਜ਼ਾ ਨਹੀਂ ਆਉਂਦਾ। ਸੋ ਸਾਨੂੰ ਸਮਝਣਾ ਪਏਗਾ ਕਿ ਕਿਹੜੀ ਚੀਜ਼ ਨੂੰ ਕਿੰਨਾ ਟਾਈਮ ਦੇਣਾ, ਅਤੇ ਇਹ ਅਸੀਂ ਬਿਹਤਰ ਜਾਣਦੇ ਹਾਂ ਕਿ ਸਾਡੀ ਲਾਈਫ ਦੇ ਵਿੱਚ ਕਿਸ ਚੀਜ਼ ਦੀ ਕਿੰਨੀ ਇੰਪੋਰਟੈਂਸ ਹੈ ਅਤੇ ਕਿੰਨਾ ਉਹਨੂੰ ਟਾਈਮ ਚਾਹੀਦਾ, ਔਰ ਇਹਨੂੰ ਮੈਨੇਜ ਕਰਨਾ ਬਹੁਤ ਬਹੁਤ ਜ਼ਰੂਰੀ ਹੈ। ਯੈਸ, ਆਪਣੀ ਹੈਪੀਨੈਸ ਲਈ ਵੀ ਅਤੇ ਆਪਣੇ ਪਿਆਰਿਆਂ ਦੀ ਹੈਪੀਨੈਸ ਲਈ ਵੀ। ਸੋ ਅੱਜ ਹੀ ਟਾਈਮ ਮੈਨੇਜ ਜ਼ਰੂਰ ਕਰੀਏ, ਜੇਕਰ ਨਹੀਂ ਕਰ ਰਹੇ, ਜੇ ਕਰ ਰਹੇ ਹੋ ਤਾਂ ਬਹੁਤ ਹੀ ਵਧੀਆ, ਨਹੀਂ ਤਾਂ ਕਾਪੀ ਪੈਨ ਚੁੱਕੋ, ਉਹਦੇ ਵਿੱਚ ਲਿਖੋ ਕਿ ਮੈਂ ਆਪਣੇ ਪਰਿਵਾਰ ਨੂੰ ਇੰਨਾ ਟਾਈਮ ਦੇਣਾ, ਔਰ ਵੀਕਐਂਡ 'ਤੇ ਮੈਂ ਕੀ ਕਰਨਾ ਹੈ, ਇਹ ਸਾਰਾ ਸਾਨੂੰ ਮੈਨੇਜ ਕਰਨਾ ਪਏਗਾ। ਮੈਂ ਆਪਣੀ ਗਰੋਥ ਨੂੰ ਕਿੰਨਾ ਟਾਈਮ ਦੇਣਾ, ਮੈਂ ਆਪਣੇ ਕੰਮ ਨੂੰ ਕਿੰਨਾ ਟਾਈਮ ਦੇਣਾ, ਇਹ ਸਾਨੂੰ ਮੈਨੇਜ ਕਰਨਾ ਪਏਗਾ। ਟਾਈਮ ਜ਼ਿਆਦਾ ਨਹੀਂ ਲੱਗਦਾ ਮੈਨੇਜਮੈਂਟ ਦੇ ਵਿੱਚ, ਬਸ ਕੁਝ ਪਲ ਹੀ ਲੱਗਦੇ ਨੇ ਅਤੇ ਉਹਦੇ ਨਾਲ ਲਾਈਫ ਬੈਲੈਂਸ ਹੋ ਜਾਂਦੀ ਹੈ। ਔਰ ਹਰ ਚੀਜ਼ ਨੂੰ ਇੰਪੋਰਟੈਂਸ ਦੇਣੀ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਟਾਈਮ ਹੈ ਜੀ ਅਗਲੇ ਗੀਤ ਦਾ। ਇਸ ਗੀਤ ਦੇ ਉਸ ਪਾਰ ਫਿਰ ਤੋਂ ਮਿਲੇਗੀ ਨਿਵੇਦਿਤਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ। ਇੰਜੋਏ ਦਿਸ ਟਰੈਕ।

ਫਿਰ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਮਿਲਾਂਗੀ ਅਗਲੇ ਪ੍ਰੋਗਰਾਮ ਦੇ ਵਿੱਚ, ਅਤੇ ਉਹ ਹੋਏਗਾ ਜੀ ਪੰਜਾਬੀ ਤੜਕਾ। ਵੈਲ ਦੋਸਤੋ, ਅਸੀਂ ਗੱਲ ਕਰ ਰਹੇ ਸੀ ਕਿ ਗਰਮੀ ਬਹੁਤ ਹੈ, ਅਸੀਂ ਆਪਣਾ ਧਿਆਨ ਰੱਖਣਾ ਹੈ। ਆਪਣਾ ਧਿਆਨ ਤਾਂ ਜ਼ਰੂਰ ਰੱਖਣਾ, ਪਰ ਸਾਡੀ ਇੱਕ ਹੋਰ ਵੀ ਜ਼ਿੰਮੇਵਾਰੀ ਹੈ, ਉਹ ਹੈ ਜੀ ਪਸ਼ੂ ਪੰਛੀਆਂ ਦੇ ਲਈ। ਸੋ ਦੋਸਤੋ, ਅਸੀਂ ਆਪਣੇ ਘਰ ਦੀਆਂ ਛੱਤਾਂ 'ਤੇ ਪਾਣੀ ਦਾ ਕਸੌਰਾ ਅਤੇ ਦਾਣਾ ਵੀ ਰੱਖਣਾ ਹੈ ਜੀ, ਕਿਉਂਕਿ ਇਹ ਪੰਛੀ ਨੇ ਨਾ ਜਿਹੜੇ, ਇਹਨਾਂ ਨੂੰ ਵੀ ਪਿਆਸ ਲੱਗਦੀ ਹੈ, ਅਤੇ ਸ਼ਹਿਰਾਂ ਦੇ ਵਿੱਚ ਕਿਤੇ ਦੂਰ ਦੂਰ ਤੱਕ ਪਾਣੀ ਨਜ਼ਰ ਨਹੀਂ ਆਉਂਦਾ, ਔਰ ਫਿਰ ਤਾਂ ਹੀ ਤਾਂ ਇਹ ਸ਼ਹਿਰਾਂ ਦਾ ਰੁੱਖ ਨਹੀਂ ਕਰਦੇ, ਹੈ ਨਾ। ਸੋ ਸਾਨੂੰ ਪਾਣੀ ਦੇ ਕਸੌਰੇ ਭਰ ਕੇ ਰੱਖਣੇ ਹੋਣਗੇ ਇਹਨਾਂ ਦੇ ਵਾਸਤੇ। ਜੇਕਰ ਛੱਤ 'ਤੇ ਨਹੀਂ ਰੱਖਣਾ ਤਾਂ ਆਪਣੇ ਆਸ ਪਾਸ ਕੋਈ ਲੋਨ ਹੈ, ਕੋਈ ਪਾਰਕ ਹੈ, ਘਰ ਦੇ ਬਾਹਰ ਵੀ ਰੱਖ ਸਕਦੇ ਹੋ, ਪਰ ਰੱਖੋ ਜ਼ਰੂਰ, ਕਿਉਂਕਿ ਇਹ ਬੇਜ਼ੁਬਾਨਾਂ ਨੂੰ ਵੀ ਪਿਆਸ ਲੱਗਦੀ ਹੈ। ਦਾਣਾ ਵੀ ਰੱਖੀਏ ਔਰ ਪਾਣੀ ਵੀ ਰੱਖੀਏ, ਤਾਂ ਕਿ ਪੰਛੀਆਂ ਦੀ ਜਿਹੜੀ ਚਹਿਚਹਾਟ ਹੈ ਉਹ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਰਕਰਾਰ ਰਹੇ, ਉਹਨਾਂ ਦਾ ਆਉਣਾ ਜਾਣਾ ਸਾਡੇ ਵੱਲ ਲੱਗਿਆ ਰਹਿਣਾ ਚਾਹੀਦਾ, ਹੈ ਨਾ। ਸੋ ਇਹਨਾਂ ਦਾ ਧਿਆਨ ਰੱਖਣਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ। ਇਸੇ ਨਾਲ ਹੀ ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਜੀ ਵਾਈਂਡ ਅਪ 'ਤੇ। ਜਾਂਦੇ ਜਾਂਦੇ ਮੈਂ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾ ਕੇ ਜਾਵਾਂਗੀ, ਅਤੇ ਫਿਰ ਕੁਝ ਹੀ ਪਲਾਂ ਦੇ ਬਾਅਦ ਮਿਲਦੇ ਹਾਂ ਅਗਲੇ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਕਾਲ ਕਰਨੀ ਨਹੀਂ ਭੁੱਲਣੀ ਅਗਲੇ ਪ੍ਰੋਗਰਾਮ 'ਚ। ਸੋ ਹੁਣ ਇੰਜੋਏ ਦਿਸ ਟ੍ਰੈਕ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ, ਤੁਮ ਸਹੀ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਏਵਿਆਨ ਵਿਚ ਆਯੋਜਿਤ G7 ਸਿਖਰ ਸੰਮੇਲਨ ਵਿਚ ਨਵੀਆਂ ਸਾਂਝੇਦਾਰੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਇਕ ਉੱਚ ਪੱਧਰੀ ਕਾਰਜ ਸੈਸ਼ਨ ਵਿਚ ਹਿੱਸਾ ਲਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸੌਣੀ ਰੁੱਤ 2026 ਲਈ ਦੇਸ਼ ਭਰ ਵਿਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਅੱਜ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿਚ ਲਸ਼ਕਰੇ ਤੋਇਬਾ ਦੇ ਇਕ ਕਾਰਕੁਨ ਨਾਲ ਸੰਬੰਧਿਤ ਇਕ ਘਰ ਨੂੰ ਜ਼ਬਤ ਕੀਤਾ। ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਕਟੜਾ ਤੱਕ ਮੁਸਾਫਰਾਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤਾਇਨਾਤ ਕੀਤਾ ਜਾਏਗਾ। ਅਤੇ ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦੇਹਾਤੀ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ

ਦੌਰਾਨ ਇੱਕ ਫਲੈਟ ਤੋਂ ਇੱਕ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਖਬਰ ਹੈ। ਇਹ ਸਨ FM ਨਿਊਜ਼ ਹੈਡਲਾਈਨਜ਼।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਤੁਹਾਡਾ ਆਪਣਾ ਪ੍ਰੋਗਰਾਮ ਪੰਜਾਬੀ ਤੜਕਾ ਦੋਸਤੋ ਪੰਜਾਬੀ ਤੜਕਾ ਜਿਵੇਂ ਕਿ ਤੁਸੀਂ ਜਾਣਦੇ ਹੋ ਹੈ ਜੀ ਸਾਡਾ ਫੋਨ ਇਨ ਪ੍ਰੋਗਰਾਮ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਆਪ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ ਸੋ ਉਹਦੇ ਲਈ ਕੀ ਕਰਨਾ ਪਏਗਾ ਜੀ ਨੰਬਰ ਡਾਇਲ ਕਰਨਾ 0181 88 13 074 ਇਹ ਨੰਬਰ ਤੁਸੀਂ ਡਾਇਲ ਕਰਕੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਪਰ ਦੋਸਤੋ ਜੇਕਰ ਕਿਸੇ ਤਕਨੀਕੀ ਕਾਰਨ ਕਰਕੇ ਕਾਲ ਨਹੀਂ ਲੱਗਦੀ ਤਾਂ ਤੁਸੀਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ ਤੁਸੀਂ ਉਹਦੇ 'ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ ਜੀ 98 55 10 10 27 ਤੁਸੀਂ ਇਸ ਨੰਬਰ 'ਤੇ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਸੋ ਦੇਰ ਕਿਸ ਗੱਲ ਦੀ ਚੁੱਕੋ ਆਪਣੇ ਫੋਨ 'ਤੇ ਕਾਲ ਕਰੋ ਜੇ ਕਾਲ ਨਹੀਂ ਤਾਂ ਮੈਸੇਜ ਕਰੋ ਔਰ ਆਪਣੀ ਪਸੰਦ ਦਾ ਗੀਤ ਤੁਸੀਂ ਸੋਚ ਹੀ ਲਿਆ ਹੋਣਾ ਅਤੇ ਫਿਰ ਦੱਸੋ ਮੈਨੂੰ ਮੈਂ ਜ਼ਰੂਰ ਪਲੇ ਕਰਾਂਗੀ ਅਤੇ ਜੇਕਰ ਤੁਸੀਂ ਗੱਲਬਾਤ ਸਾਡੇ ਨਾਲ ਕਰਨੀ ਚਾਹੁੰਦੇ ਹੋ ਸਾਡੇ ਲਿਸਨਰਸ ਨਾਲ ਕਰਨੀ ਚਾਹੁੰਦੇ ਹੋ ਅਤੇ ਉਸਦੇ ਲਈ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਪ੍ਰੋਗਰਾਮ ਦੀ ਕਰ ਰਹੇ ਹਾਂ ਜੀ ਸ਼ੁਰੂਆਤ ਪਹਿਲਾ ਗੀਤ ਮੇਰੀ ਪਸੰਦ ਆ ਅਤੇ ਬਾਕੀ ਗੀਤ ਤੁਹਾਡੀ ਪਸੰਦ ਹੈ ਸੋ ਪ੍ਰੋਗਰਾਮ ਦੇ ਵਿੱਚ ਪਲੇ ਕਰਨ ਜਾ ਰਹੀ ਹਾਂ ਜੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਜਿੰਨਾ ਤੇਰਾ ਮੈਂ ਕਰਦੀ

0: ਇੰਜੋਏ ਕਰ ਰਹੇ ਸੀ ਜੀ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਜਿੰਨਾ ਤੇਰਾ ਮੈਂ ਕਰਦੀ। ਤੇ ਲਓ ਜੀ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਤੇ ਪਹੁੰਚ ਚੁੱਕੇ ਨੇ ਸਾਡੇ ਕੋਲ ਪਹਿਲੇ ਕਾਲਰ। ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ।
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਆਪਣੇ ਜੀ।
0: ਫੇਰ ਧੁੱਪ ਦਾ ਆਨੰਦ ਲੈ ਰਹੇ ਹੋ?
1: ਮੈਂ ਕਿਹਾ ਜੀ ਪੂਰਾ
0: ਠੰਡਾ ਠੰਡਾ ਬਣਾ ਕੇ ਲਿਆਂਦਾ ਘਰੋਂ, ਸ਼ਿਕੰਜਵੀ ਵਗੈਰਾ ਬਣਾ ਕੇ ਲਿਆਏ ਹੋ ਕਿ ਨਹੀਂ?
1: ਨਹੀਂ
0: ਨਹੀਂ ਤੁਸੀਂ ਲੱਸੀ ਪੀ ਕੇ ਠੀਕ ਹੈ। ਅੱਛਾ, ਅੱਜ ਤੁਸੀਂ ਨਾ ਮੈਨੂੰ ਦੱਸਣਾ ਹੈ ਕਿ ਬਚਪਨ ਦੇ ਵਿੱਚ ਤੁਹਾਨੂੰ ਕੁੱਟ ਕਦੋਂ ਪਈ ਸੀ? ਪਈ ਸੀ ਕਦੀ ਮੰਮੀ ਕੋਲੋਂ, ਟੀਚਰਸ ਕੋਲੋਂ?
1: ਚੋਰੀ ਤੋੜਦੇ ਰਹੇ
0: ਆ, ਹੁਣ ਜੇ ਸੁਣਦਾ ਹੋਇਆ ਮਾਲੀ ਤੇ ਫੇਰ ਕੁੱਟ ਪੈ ਜਾਣੀ।
1: ਮੈਡਮ ਜੀ ਹੁਣ ਪਤਾ ਨੀ ਹੈ ਕਿ ਨਹੀਂ, ਕਾਫੀ ਬਜ਼ੁਰਗ ਸੀ ਉਹ।
0: ਠੀਕ ਹੈ।
1: ਹਾਂਜੀ, ਤੇ ਉਹਨਾਂ ਨੇ ਬੜਾ ਕੁੱਟਿਆ ਜਰੂਰ, ਅੰਬੀਆਂ ਤੋੜ ਕੇ ਆਪਾਂ ਦੌੜੇ ਆ ਤੇ ਮੈਂ ਫੜਿਆ ਗਿਆ। ਚੰਗੀ ਤੋਣੀ ਲਾ ਜੀ ਮੇਰੀ,
0: ਦੁਬਾਰਾ ਹੌਸਲਾ ਨੀ ਪਿਆ ਹੋਣਾ ਚੋਰੀ ਕਰਨ ਦਾ ਕਦੀ? ਹੈ
1: ਨਾ ਜੀ, ਨਾ ਜੀ, ਨਾ ਮੈਡਮ ਜੀ।
0: ਇੱਕ ਵਾਰੀ ਏਦਾਂ ਦੀ ਕੁੱਟ ਕੁਟਾਪਾ ਹੋਇਆ ਹੋਵੇ ਨਾ, ਫਿਰ ਹਿੰਮਤ ਨੀ ਪੈਂਦੀ ਗਲਤ ਕੰਮ ਕਰਨ ਦੀ, ਹੈ ਨਾ?
1: ਸਹੀ ਗੱਲ ਹੈ ਮੈਡਮ ਜੀ, ਨਸੀਹਤ ਮਿਲ ਜਾਂਦੀ ਮੈਡਮ ਜੀ।
0: ਤੇ ਉਸ ਤੋਂ ਬਾਅਦ ਅੰਬੀਆਂ ਵੀ ਨੀ ਖਾਧੀਆਂ ਹੋਣੀਆਂ ਕਦੀ? ਉਹ ਜਦੋਂ ਵੀ ਅੰਬੀਆਂ ਸਾਹਮਣੇ ਆਉਣ ਤੇ ਕੁੱਟ ਦਿਖ ਜਾਂਦੀ ਹੋਣੀ ਹੈ, ਏਦਾਂ ਤਾਂ ਨੀ ਹੋਇਆ?
1: ਹੁਣ ਆਦੇ ਆ ਤੇ ਦੋਸਤ ਮੇਰਾ ਹੈਗਾ, ਉਹਦੇ ਖੂਹ ਦੇ ਉੱਤੇ ਲੱਗੀ ਅੰਬੀਆਂ,
0: ਮਾਲੀ ਯਾਦ ਆ ਜਾਂਦਾ ਜਿਹਨੇ ਕੁੱਟਿਆ ਸੀ, ਹਨਾ? ਠੀਕ ਹੈ। ਅੱਛਾ ਚਲੋ, ਮੈਨੂੰ ਦੱਸੋ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਮੈਨੂੰ ਤੁਸੀਂ ਐਵੇਂ ਗਿਰਕ ਦਾ, ਐਵੇਂ ਗਿਰਕ ਦਾ ਸੁਣਾ ਦਿਓ। ਮੇਰੇ ਆ ਭਾਜੀ ਹੈਗੇ, ਉਹਦੇ ਮਾਮਾ ਜੀ ਨੂੰ ਡੈਡੀਕੇਟ ਹੈਗਾ ਜੀ।
0: ਚਲੋ ਮੈਂ ਜ਼ਰੂਰ ਪਲੇ ਕਰਾਂਗੀ ਜੀ ਗੀਤ। ਔਰ ਇਹ ਡੈਡੀਕੇਸ਼ਨ ਵਾਲਾ ਕੰਮ ਨਾ, ਤੁਸੀਂ ਆਪਣੀ ਪਸੰਦ ਦਾ ਗੀਤ ਸੁਣਿਆ ਕਰੋ ਬਸ, ਠੀਕ ਹੈ?
1: ਠੀਕ ਹੈ ਮੈਡਮ ਜੀ,
0: ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਅਤੇ ਪੰਜਾਬੀ ਤੜਕਾ ਦੇ ਵਿੱਚ ਹੀ ਪਹੁੰਚ ਚੁੱਕੇ ਨੇ ਜੀ ਅਗਲੇ ਕਾਲਰ ਤੜਕਾ ਲਗਾਉਣ ਦੇ ਲਈ ਗੱਲ ਕਰਦੇ ਇਹਨਾਂ ਦੇ ਨਾਲ ਹੈਲੋ
1: ਸਤਿ
0: ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਹੋਰ ਸਭ ਠੀਕ
1: ਬਹੁਤ ਬਹੁਤ ਪਰਮਾਤਮਾ ਤਰੱਕੀਆਂ ਵਾਸਤੇ
0: ਥੈਂਕ ਯੂ ਸੋ ਮਚ
1: ਵਧੀਆ ਪ੍ਰੋਗਰਾਮ ਦੇਖ ਰਹੇ
0: ਹਾਂ ਥੈਂਕ ਯੂ ਸੋ ਮਚ ਸਰ ਤੇ ਮੈਨੂੰ ਦੱਸੋ ਫਿਰ ਕਿੱਦਾਂ ਗਰਮੀ ਗੁਰਮੀ ਬਹੁਤ ਜ਼ਿਆਦਾ
1: ਹਾਂਜੀ ਹਾਂਜੀ ਹਾਂ ਗਰਮੀ ਹੈਗੀ
0: ਤੇ ਫਿਰ ਕੀ ਕਰ ਰਹੇ ਹੋ ਗਰਮੀ ਦੇ ਵਿੱਚ ਹੁਣ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਤੇ ਅੱਜ ਤੁਸੀਂ ਮੈਨੂੰ ਕਿੱਸਾ ਸੁਣਾਉਣਾ ਹੈ ਇੱਕ ਬਚਪਨ ਦਾ ਸੁਣਾਓਗੇ ਜਿਹਨੂੰ ਸੁਣ ਕੇ ਅਸੀਂ ਸਾਰੇ ਖੂਬ ਹੱਸੀਏ ਇਹੋ ਜਿਹਾ ਕੋਈ ਕਿੱਸਾ ਕੋਈ ਕੁੱਟ ਪਈ ਹੋਵੇ ਕਦੀ ਕੋਈ ਚੋਰੀ ਕੀਤੀ ਹੋਵੇ ਜਾਂ
1: ਹੈ ਇੱਕ ਵਾਰੀ ਦਾ ਕਿੱਸਾ ਮੈਂ ਸੁਣਾਉਂਦਾ ਜੀ ਹਾਂ ਤੇ ਮੈਂ ਨਾ ਇਹਨੂੰ ਮਾਸਟਰਾਂ ਨੇ ਬਹੁਤ ਕੁੱਟਿਆ ਸੀ ਜੀ
0: ਮਾਸਟਰਾਂ ਨੇ ਕੁੱਟਿਆ ਸੀ
1: ਹਾਂ ਜੀ ਹਾਂ
0: ਪੜਿਆ ਕਰੋ ਨਾ ਫੇ ਪੜਦੇ ਨਹੀਂ ਸੀ ਤੁਸੀਂ
1: ਕਮਰੇ ਦੇ ਲੈ ਕੇ ਠੀਕ
0: ਹੈ ਜੀ ਲੈ ਕੇ ਸੀ
1: ਮੈਂ ਸੋਚਦਾ ਰੇਟ ਕਰਾਉਂਦੇ ਤਾਂ ਹੱਥਾਂ ਨਾਲ ਤੁਹਾਨੂੰ ਤਾਂ ਮਾਰਾ ਰੇਟ ਦੇ ਦਿੰਦੇ ਜੀ ਮੈਮ
0: ਅੱਛਾ ਖੂਬ ਕੁੱਟ ਪਈ ਹੈ ਚਲੋ ਕਈ ਇਹੋ ਜਿਹੀਆਂ ਨਾ ਕਿੱਸੇ ਕਹਾਣੀਆਂ ਹੁੰਦੇ ਨੇ ਜਿਹੜੇ ਤਾਂ ਉਮਰ ਸਾਨੂੰ ਯਾਦ ਰਹਿੰਦੇ ਨਹੀਂ ਭੁੱਲਦੇ ਤੇ ਉਹਨਾਂ ਨੂੰ ਜਦੋਂ ਉਦੋਂ ਤਾਂ ਭਾਵੇਂ ਗੁੱਸਾ ਆਇਆ ਹੋਵੇ ਤੇ ਹੁਣ ਅਸੀਂ ਯਾਦ ਕਰ ਕਰਕੇ ਸਾਨੂੰ ਹਾਸਾ ਆਉਂਦਾ ਹੈ ਨਾ ਹਰੇਕ ਦੀ ਜ਼ਿੰਦਗੀ ਵਿੱਚ ਅਜਿਹੇ ਛੋਟੇ ਛੋਟੇ ਕਿੱਸੇ ਜ਼ਰੂਰ ਹੁੰਦੇ ਨੇ ਜਿਹੜੇ ਸਾਰੀ ਉਮਰ ਨਾਲ ਹੀ ਰਹਿੰਦੇ ਆ ਤੇ ਮੈਨੂੰ ਜੀ ਤੇ ਮੈਨੂੰ ਗੀਤ ਦੱਸੋ ਸਰ ਕਿਹੜਾ ਸੁਣਨਾ ਤੁਸੀਂ ਬੁਲਾਣਾ ਪੈਣਾ
1: ਹੁਣ
0: ਲੋ ਜੀ ਆਪਾਂ ਗੀਤ ਚਲਾ ਦੇਣਾ ਉਹਨਾਂ ਨੇ ਬੋਲ ਪੈਣਾ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜ਼ਰੂਰ ਪਲੇ ਕਰਾਂਗੇ ਜੀ ਗੀਤ ਤੋਂ ਪਹਿਲਾਂ ਇੱਕ ਛੋਟੀ ਜੀ ਬ੍ਰੇਕ

0: ਪ੍ਰੋਗਰਾਮ ਚੱਲ ਰਹੇ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਲਗਾਤਾਰ ਕਾਲਰਸ ਦੀਆਂ ਸਾਨੂੰ ਕਾਲਸ ਆ ਰਹੀਆਂ ਨੇ, ਅਤੇ ਪੰਜਾਬੀ ਤੜਕਾ ਦੇ ਵਿੱਚ ਪੂਰਾ ਤੜਕਾ ਲੱਗ ਰਿਹਾ ਜੀ। ਗੱਲ ਕਰਦੇ ਹਾਂ, ਅਗਲੇ ਕਾਲਰ ਪਹੁੰਚੇ ਨੇ ਸਾਡੇ ਤੱਕ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਂ ਜੀ ਫੁੱਲਾਂ ਵਾਲੀ ਮੰਡੀ ਤੋਂ ਜੀ, ਰੂਪ ਚੰਦਰ ਫੁੱਲਾਂ ਵਾਲਾ ਜੀ।
0: ਕਿਆ ਬਾਤ ਹੈ, ਫੁੱਲਾਂ ਵਾਲੀ ਮੰਡੀ ਤੋਂ ਤੇ ਫੁੱਲਾਂ ਵਾਲੇ ਗੱਲ ਕਰ ਰਹੇ ਨੇ?
1: ਹਾਂਜੀ।
0: ਤੇ ਫੁੱਲਾਂ ਦਾ ਹੀ ਕੰਮ ਕਰਦੇ ਹੋ ਤੁਸੀਂ?
1: ਹਾਂਜੀ ਹਾਂਜੀ।
0: ਕਿਆ ਬਾਤ ਹੈ, ਤੇ ਫਿਰ ਅੱਜ ਕੱਲ ਸੀਜ਼ਨ ਚੱਲ ਰਿਹਾ ਕਿ ਨਹੀਂ? ਅੱਜ ਕੱਲ ਤਾਂ ਘੱਟ ਹੈ, ਹੈ ਨਾ? ਮੱਥਾ ਟੇਕਣਾ ਤਾਂ ਨਹੀਂ, ਪਰ ਕੁਛ ਸੀਜ਼ਨ ਹੁੰਦੇ ਨਾ ਜਦੋਂ ਵਿਆਹ ਸ਼ਾਦੀਆਂ ਦਾ ਟਾਈਮ ਹੁੰਦਾ ਹੈ, ਤੇ ਉਦੋਂ ਫਿਰ ਜ਼ਿਆਦਾ ਤੁਹਾਡੇ ਕੰਮ ਚੱਲ ਪੈਂਦੇ ਹੈ, ਹੈ ਨਾ?
1: ਨਹੀਂ ਨਹੀਂ, ਇੱਕ ਆਇਆ ਸੀ ਗਾਹਕ, ਕਹਿੰਦਾ ਜੀ ਮੇਰਾ ਨੰਬਰ ਨਹੀਂ ਲੱਗਦਾ ਕਿ ਘਰੇ ਜਨਾਨੀ ਲਾਣ ਨਹੀਂ ਦਿੰਦੀ ਨੰਬਰ, ਮੈਂ ਬਾਜ਼ਾਰ ਜਾ ਕੇ ਲਾਨਾ, ਇੱਕ ਘੰਟਾ ਪੂਰਾ ਖਰਾਬ ਕਰਨਾ। ਮੈਂ ਕਿਹਾ ਤੂੰ ਇੱਦਾਂ ਕਰ, ਇੱਕ ਵਾਰੀ ਫੁੱਲ ਲਾ, ਹਾਰ ਲੈ ਕੇ ਜਾ ਵੱਡੇ ਤੋਂ ਵੱਡਾ ਮੇਰੇ ਕੋਲੋਂ, ਫਿਰ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕ, ਵੇਖ ਤੇਰਾ ਨੰਬਰ ਕਿਵੇਂ ਨਾ ਲੱਗੇ।
0: ਤੇ ਲੱਗ ਗਿਆ ਫਿਰ?
1: ਹਾਂਜੀ ਹਾਂਜੀ, ਬੜਾ ਖੁਸ਼ ਹੋਇਆ, ਮਿਠਾਈ ਦੇ ਡੱਬੇ ਵੰਡਣ ਲੱਗ ਗਿਆ, ਕਹਿੰਦਾ ਜੀ ਸਾਰੇ ਖਾਓ ਜੀ ਇੱਕ ਇੱਕ ਲੱਡੂ।
0: ਦੇਖੋ ਤੁਸੀਂ ਫੁੱਲਾਂ ਵਾਲੇ ਦੇ ਨਾਲ ਨਾਲ ਬਾਬਾ ਜੀ ਵੀ ਬਣ ਗਏ ਹੋ ਨਾ?
1: ਬਿਲਕੁਲ ਜੀ ਬਾਬਾ ਜੀ।
0: ਠੀਕ ਹੈ, ਚਲੋ ਮੈਂ ਤੁਹਾਨੂੰ ਕਹਿਣਾ ਸੀ ਵੀ ਕੋਈ ਹਾਸੇ ਵਾਲੀ ਗੱਲ ਸੁਣਾਓ, ਕਿੱਸਾ ਸੁਣਾਓ, ਤੁਸੀਂ ਪਹਿਲਾਂ ਹੀ ਸੁਣਾ ਦਿੱਤਾ।
1: ਹਾਸੇ ਵਾਲੀ ਗੱਲ ਤਾਂ ਫਿਰ ਛੋਟੀ ਜਿਹੀ ਸੁਣਾ ਦਿੰਦੇ ਆ ਜੀ ਇੱਕ।
0: ਅੱਛਾ ਸੁਣਾਓ ਫਿਰ।
1: ਦੇਖੋ ਜੀ ਪੈਸੰਜਰ ਗੱਡੀ ਦੇ ਵਿੱਚ ਇੱਕ ਵਾਰੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬਿਠਾ ਕੇ ਲੈ ਗਿਆ ਜੀ, ਮੈਂ ਕਿਹਾ ਟਿਕਟ ਨਹੀਂ ਲੱਗਦੀ ਹੈਗੀ, ਕਪੂਰਥਲੇ ਤੱਕ ਬੈਠੋ ਮੇਰੇ ਨਾਲ। ਤੇ ਉਹ ਬਹਿ ਗਏ ਜੀ ਬਗੈਰ ਟਿਕਟ ਜੀ, ਸਾਰੇ ਮੇਰੇ ਰਿਸ਼ਤੇਦਾਰ ਬਾਹਰੋਂ ਆਏ ਹੋਏ ਸੀ।
0: ਅੱਛਾ,
1: ਉਹ ਚੈਕਰ ਕੁਦਰਤੀ ਆ ਹੀ ਗਿਆ ਜੀ। ਉਹ ਕਹਿੰਦਾ ਹਾਂਜੀ ਟਿਕਟ ਸੀ, ਟਿਕਟ ਜੀ, ਟਿਕਟ ਸੀ। ਉਹ ਕਹਿੰਦਾ ਤੂੰ ਤਾਂ ਕਹਿੰਦਾ ਸੀ ਚੈਕਰ ਨਹੀਂ ਆਉਂਦਾ, ਚੈਕਰ ਆ ਗਿਆ ਸਾਹਮਣੇ, ਹੁਣ ਭੱਜੀਏ ਕਿੱਥੋਂ, ਵਿੱਚ ਲੈਟਰਿੰਗ ਬਾਥਰੂਮ ਨਹੀਂ ਬਣੀ ਹੋਈ ਸੀ, ਵਿੱਚ ਲੁੱਕ ਜਾਂਦੇ ਜਾਂ।
0: ਅੱਛਾ,
1: ਟੀਐਮ ਯੂ ਗੱਡੀ ਸੀ, ਜਲਦੀ ਜਲਦੀ ਹੀ ਭੱਜ ਕੇ ਆਇਆ, ਚੈਕ ਬਗੈਰ ਟਿਕਟ ਹੈਗੇ ਆ, ਉੱਠਦੇ ਪਏ ਆ। ਹਾਂਜੀ ਟਿਕਟ ਜੀ, ਅਸੀਂ ਕਿਹਾ ਟਿਕਟ ਜੀ ਉਹ ਪੁਰਾਣੇ ਬੰਦੇ ਕੋਲ ਹੈਗੀ ਜਿਹੜਾ ਵੱਡਾ ਸਭ ਤੋਂ, ਉਹਨੂੰ ਫਸਾ ਤਾ ਜੀ ਸਾਰਿਆਂ ਨੇ ਜੀ, ਉਹ ਵਿਚਾਰਾ ਫਸ ਗਿਆ ਤੇ ਉਹਨੂੰ ਭਰਨੇ ਪੈ ਗਏ ਸਾਰੇ ਪੈਸੇ।
0: ਚਲੋ ਤੇ ਹੁਣ ਫੁੱਫੜ ਨਾਲ ਫਿਰ ਰਾਜ਼ੀਨਾਮਾ ਹੋ ਗਿਆ ਕਿ ਨਹੀਂ?
1: ਬਿਲਕੁਲ ਜੀ, ਉਹ ਕਿਹੜੇ ਰਾਜ਼ੀਨਾਮਾ ਟੁੱਟਦੇ ਹੈਗੇ, ਪੁਰਾਣੀਆਂ ਗੱਲਾਂ ਨਾਲ ਇੰਨੇ ਵਧੀਆ।
0: ਠੀਕ ਹੈ, ਤੇ ਗੀਤ ਹੁਣ ਦੱਸੋ ਕਿਹੜਾ ਸੁਣੋਗੇ?
1: ਝਾਂਜਰ ਸੁਣਾ ਦਿਓ ਜੀ, ਖੁਸ਼ੀ ਦੇ ਵਿੱਚ ਸਾਡੇ ਨਾਲ।
0: ਝਾਂਜਰ ਝਾਂਜਰ ਕੀ? ਹਾਂਜੀ ਹੰਸਰਾਜ ਹੰਸ ਜੀ ਦੀ ਝਾਂਜਰ।
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ, ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ।
1: ਥੈਂਕ ਯੂ ਜੀ।
0: ਹੈਲੋ ਜੀ, ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਝਾਂਜਰ ਦੀ, ਅਤੇ ਝਾਂਜਰ ਅਸੀਂ ਇਹਨਾਂ ਨੂੰ ਜ਼ਰੂਰ ਸੁਣਾਵਾਂਗੇ, ਅਤੇ ਇਹਨਾਂ ਦੇ ਨਾਲ ਨਾਲ ਤੁਸੀਂ ਵੀ ਸੁਣੋ ਗੀਤ ਝਾਂਜਰ। ਅਤੇ ਦੋਸਤੋ ਜੇਕਰ ਤੁਸੀਂ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਜੀ 0181 28 13 074, ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਅਸੀਂ। ਸੋ ਫਟਾਫਟ ਫੋਨ ਉਠਾਓ ਅਤੇ ਕਾਲ ਕਰੋ, ਅਤੇ ਹੁਣ ਇੰਜੋਏ ਕਰੋ ਗੀਤ ਹੰਸਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਝਾਂਜਰ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਪੰਜਾਬੀ ਤੜਕਾ ਦੇ ਵਿੱਚ ਪਹੁੰਚੇ ਨੇ ਅਗਲੇ ਕਾਲਰ ਸਾਡੇ ਕੋਲ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰ ਰਹੇ ਹੋ?
1: ਮੈਡਮ ਜੀ ਮੈਂ ਹੀਰਾ ਲਾਲ ਬੋਲ ਰਿਹਾ, ਗੋਪਾਲ ਨਗਰ ਜਲੰਧਰ, ਬਿਲਕੁਲ ਨੇੜੇ ਫੁੱਲਾਂ ਵਾਲੀ ਮੰਡੀ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ, ਗਰਮੀ ਬਹੁਤ ਜ਼ਿਆਦਾ ਤੇ ਸਾਡਾ ਚਾਹ ਦਾ ਟਾਈਮ ਹੋ ਰਿਹਾ ਜੀ ਪੀਣ ਦਾ।
0: ਗਰਮੀ ਦੇ ਵਿੱਚ ਚਾਹ ਪੀਓਗੇ?
1: ਹਾਂਜੀ ਹਾਂਜੀ,
0: ਗਰਮੀ ਨੂੰ ਗਰਮੀ ਕੱਟਦੀ ਹੈ, ਤੁਹਾਡਾ ਵੀ ਉਹੀ ਡਾਇਲੋਗ ਹੈ।
1: ਨਹੀਂ ਡਾਇਲੋਗ ਨਹੀਂ ਹੈਗਾ ਮੈਡਮ ਜੀ, ਅਸੀਂ ਹੁਣ ਸਕੂਲ ਯੂਨੀਫਾਰਮ ਬਣਾਉਂਦੇ ਹਾਂ।
0: ਹਾਂ ਹਾਂ,
1: ਤੇ ਇਸ ਕਰਕੇ ਅਸੀਂ ਸਿਲਾਈ ਦਾ ਕੰਮ ਕਰਦੇ ਹਾਂ, ਸਾਨੂੰ ਚਾਹ ਜ਼ਰੂਰੀ ਹੈ।
0: ਜ਼ਰੂਰੀ ਹੈ ਜੀ, ਬਿਲਕੁਲ ਜ਼ਰੂਰੀ ਹੈ। ਔਰ ਕਈਆਂ ਦਾ ਡਾਇਲੋਗ ਹੁੰਦਾ ਨਾ, ਜਿਹੜੇ ਚਾਹ ਦੇ ਚੰਗੇ ਸ਼ੌਕੀਨ ਹੁੰਦੇ ਆ ਉਹਨਾਂ ਦਾ ਹੀ ਡਾਇਲੋਗ

0: ਹੁੰਦਾ ਗਰਮੀਆਂ ਵਿੱਚ ਕਿ ਗਰਮੀ ਨੂੰ ਗਰਮੀ ਕੱਟਦੀ ਹੈ, ਇਸ ਲਈ ਅਸੀਂ ਚਾਹ ਪੀਂਦੇ ਹਾਂ।
1: ਨਹੀਂ ਮੈਡਮ, ਗੱਲ ਗਲਤ ਹੈਗੀ ਵੈਸੇ, ਕਿਉਂਕਿ ਚਾਹ ਤੇ ਪੀਣੀ ਜ਼ਰੂਰੀ ਹੈ 2-3 ਵਜੇ ਦਿਹਾੜੀ, ਕਿਉਂਕਿ ਅਸੀਂ ਜ਼ਿਆਦਾ ਪਾਣੀ ਪੀ ਲੈਂਦੇ ਹਾਂ ਅਤੇ ਉਹ ਵਾਧਾ ਘਾਟਾ ਪੂਰਾ ਹੋ ਜਾਂਦਾ।
0: ਠੀਕ ਹੈ, ਠੀਕ ਹੈ, ਚਲੋ ਬਹੁਤ ਵਧੀਆ। ਅਤੇ ਮੈਨੂੰ ਗੀਤ ਦੱਸੋ ਕਿਹੜਾ ਸੁਣਨਾ ਹੈ।
1: ਗੀਤ ਤੋਂ ਪਹਿਲਾਂ ਮੈਡਮ ਜੀ ਇੱਕ ਬਚਪਨ ਦੀ ਗੱਲ ਸੁਣਾਉਣੀ ਚਾਹਾਂਗਾ।
0: ਜੀ ਜ਼ਰੂਰ, ਮੈਂ ਸੁਣਨੀ ਸੀ, ਮੈਂ ਕਿਹਾ ਪਹਿਲਾਂ ਗੀਤ ਪੁੱਛ ਲਵਾਂ ਫਿਰ ਸੁਣਦੇ ਹਾਂ, ਤੁਸੀਂ ਪਹਿਲਾਂ ਸੁਣਾ ਨਹੀਂ। ਠੀਕ ਹੈ, ਸੁਣਾਓ।
1: ਮੈਡਮ ਜੀ ਮੈਂ ਇੱਕ ਵਾਰੀ ਘਰੋਂ ਸਕੂਲ ਨਿਕਲਿਆ, ਬੈਗ ਬੂ ਚੱਕਿਆ ਤੇ ਕ੍ਰਿਕਟ ਮੈਚ ਦਾ ਹੁਣ ਵੀ ਸ਼ੌਂਕ ਤੇ ਪਹਿਲਾਂ ਵੀ ਸ਼ੌਂਕ ਸੀ।
0: ਅੱਛਾ।
1: ਜਦੋਂ ਮੈਂ ਘਰੋਂ ਜਾ ਰਿਹਾ ਸੀ ਰਸਤੇ 'ਚ ਮੇਰਾ ਯਾਰ ਦੋਸਤ ਰਹਿੰਦਾ ਸੀ, ਮੈਂ ਕ੍ਰਿਕਟ ਮੈਚ ਦੇਖਣ ਨਾਲ ਉਹਦੇ ਘਰ ਚਲਾ ਗਿਆ।
0: ਅੱਛਾ ਜੀ।
1: ਤੇ ਉੱਧਰੋਂ ਮੇਰੇ ਭਰਾ ਨੇ ਦੇਖ ਲਿਆ ਮੈਨੂੰ ਜੀ ਉਹਦੇ ਅੰਦਰ ਜਾਂਦੇ ਆ। ਹਾਂਜੀ। ਤੇ ਉਹਨੇ ਜੀ ਡੈਡੀ ਨੂੰ ਦੱਸਤਾ ਜਾ ਕੇ ਵੀ ਉਹ ਤੇ ਸਕੂਲ ਨੀ ਗਿਆ ਜੀ, ਉਹ ਤੇ ਮੈਚ ਦੇਖਣ ਡਿਆ ਉੱਥੇ ਬਹਿ ਕੇ। ਜਦੋਂ ਮੈਨੂੰ ਡੈਡੀ ਲਿਆਇਆ ਫੜ ਕੇ ਤੇ ਸੂਟੀਆਂ ਨਾਲ ਲੱਗਿਆ, ਮਤਲਬ ਕੁੱਟਿਆ ਨਹੀਂ ਸੀ ਅਜੇ, ਤੇ ਸੂਟੀ ਫੜ ਲਈ ਸੀ ਤੇ ਮੰਮੀ ਨੇ ਬਚਾ ਲਿਆ ਜੀ। ਮੰਮੀ ਮੇਰੇ ਅੱਗੇ ਆ ਖੜੀ ਹੋ ਗਈ, ਕਹਿੰਦੀ ਨਹੀਂ ਕੁੱਟਣਾ ਜੀ ਇਹਨੂੰ, ਮਾਫ਼ ਕਰਦੇ ਕੋਈ ਗੱਲ।
0: ਫਿਰ ਡੈਡੀ ਨੇ ਕਰਤਾ ਮਾਫ਼ ਜੀ, ਡੈਡੀ ਨੇ ਮਾਫ਼ ਕਰ ਦਿੱਤਾ। ਫਿਰ
1: ਡੈਡੀ ਨੇ ਮਾਫ਼ ਕਰਤਾ ਜੀ, ਕਹਿੰਦੇ ਗਾਂ ਤੋਂ ਇਹ ਗਲਤੀ ਨਹੀਂ ਕਰਨੀ ਜੀ, ਮਾਵਾਂ ਦੇਖ ਲਓ ਆਪਣੇ ਬੱਚਿਆਂ ਤੇ ਕਿੰਨਾ ਕੁਝ ਕਰਦੀਆਂ ਜੀ।
0: ਹਾਂ, ਮਾਵਾਂ ਕਰਦੀਆਂ, ਪਰ ਬਾਪ ਦਾ ਡੰਡਾ ਵੀ ਜ਼ਰੂਰੀ ਹੁੰਦਾ।
1: ਜੇ ਪੇਰੈਂਟਸ ਦਾ ਡੰਡਾ ਨਾ ਹੋਵੇ ਤੇ ਬੱਚੇ ਵਿਗੜੇ।
0: ਹਾਂ, ਫਿਰ ਤਾਂ ਰੋਜ਼ ਹੀ ਮੈਚ ਦੇਖਣ ਤੁਰੇ ਰਹੋ। ਜੇ ਉਹ ਦਿਨ ਡੰਡਾ ਨਾ ਚੁੱਕਦੇ ਤੇ ਤੁਸੀਂ ਤਾਂ ਫਿਰ ਰੋਜ਼ ਹੀ ਭੱਜ ਰਹਿਣਾ ਸੀ ਮੈਚ ਦੇਖਣ, ਹੈ ਨਾ।
1: ਬਿਲਕੁਲ ਮੈਡਮ, ਉਹ ਡੰਡਾ ਦੇਖਿਆ ਨਾ ਤੇ ਅੱਜ ਅਸੀਂ ਕਾਮਯਾਬ ਹੋ ਗਏ।
0: ਜੀ ਬਿਲਕੁਲ ਬਿਲਕੁਲ, ਉਹ ਵੀ ਜ਼ਰੂਰੀ ਹੈ। ਤੇ ਫਿਰ ਬਾਅਦ ਵਿੱਚ ਏਦਾਂ ਤਾਂ ਨੀ ਕਿ ਮੈਚ ਦੇਖਣ ਦੀ ਦਹਿਸ਼ਤ ਹੀ ਪੈ ਗਈ ਹੋਵੇ ਵੀ ਮੈਚ ਦੇਖਣਾ ਹੀ ਨਹੀਂ, ਡੰਡਾ ਪੈਂਦਾ।
1: ਨਹੀਂ ਮੈਡਮ, ਮੈਚ ਫਿਰ ਦੇਖੀਦਾ ਹੀ ਘਰ ਬਹਿ ਕੇ ਜਿਸ ਦਿਨ ਛੁੱਟੀ ਹੋਵੇ।
0: ਹਾਂ, ਫਿਰ ਪਾਪਾ ਦੇ ਨਾਲ ਹੀ ਬਹਿ ਕੇ ਦੇਖਣਾ ਸੀ ਨਾ, ਕਿ ਪਾਪਾ ਤੁਹਾਡੇ ਨਾਲ ਹੀ ਦੇਖਣਾ।
1: ਮੈਡਮ ਜੀ ਉਦੋਂ ਦਾ ਮੈਡਮ ਦਾ ਜਿਹੜਾ ਚਸਕਾ ਪਿਆ ਨਾ ਹਜੇ ਤੱਕ ਨੀ ਗਿਆ ਜੀ।
0: ਚਲੋ ਬਹੁਤ ਵਧੀਆ,
1: ਬੱਚਿਆਂ ਨੂੰ ਵੀ ਪੈ ਗਿਆ ਚਸਕਾ ਇਹੋ
0: ਹੀ। ਚਲੋ, ਕਈ ਚੀਜ਼ਾਂ ਹੁੰਦੀਆਂ ਨੇ ਨਾ ਉਹ ਹੈਰੀਡਿਟੀ ਦੇ ਵਿੱਚ ਹੀ ਆ ਜਾਂਦੀਆਂ, ਉਹ ਤੇ ਫਿਰ ਅੱਗੋ ਦੀ ਅੱਗੋ ਚੱਲਦੀਆਂ, ਹੈ ਨਾ।
1: ਬਿਲਕੁਲ ਮੈਡਮ, ਜਿਹੜੇ ਬੱਚੇ ਵੀ ਨਾ ਸਾਡੇ ਉਹ ਮੋਬਾਈਲਾਂ ਤੋਂ ਦੂਰ ਨੇ, ਬਸ ਇਹੋ ਚੀਜ਼ਾਂ ਦੇ ਸ਼ੌਂਕ ਹੈਗਾ, ਮੈਚ ਮੂਚ ਦੇਖ ਲਿਆ।
0: ਚਲੋ ਬਹੁਤ ਵਧੀਆ, ਬਹੁਤ ਹੀ ਵਧੀਆ ਜੀ। ਇਹ ਤਾਂ ਹੁਣ ਗਾਣਾ ਦੱਸੋ ਮੈਨੂੰ, ਕਿਹੜਾ ਸੁਣੋਗੇ?
1: ਗਾਣਾ ਸੁਣਾ ਦਿਓ ਜੀ, ਗੁਰਦਾਸ ਮਾਨ ਦਾ ਬਾਬੇ ਭੰਗੜਾ ਪਾਉਂਦੇ ਨੇ।
0: ਬਾਬਿਆਂ ਨੂੰ ਭੰਗੜਾ ਪਵਾਉਣਾ ਅੱਜ, ਹੈ?
1: ਬਿਲਕੁਲ ਜੀ, ਸਾਰੇ ਹੀ ਪਾਵਾਂਗੇ ਜਿੰਨੇ ਸੁਣ ਰਹੇ ਆ ਜੀ।
0: ਸਾਰੇ ਜਣੇ ਅਸੀਂ ਭੰਗੜਾ ਪਾਵਾਂਗੇ, ਪਰ ਭੰਗੜੇ ਤੋਂ ਪਹਿਲਾਂ ਇੱਕ ਬ੍ਰੇਕ ਵੀ ਲੈਣੀ ਹੈ ਅਸੀਂ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ। ਤੇ ਲਓ ਜੀ, ਬਾਬਿਆਂ ਨੂੰ ਭੰਗੜਾ ਅਸੀਂ ਜ਼ਰੂਰ ਪਵਾਉਣਾ ਹੈ, ਤੇ ਪਰ ਭੰਗੜਾ ਪਾਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ, ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਵਾਕਈ ਜੀ, ਬਾਬਿਆਂ ਨੇ ਬਹੁਤ ਸੋਹਣਾ ਭੰਗੜਾ ਪਾਇਆ, ਆਈ ਮੀਨ ਗੁਰਦਾਸ ਮਾਨ ਜੀ ਨੇ ਬਹੁਤ ਸੋਹਣਾ ਗੀਤ ਗਾਇਆ ਹੈ। ਅਤੇ ਦੇਖਦੇ ਹਾਂ ਜੀ ਅਗਲੇ ਕਾਲਰ ਕੌਣ ਪਹੁੰਚੇ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਠੀਕ ਹੈ ਮੈਡਮ, ਹਾਲ ਚਾਲ ਵਧੀਆ ਆ।
0: ਬਹੁਤ ਵਧੀਆ। ਅਤੇ ਦੋਸਤਾਂ ਦੀਆਂ ਗੱਲਾਂ ਸੁਣ ਕੇ ਹਾਸਾ ਆਇਆ, ਤੇ ਆਪਣੀ ਗੱਲ ਵੀ ਸੁਣਾਓ ਜਿਹਦੇ ਨਾਲ ਦੋਸਤ ਵੀ ਹੱਸ ਲੈਣ।
1: ਸਾਡੀ ਗੱਲ ਮੈਡਮ ਏਦਾਂ ਹੈ, ਇੱਕ ਵਾਰ ਨਾ ਅਸੀਂ ਛੋਟੇ ਛੋਟੇ ਹੁੰਦੇ ਸੀ, ਮੈਂ 7 ਸਾਲ ਦਾ ਸੀ ਤੇ ਮੇਰਾ ਭਰਾ ਜਿਹੜਾ ਉਹ 5 ਸਾਲ ਦਾ ਸੀ।
0: ਅੱਛਾ।
1: ਉਹ ਸਾਡੇ ਫਾਦਰ ਸਾਹਿਬ ਦੀਵਾਲੀ ਵਾਲੇ ਦਿਨ ਪਟਾਕੇ ਲੈ ਕੇ ਆਏ।
0: ਅੱਛਾ।
1: ਪਟਾਕੇ ਲੈ ਕੇ ਆਏ ਤੇ ਨਾਲ ਉਹ ਇੱਕ ਮੱਗ ਵੀ ਲੈ ਕੇ ਆਏ ਨਹਾਉਣ ਵਾਲਾ।
0: ਅੱਛਾ।
1: ਮੱਗ ਨਹਾਉਣ ਵਾਲਾ ਲੈ ਕੇ ਆਏ ਤੇ ਪਟਾਕੇ, ਜਦੋਂ ਅਸੀਂ ਪਹਿਲੇ ਪਟਾਕੇ ਚਲਾਉਣ ਲੱਗੇ ਤੇ ਪਹਿਲੇ ਉੱਤੇ ਕੌਲੀ ਰੱਖੀ, ਕੌਲੀ ਅਸਮਾਨ ਨੂੰ ਉੱਡ ਗਈ, ਤਾਂ ਕੌਲੀ ਪਤਾ ਨੀ ਲੱਗਾ ਕਿੱਥੇ ਚਲ ਗਈ, ਲੱਭੀ ਨੀ ਨਾਲ ਖੇਤ ਖੂਤ ਗਏ, ਪਤਾ ਨੀ ਖੇਤਾਂ ਚੜ ਗਈ ਕਿੱਥੇ ਚਲ ਗਈ, ਤੇ ਉਹ ਲੱਭਦੇ ਰਹੇ, ਪਹਿਲਾਂ ਕੌਲੀ ਤਾਂ ਨਹੀਂ ਲੱਭੀ। ਬਾਅਦ ਚ ਫਿਰ ਉਹ ਅਸੀਂ ਉੱਤੇ ਮੱਗਾ ਰੱਖਿਆ, ਮੱਗਾ ਰੱਖ ਕੇ ਪਟਾਕਾ ਚਲਾਇਆ, ਉਹ ਪਲਾਸਟਿਕ ਦਾ ਹੈਗਾ, ਪਲਾਸਟਿਕ ਦੇ ਉਹ ਖਿੜ ਗਿਆ ਸਾਰੇ, ਦੋ ਨਿੱਕੀ ਨਿੱਕੀਆਂ ਕੱਖੜੀਆਂ ਕੱਖੜੀਆਂ ਜਿਹੀਆਂ ਹੋ ਗਈਆਂ, ਉਹ ਖਿਲਰ ਗਿਆ ਸਾਰਾ ਕੁਛ, ਲੱਭੇ ਨਾ ਕੁਛ ਵੀ ਕਿੱਥੇ ਚਲ ਗਿਆ ਉਹ। ਉਹ ਸਾਡੇ ਫਾਦਰ ਸਾਹਿਬ ਸ਼ਾਮ ਨੂੰ ਨਹਾਉਣ ਲੱਗੇ, ਕਹਿੰਦੇ ਇਹ ਮਿੰਦਰ ਕੁਰੇ ਉਹ ਮੱਗਾ ਲਿਆਂਦਾ ਸੀ ਸਵੇਰੇ, ਉਹ ਕਿੱਥੇ ਆ, ਪਤਾ ਨੀ ਉਹਨੂੰ ਪਤਾ ਹੈਗਾ ਵੀ ਟੁੱਟ ਗਿਆ ਇਹਨਾਂ ਦੇ ਕੋਲ, ਟੁੱਟ ਗਿਆ ਉਹਨੇ ਪੂਰੇ।

0: ਵਜੇ ਸੁੱਟ ਦਿੱਤਾ ਤੇ ਮਾਤਾ ਸਾਡੀ ਕਹਿੰਦੀ ਪਤਾ ਨੀ ਇੱਥੇ ਕਿਤੇ ਹੋਣਾ, ਲੱਭ ਲੈਣੀ ਆ ਗੜਬੀ ਨਾ ਲਓ ਗੜਬੀ ਨਾ।
1: ਮਾਵਾਂ ਹੈ ਨਾ ਇਹੋ ਜਿਹੇ ਕੰਮ ਕਰਦੀਆਂ, ਬਚਾਉਂਦੀਆਂ ਰਹਿੰਦੀਆਂ ਵਿਚਾਰੀਆਂ ਮਾਵਾਂ।
0: ਮਾਂ ਜੀ ਨੇ ਬਚਾ ਲਿਆ
1: ਮਾਵਾਂ ਹਮੇਸ਼ਾ ਢਾਲ ਬਣ ਕੇ ਅੱਗੇ ਖੜ ਜਾਂਦੀਆਂ। ਫਿਰ ਬਾਅਦ ਵਿੱਚ ਦੱਸਿਆ ਸੱਚ ਕੇ ਦੱਸਿਆ ਹੀ ਨਹੀਂ?
0: ਬਾਅਦ ਚ ਫਿਰ ਦੱਸਿਆ ਕਿ ਹੋ ਗਿਆ ਮਾਘੀ ਸਗਾ ਕੀ ਹੋ ਗਿਆ।
1: ਠੀਕ ਹੈ ਚਲੋ ਬਹੁਤ ਵਧੀਆ ਜੀ। ਤੇ ਮੈਨੂੰ ਗੀਤ ਦੱਸੋ ਹੁਣ ਕਿਹੜਾ ਸੁਣਨਾ?
0: ਗੀਤ ਮੈਡਮ ਸੁਣਾ ਦਿਓ ਸਤਿੰਦਰ ਸਰਤਾਜ ਦਾ ਚੰਨ ਦਾ ਘਰ ਹੈ ਚੰਡੀਗੜ੍ਹ।
1: ਚਲੋ ਜੀ ਚੰਨ ਦਾ ਘਰ, ਚੰਨ ਦੇ ਘਰ ਜ਼ਰੂਰ ਲੈ ਕੇ ਚੱਲਾਂਗੇ ਤੁਹਾਨੂੰ। ਥੈਂਕ ਯੂ ਸੋ ਮਚ ਸਰ ਕਾਲ ਕਰਨ ਦੇ ਲਈ।
0: ਮਿਹਰਬਾਨੀ, ਸ਼ੁਕਰੀਆ,
1: ਥੈਂਕ ਯੂ ਸੋ ਮਚ ਜੀ। ਅਤੇ ਇੰਜੋਏ ਕਰਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ। ਅਤੇ ਇੱਕ ਵਾਰੀ ਮੈਂ ਫਿਰ ਤੋਂ ਅਨਾਊਂਸ ਕਰਦੇ ਹਾਂ, ਜੇਕਰ ਤੁਸੀਂ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ 0181 2813 ਨੰਬਰ 'ਤੇ ਤੁਸੀਂ ਗੱਲ ਕਰ ਸਕਦੇ ਹੋ, ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਅਤੇ ਲਓ ਜੀ ਹੁਣ ਇੰਜੋਏ ਕਰਦੇ ਹਾਂ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਚੰਨ ਦਾ ਘਰ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਪੰਜਾਬੀ ਤੜਕਾ ਦੇ ਵਿੱਚ ਪਹੁੰਚੇ ਨੇ ਜੀ ਅਗਲੇ ਕਾਲਰ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਰਮੇਸ਼ ਕੁਮਾਰ।
0: ਰਮੇਸ਼ ਕੁਮਾਰ ਜੀ ਛਾਉਣੀ ਤੋਂ, ਜਲੰਧਰ ਛਾਉਣੀ ਤੋਂ?
1: ਹਾਂਜੀ।
0: ਚਲੋ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ ਸਰ?
1: ਠੀਕ ਠਾਕ ਮੈਡਮ ਜੀ, ਆਪਣਾ ਸੁਣਾਓ? ਠੀਕ ਠਾਕ।
0: ਬਸ ਤੁਸੀਂ ਠੀਕ ਤੇ ਅਸੀਂ ਵੀ ਠੀਕ। ਫਿਰ ਕੀ ਕਰ ਰਹੇ ਹੋ ਹੁਣ?
1: ਬਸ ਕੰਮ ਕਰ ਰਹੇ।
0: ਅੱਛਾ ਜੀ, ਕੰਮ ਕਰ ਰਹੇ, ਕੀ ਕੰਮ ਕਰਦੇ?
1: ਕੰਮ ਆਪਣੀ ਜੀ ਉਹ ਠੀਕ ਹੈ ਜੀ।
0: ਕਿਆ ਬਾਤ ਹੈ, ਸੂਟ ਸਟਿਚ ਕਰ ਰਹੇ ਹੋ? ਹਾਂ
1: ਹਾਂਜੀ।
0: ਨਾਲ ਨਾਲ ਗੀਤ ਸੁਣ ਰਹੇ ਹੋ ਤੇ ਨਾਲ ਨਾਲ ਸਟਿਚਿੰਗ ਕਰ ਰਹੇ ਹੋ?
1: ਦੇਖੋ ਜੀ, ਸ਼ੌਕ ਵੀ ਹੈਗਾ ਸੀ ਤੇ ਮਜਬੂਰੀ ਚ ਵੀ ਪੈ ਗਈ ਸੀ ਤੇ ਥੋੜਾ ਮਜਬੂਰੀ ਆ ਗਈ ਸੀ ਕਰਦੇ ਸੀ, ਪੜ੍ਹਾਈ ਲਿਖਾਈ ਛੱਡ ਕੇ ਇਕਦਮ ਇਸ ਕੰਮ ਚ ਪੈ ਗਈ।
0: ਠੀਕ ਹੈ, ਤੇ ਮੈਨੂੰ ਫਿਰ ਅੱਜ ਤੁਸੀਂ ਕੋਈ ਇਹੋ ਜਿਹੀ ਗੱਲ ਸੁਣਾਣੀ ਹੈ ਜਿਹਨੂੰ ਸੁਣ ਕੇ ਸਾਨੂੰ ਖੂਬ ਸਾਰਾ ਹਾਸਾ ਆਏ।
1: ਦੇਖੋ ਜੀ, ਬਚਪਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਛੋਟੇ ਛੋਟੇ ਯਾਰ ਸੀ ਸਾਰੇ। ਇੱਕ ਦਾ ਕੱਦ ਬਿਲਕੁਲ ਹੀ ਛੋਟਾ ਸੀ ਜੀ, 2 ਫੁੱਟ ਦਾ।
0: ਅੱਛਾ।
1: ਅਸੀਂ 3 ਫੁੱਟ ਦੇ ਸੀ ਤੇ ਚਲੇ ਗਏ ਜੀ ਇੱਕ ਵਾਰੀ ਜੀ, ਰਸਤੇ 'ਚ ਇੱਕ ਬੇਰੀ ਆਉਂਦੀ ਸੀ ਤੇ ਉਹਦੇ ਘਰ ਸਿਰਫ ਇੱਕ ਬੁੱਢੀ ਵਿਚਾਰੀ ਹੈਗੀ ਸੀ, ਕੱਲੀ ਰਹਿੰਦੀ ਸੀ ਤੇ ਉਹਦੇ ਬੇਰ ਲੱਗੇ ਸੀ, ਸਾਡੇ ਉਹਦੇ ਨਿੱਕੇ ਨਿੱਕੇ ਬੇਰ ਹੁੰਦੇ ਜੀ। ਬਿਲਕੁਲ ਉਹ ਬਰੀਕ ਵਾਲੇ ਬੇਰ, ਲਾਲ ਵਾਲੇ ਜਿਹੜੇ।
0: ਅੱਛਾ।
1: ਤੇ ਉਹ ਤੋੜਨੇ ਸੀ ਜੀ ਅਸੀਂ। ਅਸੀਂ ਉਹ ਛੋਟੇ ਕੱਦ ਵਾਲੇ ਨੂੰ ਕਿਹਾ, ਮੈਂ ਕਿਹਾ ਤੂੰ ਥੱਲੇ ਖਲੋ ਤੇ ਤੇਰੇ ਮੋਢਿਆਂ ਦੇ ਉੱਤੇ ਪੈਰ ਰੱਖ ਕੇ ਮੈਂ ਚੜੂੰਗਾ, ਬੇੜ ਤੋੜੂੰਗਾ। ਉਹ ਬੁੱਢੀ ਅੰਦਰ ਸੁੱਤੀ ਹੋਈ ਸੀ, ਉਹਨੂੰ ਪਤਾ ਲੱਗ ਗਿਆ ਪੇੜ ਤੋੜਦੇ ਪਏ, ਕੋਈ ਨਾ ਕੋਈ ਆਵਾਜ਼ਾਂ ਆ ਗਈਆਂ। ਉਹ ਆ ਗਈ ਜੀ, ਸੋਟੀ ਲੈ ਗਏ ਜੀ, ਖਿੱਚ ਖਿੱਚ ਕੇ ਮਾਰੀਆਂ ਉਹਨੇ ਛੋਟੇ ਕੱਦ ਵਾਲੇ ਨੂੰ ਤੇ ਅਸੀਂ ਨਿਕਲ ਗਏ ਜਲਦੀ ਜਲਦੀ। ਅਸੀਂ ਤਾਂ ਲੰਬੇ ਕੱਦ ਵਾਲੇ ਸੀ, ਉਹ ਫਸ ਗਿਆ ਵਿਚਾਰਾ। ਉਹਦੀ ਮੰਮੀ ਬੋਲੀ ਕਿ ਕੀ ਗੱਲ ਆ, ਸਕੂਲੋਂ ਮੇਰਾ ਛੋਟਾ ਮੁੰਡਾ ਨੀ ਆਇਆ ਤੁਹਾਡੇ ਨਾਲ ਆਉਂਦਾ ਹੁੰਦਾ?
0: ਅੱਛਾ।
1: ਮੈਂ ਕਿਹਾ ਉਹ ਨਾ ਰਸਤੇ ਚ ਨਾ ਬੇਰੀ ਤੇ ਬੇਰ ਤੋੜਨ ਲੱਗ ਗਿਆ, ਉਹਨੂੰ ਰੋਕਦੇ ਰਹੇ ਅਸੀਂ, ਨਾ ਤੋੜ, ਉਹ ਜ਼ਬਰਦਸਤੀ ਚਲਾ ਗਿਆ। ਬੁੱਢੀ ਬੜੀ ਉਹ ਤੇਜ਼ ਹੈਗੀ ਆ ਕਿ ਉਹਨੇ ਕੁੱਟਿਆ ਹੋਣਾ ਪੱਕਾ। ਮੈਂ ਕਿਹਾ ਹਾਂ, ਉਹਨੇ ਪਕੜ ਕੇ ਰੱਖਿਆ ਹੋਇਆ ਤੇ ਜਾ ਕੇ ਛੁਡਾ ਲਓ। ਬਸ ਫਿਰ ਉਹਦੀ ਮੰਮੀ ਗਈ ਤੇ ਉਹਦਾ ਪਾਪਾ ਗਿਆ ਤੇ ਉਹਨੂੰ ਲੈ ਕੇ ਆਇਆ।
0: ਓਹੋ, ਤੁਸੀਂ ਤਾਂ ਫਿਰ ਬੜੀ ਨਾ ਇਨਸਾਫੀ ਕੀਤੀ ਹੈ, ਬੇਰ ਵੀ ਤੋੜ ਲਏ ਤੇ ਬੱਚਾ ਵੀ ਕੁਟਵਾ ਦਿੱਤਾ।
1: ਦੇਖੋ ਜੀ, ਅਸੀਂ ਤਾਂ ਫਿਰ ਵੀ ਜਾ ਕੇ ਦੱਸਿਆ,
0: ਦੱਸਿਆ ਉਹਨਾਂ ਨੇ, ਪੁੱਛਿਆ ਤੇ ਤੁਸੀਂ ਫਸਾ ਕੇ ਵਿਚਾਰੇ ਇਕੱਲੇ ਨੂੰ ਤੁਸੀਂ ਆ ਗਏ।
1: ਹੁਣ ਸਾਨੂੰ ਵੀ

0: ਪੈਣੇ ਸੀ ਜੀ, ਅਸੀਂ ਦੱਸ ਦਿੰਦੇ ਤਾਂ
1: ਤੇ ਫਿਰ ਥੋੜੇ ਥੋੜੇ ਖਾ ਲੈਣੇ ਸੀ ਨਾ, ਬੇਰ ਵੀ ਤਾਂ ਸਾਰਿਆਂ ਨੇ ਖਾਣੇ ਸੀ।
0: ਉਹ ਬੇਰ ਤਾਂ ਫਿਰ ਜਿਹੜੇ ਤੋੜੇ ਸੀ ਉਹਨੇ ਦੇ ਦਿੱਤੇ ਸੀ ਬੁੱਢੀ ਨੇ, ਕਹਿੰਦੀ ਲੈ ਜਾਓ ਫਿਰ ਮੇਰੇ ਕਿਸ ਕੰਮ ਦੇ, ਮੈਂ ਤਾਂ ਖਾਂਦੀ ਨਹੀਂ, ਮੇਰੇ ਤਾਂ ਦੰਦ ਹੈਗੇ ਨਹੀਂ।
1: ਚੱਲ ਤੁਸੀਂ ਤਾਂ ਬੇਰ ਲੈ ਆਏ, ਉਹ ਵਿਚਾਰਾ ਇਕੱਲਾ ਛਿੱਤਰ ਹੀ ਲੈ ਕੇ ਆ ਗਿਆ, ਉਹਨੂੰ ਪੁੱਟ ਪੈ ਗਈ।
0: ਉਸ ਤੋਂ ਬਾਅਦ ਜੀ ਸਾਡੇ ਨਾਲ ਅੱਖਾਂ ਵੱਟਦਾ, ਉਸ ਤੋਂ ਬਾਅਦ ਯਾਰੀ ਨਹੀਂ ਬਣੀ ਉਹਦੇ ਮੇਰੇ ਨਾਲ।
1: ਤੇ ਫੇਰ ਉਹ ਤਾਂ ਠੀਕ ਹੈ, ਉਹ ਆਪਣੀ ਜਗ੍ਹਾ ਤੇ, ਉਹਨੇ ਕਿੱਥੇ ਯਾਰੀ ਪਾਣੀ ਤੁਹਾਡੇ ਨਾਲ, ਇੱਕ ਵਾਰੀ ਕਿਤੇ ਧੋਖਾ ਦੇ ਤਾ ਗੱਦਾਰੀ ਕਰ ਲਈ।
0: ਬਸ ਬਸ ਹੁਣ 5 ਫੁੱਟ ਦੂਰ ਹੁੰਦਾ ਮੇਰੇ ਕੋਲੋਂ।
1: ਅੱਛਾ ਚਲੋ, ਮੈਨੂੰ ਦੱਸੋ ਗੀਤ ਕਿਹੜਾ ਸੁਣੀਏ
0: ਜੀ। ਸੁਣੀ ਤੁਸੀਂ ਸੁਣਾ ਦਿਓ ਜੀ, ਫਿਰ ਇਹਦੇ ਉੱਤੇ ਗੱਲ ਬਣਦੀ ਜੀ, ਰੋਟੀ ਹੱਕ ਦੇ ਖਾਣੀ।
1: ਠੀਕ ਹੈ ਜੀ, ਚਲੋ ਜ਼ਰੂਰ ਚਲਾਵਾਂਗੇ ਜੀ ਗੀਤ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
0: ਥੈਂਕ ਯੂ ਜੀ।
1: ਸੋ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਰੋਟੀ ਹੱਕ ਦੀ ਖਾਈਏ, ਅਤੇ ਦੋਸਤੋ ਜ਼ਰੂਰ ਪਲੇ ਕਰਾਂਗੇ ਗੀਤ। ਅਤੇ ਦੋਸਤੋ ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਔਰ ਕੁਝ ਹੀ ਪਲਾਂ ਦੇ ਬਾਅਦ ਫਿਰ ਤੋਂ ਮਿਲਾਂਗੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ ਦੇ ਵਿੱਚ। ਸੋ ਤੁਸੀਂ ਜਾਣਾ ਕਿਤੇ ਵੀ ਨਹੀਂ ਹੈ, ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ ਸਾਡੇ ਨਾਲ, ਅਤੇ ਸੁਣਦੇ ਰਹਿਣਾ 102.7 FM ਰੇਨਬੋ। ਅਤੇ ਫਿਲਹਾਲ ਪੰਜਾਬੀ ਤੜਕਾ ਪ੍ਰੋਗਰਾਮ ਦਾ ਇਹ ਲਾਸਟ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਤੇ ਹੋਮ ਸਵੀਟ ਹੋਮ ਦੇ ਵਿੱਚ ਮੈਂ ਹਾਜ਼ਰ ਹਾਂ ਜੀ ਨਿਵੇਦਤਾ ਲੈ ਕੇ ਤੁਹਾਡੇ ਲਈ ਜਾਣਕਾਰੀਆਂ ਦੀ ਪਿਟਾਰੀ ਲਓ ਜੀ ਪਿਟਾਰੀ ਮੈਂ ਖੋਲ ਲਈ ਹੈ ਅਤੇ ਹੁਣ ਮੈਂ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਗੱਲ ਕਰਨ ਲੱਗੀ ਜੀ ਅਕਸਰ ਰਾਤ ਨੂੰ ਖਾਣੇ ਤੋਂ ਬਾਅਦ ਨਾ ਸਾਨੂੰ ਮਿੱਠਾ ਖਾਣ ਦੀ ਕਰੇਵਿੰਗ ਹੁੰਦੀ ਹੈ ਨਾ ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ ਬਾਅਦ ਵਿੱਚ ਮਨ ਕਰਦਾ ਹੈ ਕਿ ਕੁਛ ਮਿੱਠਾ ਖਾਇਆ ਜਾਏ ਬਟ ਰਾਤ ਨੂੰ ਜੇਕਰ ਤੁਹਾਡਾ ਮਿੱਠਾ ਖਾਣ ਦਾ ਮਨ ਕਰੇ ਨਾ ਤਾਂ ਚੋਕਲੇਟ ਰਾਤ ਨੂੰ ਨਹੀਂ ਖਾਣੀ ਕਿਉਂ ਉਹ ਵੀ ਮੈਂ ਦੱਸ ਦਿੰਦੀ ਹਾਂ ਚੋਕਲੇਟ ਦੇ ਵਿੱਚ ਸ਼ੱਕਰ ਅਤੇ ਥੋੜ੍ਹੀ ਜਿਹੀ ਮਾਤਰਾ 'ਚ ਕੈਫੀਨ ਹੁੰਦੀ ਹੈ ਨਾ ਅਤੇ ਖਾਸ ਕਰ ਜੇਕਰ ਅਸੀਂ ਡਾਰਕ ਚੋਕਲੇਟ ਖਾਂਦੇ ਹਾਂ ਤਾਂ ਉਹਦੇ ਵਿੱਚ ਕੈਫੀਨ ਦੀ ਜਿਹੜੀ ਮਾਤਰਾ ਉਹ ਜ਼ਿਆਦਾ ਹੁੰਦੀ ਹੈ ਅਤੇ ਜੇਕਰ ਅਸੀਂ ਦੇਰ ਰਾਤ ਚੋਕਲੇਟ ਖਾਵਾਂਗੇ ਨਾ ਤਾਂ ਇਹਦੇ ਨਾਲ ਨੀਂਦ ਆਉਣ ਦੇ ਵਿੱਚ ਦੇਰੀ ਹੋ ਸਕਦੀ ਹੈ ਦਿੱਕਤ ਹੋ ਸਕਦੀ ਹੈ ਅਤੇ ਨੀਂਦ ਦੀ ਜਿਹੜੀ ਕੁਆਲਿਟੀ ਹੈ ਉਹ ਵੀ ਪ੍ਰਭਾਵਿਤ ਹੋ ਸਕਦੀ ਹੈ ਸੋ ਚੋਕਲੇਟ ਜੇਕਰ ਖਾਣੀ ਹੈ ਤਾਂ ਉਹਦਾ ਸੇਵਨ ਅਸੀਂ ਦਿਨ ਦੇ ਸਮੇਂ ਕਰਨਾ ਜਾਂ ਉਹਨੂੰ ਸੀਮਿਤ ਰੱਖੋ ਸ਼ਾਮ ਤੱਕ ਰਾਤ ਨੂੰ ਚੋਕਲੇਟ ਨਹੀਂ ਖਾਣੀ ਕਿਉਂਕਿ ਫਿਰ ਨੀਂਦ ਨਹੀਂ ਆਉਣੀ ਸੋ ਜੇ ਚੋਕਲੇਟ ਖਾਣੀ ਹੈ ਤਾਂ ਦਿਨ ਦੇ ਟਾਈਮ 'ਤੇ ਖਾਓ ਰਾਤ ਨੂੰ ਨਾ ਖਾਓ ਕਿਉਂਕਿ ਸੌਣਾ ਵੀ ਤਾਂ ਜ਼ਰੂਰੀ ਹੈ ਨਾ ਰਾਤ ਸੌਣ ਵਾਸਤੇ ਬਣੀ ਹੈ ਤਾਂ ਜੇਕਰ ਚੋਕਲੇਟ ਖਾ ਕੇ ਅੱਖਾਂ ਹੋਰ ਖੁੱਲ੍ਹ ਗਈਆਂ ਅਤੇ ਫਿਰ ਸੌਵਾਂਗੇ ਕਿਵੇਂ ਸੋ ਚੋਕਲੇਟ ਰਾਤ ਨੂੰ ਨਹੀਂ ਖਾਣੀ ਹੈ ਨਾ ਇੰਪੋਰਟੈਂਟ ਸੋ ਜੇਕਰ ਤੁਹਾਡੇ ਬੱਚੇ ਵੀ ਰਾਤ ਨੂੰ ਚੋਕਲੇਟ ਮੰਗਦੇ ਹੈ ਤਾਂ ਉਹਨਾਂ ਨੂੰ ਮਨਾ ਕੀਤਾ ਜਾਏ ਕਿਉਂਕਿ ਫਿਰ ਚੋਕਲੇਟ ਖਾ ਕੇ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਦਿਨੇ ਚੋਕਲੇਟ ਖਿਲਾਇਆ ਕਰੋ ਸੋ ਪ੍ਰੋਗਰਾਮ ਇੰਜੋਏ ਕਰਦੇ ਰਹਿਣਾ ਜੀ ਹੋਮ ਸਵੀਟ ਹੋਮ ਅਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਗੀਤ ਬਹੁਤ ਸੋਹਣੀਆਂ ਆਵਾਜ਼ਾਂ ਦੇ ਵਿੱਚ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਇਹ ਗੀਤ

ਇਹ ਘੋਲ ਦੀ 300 ਮਿਲੀਲੀਟਰ ਜਾਂ 1 ਗਲਾਸ ਇਹਦਾ ਭਰ ਕੇ ਪਾਣੀ ਪਾਣੀ ਦਾ ਇਹ ਪਾ ਦੇਣਾ। ਜੇਕਰ 12 ਇੰਚ ਦਾ ਗਮਲਾ ਤਾਂ ਉਹ 'ਚ 1 ਗਲਾਸ ਇਹ ਭਾਗ ਪਾਣੀ ਅਸੀਂ ਪਾ ਦੇਣਾ। ਧਿਆਨ ਰਹੇ ਕਿ ਜਿਹੜਾ ਘੋਲ ਹੈ ਉਹ 'ਚ ਸੁੱਕੀ ਹੋਈ ਮਿੱਟੀ ਵਿੱਚ ਨਹੀਂ ਪਾਉਣਾ, ਮਿੱਟੀ ਦੇ ਵਿੱਚ ਪਹਿਲਾਂ ਥੋੜ੍ਹੀ ਜਿਹੀ ਨਮੀ ਹੋਣੀ ਚਾਹੀਦੀ ਹੈ, ਹਲਕੀ ਹਲਕੀ ਮਿੱਟੀ ਗਿੱਲੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਅਸੀਂ ਇਹ ਘੋਲ ਪਾ ਦੇਣਾ। ਫਿਰ ਤੁਸੀਂ ਦੇਖਿਓ ਤੁਹਾਡੇ ਜਿਹੜੇ ਪੌਦੇ ਆ ਉਹ ਚੰਗੀ ਤਰ੍ਹਾਂ ਵੱਧ ਫੁੱਲ ਕੇ ਤੁਹਾਨੂੰ ਨਜ਼ਰ ਆਉਣਗੇ, ਅਤੇ ਜੇ ਫਲ ਫੁੱਲ ਇਹਨੂੰ ਲੱਗਦੇ ਹੈ ਤਾਂ ਉਹ ਸੋਹਣੀ ਤਰ੍ਹਾਂ ਲੱਗਣਗੇ। ਰੈਡੀ ਕਰ ਲਿਓ, ਕਿਉਂਕਿ ਸੌਖਾ ਹੀ ਤਰੀਕਾ ਹੈ, ਘਰਾਂ ਵਿੱਚ ਛਿਲਕੇ ਆਮ ਹੀ ਮਿਲ ਜਾਂਦੇ ਆ। ਤਰਬੂਜ਼ ਅਸੀਂ ਅੱਜ ਕੱਲ੍ਹ ਖਾਂਦੇ ਹਾਂ, ਤਰਬੂਜ਼ ਦਾ ਛਿਲਕਾ ਵੀ ਹੈਗਾ, ਕੇਲੇ ਦਾ ਛਿਲਕਾ ਵੀ ਹੈਗਾ, ਐਲੋਵੇਰਾ ਦੀਆਂ ਪੱਤੀਆਂ ਵੀ ਈਜ਼ੀਲੀ ਅਵੇਲੇਬਲ ਹੁੰਦੀਆਂ ਨੇ। ਸੋ ਇਹਨਾਂ ਨੂੰ ਕੱਟ ਕੇ ਤੁਸੀਂ ਪਾਣੀ ਦੇ ਵਿੱਚ ਪਾ ਦੇਣਾ, ਅਤੇ 3 ਦਿਨ ਬਾਅਦ ਘੋਲ ਤਿਆਰ ਹੋ ਜਾਣਾ, ਅਤੇ ਇਹਨੂੰ ਗਮਲੇ 'ਚ ਪਾ ਲੈਣਾ। ਔਖਾ ਕੁਛ ਵੀ ਨਹੀਂ ਹੈ, ਸੌਖਾ ਜਿਹਾ ਕੰਮ ਹੈ, ਕਰਕੇ ਦੇਖੋ। ਐਵੇਂ ਬਾਜ਼ਾਰ ਜਾਓਗੇ, ਆਰਟੀਫਿਸ਼ਲ ਟੋਨਿਕ ਲਿਆਓਗੇ, ਉਹਦੀ ਬਜਾਏ ਨੈਚੁਰਲ ਟੋਨਿਕ ਤਿਆਰ ਕਰੋ, ਅਤੇ ਆਪਣੇ ਜਿਹੜੇ ਪੌਦੇ ਆ ਉਹਨਾਂ ਦੀ ਸਿਹਤ ਦਾ ਧਿਆਨ ਵੀ ਰੱਖੋ। ਲਓ ਜੀ, ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਅਗਲਾ ਗੀਤ ਵੀ ਤੁਹਾਡੇ ਰੇਡੀਓ ਸੈੱਟ 'ਤੇ ਪਹੁੰਚ ਰਿਹਾ ਜੀ, ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ ਬੋਲੀਆਂ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
2: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
1: ਤੇ ਬਿਜਲੀ ਦੇ ਬਿੱਲ ਦੇ
2: ਹੁਣ 0 ਰੁਪਏ ਕਿਵੇਂ ਦਵਾਂ?
1: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
2: ਜ਼ਰੂਰ, PM ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
3: ਹਰ ਘਰ ਸੂਰਿਆ ਘਰ।
4: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਆਪਣੇ ਘਰ ਦੀ ਬਾਗਬਾਨੀ ਨੂੰ ਕਿਵੇਂ ਦਰੁਸਤ ਕਰਨਾ ਹੈ, ਕਿਵੇਂ ਅਸੀਂ ਆਪਣੇ ਪੌਦਿਆਂ ਨੂੰ ਚੰਗੀ ਖੁਰਾਕ ਦੇਣੀ ਹੈ, ਕਿਵੇਂ ਉਹਨਾਂ ਨੂੰ ਸਵੱਸਥ ਰੱਖਣਾ, ਅਤੇ ਇਸ ਲਈ ਟੋਨਿਕ ਘਰ ਕਿਵੇਂ ਬਣਾ ਸਕਦੇ ਹੋ। ਸੋ ਤਰਬੂਜ਼ ਐਲੋਵੇਰਾ ਦਾ ਟੋਨਿਕ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਤੇ ਅਗਲਾ ਜਿਹੜਾ ਮੈਂ ਤੁਹਾਨੂੰ ਟੋਨਿਕ ਦੱਸਣ ਜਾ ਰਹੀ ਹਾਂ ਉਹ ਹੈ ਪਿਆਜ਼ ਅਤੇ ਕੇਲੇ ਦਾ ਟੋਨਿਕ। ਦੋਸਤੋ, ਕੀ ਕਰਨਾ ਜੀ, ਕੇਲੇ ਦੇ ਛਿਲਕੇ ਅਤੇ ਐਲੋਵੇਰਾ ਦੇ ਟੁਕੜੇ ਅਤੇ ਪਿਆਜ਼ ਦੇ ਛਿਲਕੇ, ਇਹਨਾਂ ਨੂੰ 3-4 ਦਿਨ ਪਾਣੀ 'ਚ ਤੁਸੀਂ ਭਿਗੋ ਕੇ ਰੱਖਣਾ। ਕੇਲੇ ਦੇ ਛਿਲਕੇ, ਐਲੋਵੇਰਾ ਦੇ ਟੁਕੜੇ ਅਤੇ ਪਿਆਜ਼ ਦੇ ਛਿਲਕੇ, ਇਹਨਾਂ ਨੂੰ 3-4 ਦਿਨ ਅਸੀਂ ਪਾਣੀ 'ਚ ਭਿਗੋ ਕੇ ਰੱਖਣਾ, ਢੱਕ ਕੇ ਰੱਖ ਦੇਣਾ। ਅਤੇ ਇਸ ਤੋਂ ਬਾਅਦ ਦੋਸਤੋ, ਤੁਸੀਂ ਪਾਣੀ ਨੂੰ ਛਾਣ ਲੈਣਾ। ਔਰ ਇਸਤੇਮਾਲ ਕਿਵੇਂ ਕਰਨਾ ਜੀ, ਇੱਕ ਭਾਗ ਤੁਸੀਂ ਘੋਲ ਲੈਣਾ ਅਤੇ ਇੱਕ ਭਾਗ ਪਾਣੀ ਲੈਣਾ, ਠੀਕ ਹੈ। ਇਹਨੂੰ ਅੱਧਾ ਅੱਧਾ ਲੈ ਕੇ ਅਤੇ ਇਸ

ਨੂੰ ਮਿੱਟੀ ਵਿੱਚ ਮਿਲਾ ਦੇਣਾ ਹੈ ਅਤੇ ਦੇਖਿਓ ਜੀ ਫਿਰ ਪੱਤੀਆਂ ਦੇ ਸਪਰੇਅ ਵੀ ਕਰ ਸਕਦੇ ਹੋ, ਇਹਦੇ ਨਾਲ ਤੁਹਾਡੇ ਪੌਦੇ ਦੀ ਜਿਹੜੀ ਸਿਹਤ ਹੈ ਉਹ ਚੰਗੀ ਹੋ ਜਾਏਗੀ, ਪੱਤੇ ਵੀ ਵਧਣਗੇ ਅਤੇ ਜੇ ਫਲ ਫੁੱਲ ਵਾਲੇ ਪੌਦੇ ਹੈ ਤਾਂ ਉਹ ਵੀ ਵਧਣਗੇ। ਸੋ ਇੱਕ ਹੋਰ ਟੋਨਿਕ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜੀ, ਅੰਮ੍ਰਿਤ ਟੋਨਿਕ। ਅੰਮ੍ਰਿਤ ਟੋਨਿਕ ਤੁਸੀਂ ਕਿਵੇਂ ਬਣਾਉਣਾ, 10 ਲੀਟਰ ਪਾਣੀ ਦੇ ਵਿੱਚ 1 ਗਲਾਸ ਤੁਸੀਂ ਦੁੱਧ ਪਾ ਦੇਣਾ, 10 ਲੀਟਰ ਪਾਣੀ 1 ਗਲਾਸ ਦੁੱਧ ਪਾਉਣਾ, ਇਹਦੇ ਵਿੱਚ 1 ਚਮਚ ਹਲਦੀ ਪਾਊਡਰ, 1 ਕਟੋਰੀ ਤੁਸੀਂ ਪਤਲਾ ਘੁਲਿਆ ਹੋਇਆ ਗੁੜ ਅਤੇ ਗਰਮ ਪਾਣੀ ਦੇ ਵਿੱਚ ਘੁਲੀ ਹੋਈ ਹਿੰਗ ਇਹ ਪਾ ਦੇਣੀ ਹੈ। 10 ਲੀਟਰ ਪਾਣੀ, 1 ਗਲਾਸ ਦੁੱਧ, 1 ਚਮਚ ਹਲਦੀ ਪਾਊਡਰ, 1 ਕਟੋਰੀ ਤੁਸੀਂ ਘੁਲਿਆ ਹੋਇਆ ਗੁੜ, ਪਤਲਾ ਘੁਲਿਆ ਹੋਇਆ ਗੁੜ ਅਤੇ ਗਰਮ ਪਾਣੀ ਦੇ ਵਿੱਚ ਘੁਲੀ ਹੋਈ ਹਿੰਗ ਉਹ ਇਹਦੇ 'ਚ ਪਾ ਲੈਣੀ ਹੈ ਅਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਲਾ ਕੇ ਕੱਪੜੇ ਦੇ ਨਾਲ ਇਹਨੂੰ ਛਾਣ ਲੈਣਾ, ਇਹਨੂੰ ਬੋਤਲ 'ਚ ਭਰ ਕੇ ਰੱਖੋ ਅਤੇ ਸਬਜ਼ੀਆਂ 'ਤੇ ਸਪਰੇਅ ਕਰੋ, ਫਿਰ ਦੇਖਿਓ ਸਬਜ਼ੀਆਂ ਸੋਹਣੀਆਂ ਸੋਹਣੀਆਂ ਵੱਡੀਆਂ ਵੱਡੀਆਂ ਬਣ ਕੇ ਤੁਹਾਡੇ ਕੋਲ ਆਉਣਗੀਆਂ। ਸੋ ਦੋਸਤੋ ਕਰਨਾ ਕੁਛ ਵੀ ਨਹੀਂ ਹੈ, ਘਰ ਦੀਆਂ ਚੀਜ਼ਾਂ ਦੇ ਨਾਲ ਹੀ ਟੋਨਿਕ ਤਿਆਰ ਹੋ ਜਾਣੇ ਹੈ ਅਤੇ ਜਿਹੜੇ ਤੁਹਾਡੇ ਪੌਦੇ ਨੇ ਉਹ ਸੋਹਣੇ ਲੱਗਣਗੇ, ਹਰੇ ਭਰੇ ਲੱਗਣਗੇ, ਉਹਨਾਂ ਦੀ ਸਿਹਤ ਚੰਗੀ ਹੋ ਜਾਏਗੀ। ਅਤੇ ਲਾ ਜੀ ਹੋਮ ਸਵੀਟ ਹੋਮ ਦੇ ਵਿੱਚ ਮੈਂ ਤੁਹਾਨੂੰ ਪੌਦਿਆਂ ਦੇ ਟਿਪਸ ਦੱਸ ਦਿੱਤੇ ਆ, ਤੁਸੀਂ ਕੀਤੇ ਇੰਜੋਏ ਕਰੋ, ਵਾਪਿਸ ਆਓ, ਫਿਰ ਹੋਰ ਵੀ ਜਾਣਕਾਰੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ ਤੇ ਹੋਮ ਸਵੀਟ ਹੋਮ ਦੇ ਵਿੱਚ ਦੋਸਤੋ ਅਸੀਂ ਗੱਲ ਕਰ ਚੁੱਕੇ ਹਾਂ ਪਲਾਂਟਸ ਨੂੰ ਆਪਣੇ ਪੌਦਿਆਂ ਨੂੰ ਕਿਵੇਂ ਅਸੀਂ ਸਵੱਸਥ ਰੱਖਣਾ ਪੌਦਿਆਂ ਦੀ ਗੱਲ ਹੋ ਗਈ ਤੇ ਹੁਣ ਅਸੀਂ ਆਪਣੀ ਗੱਲ ਵੀ ਕਰ ਲਈਏ ਸੋ ਦੋਸਤੋ ਤੁਸੀਂ ਅਕਸਰ ਸੁਣਿਆ ਹੋਣਾ ਕਿ ਪੁਰਾਣੇ ਬਜ਼ੁਰਗ ਅਕਸਰ ਕਹਿੰਦੇ ਆ ਕਿ ਬੱਚਿਆਂ ਦੀ ਨਾਭੀ ਦੇ ਵਿੱਚ ਤੇਲ ਲਗਾਉਣਾ ਚਾਹੀਦਾ ਹੈ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਅਤੇ ਕਿਹੜਾ ਤੇਲ ਲਗਾਉਣਾ ਚਾਹੀਦਾ ਅਤੇ ਕਿਉਂ ਤੇਲ ਲਗਾਉਣਾ ਚਾਹੀਦਾ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਦੋਸਤੋ ਕਹਿੰਦੇ ਨੇ ਕਿ ਜਿਹੜਾ ਤੇਲ ਹੈ ਨਾ ਉਹ ਸਰੀਰ ਨੂੰ ਬਾਹਰੀ ਪੋਸ਼ਣ ਤਾਂ ਦਿੰਦਾ ਹੀ ਦਿੰਦਾ ਜੇ ਅਸੀਂ ਤੇਲ ਦੀ ਮਾਲਿਸ਼ ਕਰਦੇ ਹਾਂ ਉਹ ਬਾਹਰੋਂ ਤਾਂ ਪੋਸ਼ਣ ਮਿਲਦਾ ਹੀ ਮਿਲਦਾ ਲੇਕਿਨ ਜੇਕਰ ਅਸੀਂ ਨਾਭੀ ਦੇ ਵਿੱਚ ਇਸਦਾ ਪ੍ਰਯੋਗ ਕਰਦੇ ਹਾਂ ਤਾਂ ਉਹਦੇ ਹੋਰ ਵੀ ਫਾਇਦੇ ਹੁੰਦੇ ਨੇ ਕਿਉਂ ਕਿਉਂਕਿ ਜਿਹੜੀ ਨਾਭੀ ਹੈ ਉਹ ਸਰੀਰ ਦੀ ਊਰਜਾ ਦਾ ਮਹੱਤਵਪੂਰਨ ਕੇਂਦਰ ਹੁੰਦਾ ਅਤੇ ਇੱਥੇ ਜੇਕਰ ਅਸੀਂ ਕੋਈ ਤੇਲ ਲਗਾਉਂਦੇ ਹਾਂ ਤਾਂ ਉਹ ਜਲਦੀ ਐਬਜ਼ੋਰਬ ਹੋ ਜਾਂਦਾ ਅਤੇ ਬੋਡੀ ਨੂੰ ਉਹਦਾ ਜਲਦੀ ਅਸਰ ਪਹੁੰਚਦਾ ਇਹਨੂੰ ਅਸੀਂ ਨਾਭੀ ਥੈਰੇਪੀ ਵੀ ਕਹਿੰਦੇ ਹਾਂ ਨਾਭੀ ਚਿਕਿਤਸਾ ਵੀ ਕਹਿੰਦੇ ਹਾਂ ਅਤੇ ਕਿਹੜਾ ਕਿਹੜਾ ਤੇਲ ਅਸੀਂ ਯੂਜ਼ ਕਰ ਸਕਦੇ ਹਾਂ ਜੇਕਰ ਅਸੀਂ ਸਰਸੋਂ ਦਾ ਤੇਲ ਨਾਭੀ 'ਤੇ ਲਗਾਉਂਦੇ ਹਾਂ ਅਤੇ ਇਹ ਸਰੀਰ ਨੂੰ ਗਰਮਾਹਟ ਦਿੰਦਾ ਠੰਡ ਜੋੜਾਂ ਦਾ ਦਰਦ ਸਰਦੀ ਜ਼ੁਕਾਮ ਦੇ ਵਿੱਚ ਇਹ ਲਾਭਕਾਰੀ ਹੁੰਦਾ ਅਤੇ ਜੇਕਰ ਦੋਸਤੋ ਅਸੀਂ ਤਿਲ ਦਾ ਤੇਲ ਨਾਭੀ 'ਤੇ ਲਗਾਉਂਦੇ ਹਾਂ ਅਤੇ ਉਹਦੇ ਨਾਲ ਕੀ ਹੁੰਦਾ ਜੋੜਾਂ ਦਾ ਦਰਦ ਠੀਕ ਹੁੰਦਾ ਗਠੀਆ ਅਕੜਨ ਆਦਿ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੁੰਦੀ ਹੈ ਇਸ ਤੋਂ ਇਲਾਵਾ ਇਹ ਨੀਂਦ ਵੀ ਸੁਧਾਰਦਾ ਅਤੇ ਤਵਚਾ ਦੇ ਪੋਸ਼ਣ ਦੇ ਲਈ ਸਕਿਨ ਦੀ ਸਕਿਨ ਅੱਛੀ ਰਹਿੰਦੀ ਹੈ ਤਿਲ ਦਾ ਤੇਲ ਇਸਤੇਮਾਲ ਕਰਨ ਦੇ ਨਾਲ ਅਤੇ ਨਾਰੀਅਲ ਦਾ ਤੇਲ ਵੀ ਅਸੀਂ ਨਾਭੀ 'ਤੇ ਲਗਾ ਸਕਦੇ ਹਾਂ ਇਹਦੇ ਨਾਲ ਕੀ ਹੁੰਦਾ ਜੀ ਨਾਭੀ 'ਤੇ ਲਗਾਉਣ ਨਾਲ ਇਹ ਸ਼ੀਤਲ ਪ੍ਰਭਾਵ ਵਾਲਾ ਤੇਲ ਹੈ ਨਾਰੀਅਲ ਦਾ ਤੇਲ ਅਤੇ ਇਹਦੇ ਨਾਲ ਜਲਨ ਐਸੀਡਿਟੀ ਤੁਹਾਨੂੰ ਬੇਚੈਨੀ ਹੈ ਮਾਨਸਿਕ ਬੇਚੈਨੀ ਹੈ ਡਿਪਰੈਸ਼ਨ ਹੈ ਉਹਦੇ ਵਿੱਚ ਆਰਾਮ ਮਿਲਦਾ ਜੇਕਰ ਅਸੀਂ ਨਾਰੀਅਲ ਦਾ ਤੇਲ ਨਾਭੀ 'ਤੇ ਲਗਾਉਂਦੇ ਹਾਂ ਔਰ ਦੋਸਤੋ ਜੇਕਰ ਬਦਾਮ ਦਾ ਤੇਲ ਅਸੀਂ ਯੂਜ਼ ਕਰਦੇ ਹਾਂ ਅਤੇ ਇਹ ਵੀ ਸਕਿਨ ਦੇ ਜਿਹੜੇ ਰੋਗ ਹੈ ਉਹਨਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਸਕਿਨ ਦੇ ਰੋਗ ਦੂਰ ਹੁੰਦੇ ਨੇ ਦਾਗ ਧੱਬੇ ਅਤੇ ਕੋਈ ਹੋਰ ਤੁਹਾਨੂੰ ਸਕਿਨ ਦੀ ਦਿੱਕਤ ਹੈ ਜਾਂ ਸਕਿਨ ਡੱਲ ਲੱਗਦੀ ਹੈ ਤਾਂ ਬਦਾਮ ਦਾ ਤੇਲ ਜੇਕਰ ਤੁਸੀਂ ਆਪਣੀ ਨਾਭੀ 'ਤੇ ਲਗਾਉਂਦੇ ਹੋ ਤਾਂ ਬਹੁਤ ਫਾਇਦਾ ਮਿਲੇਗਾ ਨਿੰਮ ਦਾ ਤੇਲ ਹੈ ਜਿਹੜਾ ਇਹ ਮਾਨਸਿਕ ਤਣਾਅ ਦੂਰ ਕਰਦਾ ਹੈ ਸ਼ਾਂਤੀ ਪ੍ਰਦਾਨ ਕਰਦਾ ਹੈ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ ਚਿੰਤਾ ਹੈ ਅਨਿਦਰਾ ਹੈ ਤਾਂ ਉਹਦੇ ਵਿੱਚ ਵੀ ਨਿੰਮ ਦਾ ਜਿਹੜਾ ਤੇਲ ਹੈ ਉਹ ਬਹੁਤ ਫਾਇਦੇਮੰਦ ਹੈ ਜੇਕਰ ਤੁਸੀਂ ਨਾਭੀ 'ਤੇ ਲਗਾਉਂਦੇ ਹੋ ਔਰ ਅਰੰਡੀ ਦਾ ਜਿਹੜਾ ਤੇਲ ਹੈ ਇਹ ਵੀ ਸਾਡੇ ਪਾਚਨ ਤੰਤਰ ਨੂੰ ਬਿਹਤਰ ਕਰਦਾ ਕਬਜ਼ ਜਿਹੀਆਂ ਸਮੱਸਿਆਵਾਂ ਉਹਨਾਂ ਨੂੰ ਠੀਕ ਕਰਦਾ ਤੋ ਸੋ ਅਲੱਗ ਅਲੱਗ ਤੇਲ ਦੇ ਅਲੱਗ ਅਲੱਗ ਫਾਇਦੇ ਨੇ ਅਤੇ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਔਰ ਸੌਖਾ ਜਿਹਾ ਕੰਮ ਹੈ ਨਾਭੀ 'ਤੇ ਤੇਲ ਲਗਾਉਣਾ ਔਰ ਇਹਦਾ ਫਾਇਦਾ ਸਰੀਰ ਨੂੰ ਜ਼ਿਆਦਾ ਮਿਲਦਾ ਹੈ ਇਸ ਤੋਂ ਇਲਾਵਾ ਹੋਰ ਵੀ ਫਾਇਦੇ ਹੈਗੇ ਨੇ ਜੇਕਰ ਅਸੀਂ ਤੇਲ ਧੁੰਨੀ 'ਤੇ ਲਗਾਉਂਦੇ ਹਾਂ ਨਾਭੀ 'ਤੇ ਲਗਾਉਂਦੇ ਹਾਂ ਨੀਂਦ ਚੰਗੀ ਆਉਂਦੀ ਹੈ ਤਵਚਾ ਨੂੰ ਪੋਸ਼ਣ ਮਿਲਦਾ ਤਣਾਅ 'ਚ ਕਮੀ ਹੁੰਦੀ ਹੈ ਟੈਨਸ਼ਨ ਨਹੀਂ ਹੁੰਦੀ ਪਾਚਨ 'ਚ ਸੁਧਾਰ ਹੁੰਦਾ ਅਕੜਨ ਸਾਡੀ ਬੋਡੀ ਦੇ ਵਿੱਚ ਨਹੀਂ ਰਹਿੰਦੀ ਅਤੇ ਸਾਡੇ ਹਾਰਮੋਨਸ ਵੀ ਸੰਤੁਲਿਤ ਰਹਿੰਦੇ ਹੈ ਸੋ ਪੁਰਾਣੇ ਬਜ਼ੁਰਗ ਜੇਕਰ ਕਹਿੰਦੇ ਸੀ ਤਾਂ ਉਹ ਚੰਗੀ ਗੱਲ ਕਹਿੰਦੇ ਸੀ ਅਤੇ ਜੇਕਰ ਅਸੀਂ ਬੱਚਿਆਂ 'ਤੇ ਇਹ ਚਿਕਿਤਸਾ ਦਾ ਇਸਤੇਮਾਲ ਕਰਦੇ ਹਾਂ ਨਾਭੀ ਚਿਕਿਤਸਾ ਨਾਭੀ ਥੈਰੇਪੀ ਯੂਜ਼ ਕਰਦੇ ਹਾਂ ਤਾਂ ਇਹ ਬਹੁਤ ਫਾਇਦੇਮੰਦ ਰਹਿਣ ਵਾਲੀ ਹੈ ਸੋ ਜੇਕਰ ਕਰਦੇ ਹੋ ਤਾਂ ਬਹੁਤ ਵਧੀਆ ਜੇਕਰ ਨਹੀਂ ਕਰਦੇ ਤਾਂ ਇਸ ਨੂੰ ਅਪਣਾਇਆ ਜਾਏ ਬਹੁਤ ਹੀ ਫਾਇਦੇਮੰਦ ਹੈ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਜੀ ਗੀਤ ਪਲੇ ਕਰਨ ਲੱਗੇ ਹਾਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਇੰਜੋਏ ਦਿਸ ਸੌਂਗ ਇਨ ਵੋਇਸ ਆਫ ਨਿਮਰਤ ਖਹਿਰਾ

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਦੋਸਤ ਆਰਜੀ ਨਿਵੇਦਿਤਾ। ਵੈਲ ਦੋਸਤੋ, ਬਾਰਿਸ਼ਾਂ ਦਾ ਮੌਸਮ ਵੀ ਆਉਣ ਵਾਲਾ ਹੈ। ਗਰਮੀਆਂ ਚੱਲਦੀਆਂ ਪਈਆਂ ਨੇ ਅਤੇ ਬਾਰਿਸ਼ਾਂ ਬਸ ਸ਼ੁਰੂ ਹੋ ਗਈਆਂ ਨੇ, ਹਲਕੀ ਫੁਲਕੀ ਹੋ ਰਹੀ ਹੈ ਅਤੇ ਤੇਜ਼ ਬਾਰਿਸ਼ਾਂ ਮੌਨਸੂਨ ਆਉਣ ਵਾਲੀ ਹੈ ਅਤੇ ਤੇਜ਼ ਬਾਰਿਸ਼ਾਂ ਦੀ ਸ਼ੁਰੂਆਤ ਵੀ ਹੋਣ ਵਾਲੀ ਹੈ। ਅਤੇ ਅਸੀਂ ਕੀ ਕਰਨਾ ਜੀ, ਤਿਆਰੀ ਕਰਨੀ ਹੈ, ਅਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਕਿ ਬਰਸਾਤਾਂ ਆਉਣ ਵਾਲੀਆਂ ਨੇ ਅਤੇ ਮੁਸ਼ਕਿਲਾਂ ਕੁਛ ਹੁੰਦੀਆਂ ਨੇ, ਉਹਨਾਂ ਦਾ ਸਾਹਮਣਾ ਕਿਵੇਂ ਕਰਨਾ ਹੈ ਅਸੀਂ ਪਹਿਲਾਂ ਹੀ ਪ੍ਰੀ ਪਲੈਨਿੰਗ ਕਰਕੇ ਚੱਲੀਏ। ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਜੀ? ਅਚਾਨਕ ਤੁਹਾਨੂੰ ਪਤਾ ਹੈ ਕਿ ਲਾਈਟ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਜਦੋਂ ਬਾਰਿਸ਼ਾਂ ਸਟਾਰਟ ਹੁੰਦੀਆਂ ਅਤੇ ਇਲੈਕਟ੍ਰੀਸਿਟੀ ਠੱਪ ਹੋ ਜਾਂਦੀ ਹੈ। ਬਿਜਲੀ ਦਾ ਆਉਣਾ ਜਾਣਾ ਆਮ ਜੀ ਗੱਲ ਹੋ ਜਾਂਦੀ ਹੈ, ਅਤੇ ਫਿਰ ਆਪਾਂ ਕੀ ਕਰਨਾ? ਇਸ ਲਈ ਘਰ ਵਿੱਚ ਚੰਗੀ ਟੌਰਚ ਅਤੇ ਐਕਸਟਰਾ ਬੈਟਰੀਜ਼ ਰੱਖਣੀਆਂ ਨੇ, ਔਰ ਰੀਚਾਰਜੇਬਲ ਐਮਰਜੈਂਸੀ ਲੈਂਪ ਜਾਂ ਚਾਰਜ ਹੋਣ ਵਾਲੇ ਜਿਹੜੇ LED ਬੱਲਬ ਹੈ ਉਹ ਘਰ ਵਿੱਚ ਰੈਡੀ ਰੱਖਣੇ ਹੈ ਤਾਂ ਕਿ ਹਨੇਰਾ ਹੋ ਜਾਏ ਅਤੇ ਸਾਨੂੰ ਮੁਸ਼ਕਿਲ ਨਾ ਆਏ। ਇਸ ਤੋਂ ਇਲਾਵਾ ਪਾਵਰ ਬੈਂਕ ਹਮੇਸ਼ਾ ਫੁੱਲ ਚਾਰਜ ਰੱਖੋ ਤਾਂ ਕਿ ਜ਼ਰੂਰਤ ਪੈਣ 'ਤੇ ਮੋਬਾਈਲ ਚਾਰਜ ਕੀਤਾ ਜਾ ਸਕੇ। ਇੱਦਾਂ ਨਾ ਹੋਏ ਕਿ ਲਾਈਟ ਚਲੀ ਗਈ ਅਤੇ ਸਾਡੇ ਕੋਲ ਕੋਈ ਸੋਰਸ ਨਹੀਂ ਹੈਗਾ, ਮੋਬਾਈਲ ਸਾਡੇ ਬੰਦ ਹੋ ਜਾਣ। ਸੋ ਤੁਸੀਂ ਹਮੇਸ਼ਾ ਹੀ ਆਪਣਾ ਪਾਵਰ ਬੈਂਕ ਹੈ ਜਿਹੜਾ ਪਹਿਲਾਂ ਚਾਰਜ ਕਰਕੇ ਰੱਖੋ। ਔਰ ਇਸ ਤੋਂ ਇਲਾਵਾ ਬਿਜਲੀ ਦੇ ਜਿਹੜੇ ਉਪਕਰਨ ਹੈ ਉਹਨਾਂ ਦੀ ਸੁਰੱਖਿਆ ਕਿਵੇਂ ਕਰਨੀ ਹੈ? ਅਚਾਨਕ ਵੋਲਟੇਜ ਬਦਲਣ ਦੇ ਨਾਲ ਜਿਹੜਾ ਸਾਡਾ ਇਲੈਕਟ੍ਰੋਨਿਕ ਸਮਾਨ ਹੈ ਉਹ ਖਰਾਬ ਹੋ ਜਾਂਦਾ ਹੈ। ਇਸ ਲਈ ਅਸੀਂ ਕੀ ਕਰਨਾ ਜੀ, ਸਰਜ ਪ੍ਰੋਟੈਕਸ਼ਨ ਵਾਲਾ ਐਕਸਟੈਂਸ਼ਨ ਬੋਰਡ ਇਸਤੇਮਾਲ ਕਰਨਾ ਹੈ, ਔਰ ਜੇਕਰ ਸਾਡਾ ਵਰਕ ਫਰੋਮ ਹੋਮ ਹੈ ਤਾਂ UPS ਬੈਕਅਪ ਸਾਡਾ ਚੰਗਾ ਹੋਣਾ ਚਾਹੀਦਾ ਤਾਂ ਕਿ

ਲਾਈਟ ਜਾਂਦੀ ਹੈ ਅਤੇ ਫਟਾਫਟ ਸਾਡਾ ਕੰਪਿਊਟਰ ਜਾਂ ਲੈਪਟੋਪ ਹੈ ਉਹ ਅਚਾਨਕ ਬੰਦ ਨਾ ਹੋ ਜਾਏ, ਉਹਨੂੰ ਥੋੜ੍ਹਾ ਟਾਈਮ ਮਿਲ ਜਾਏ। UPS ਦਾ ਬੈਕਅਪ ਹੋਣਾ ਚਾਹੀਦਾ। ਔਰ ਇਸ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਹਾਂ ਜੀ? ਆਪਣੀ ਸਿਹਤ ਦਾ ਵੀ ਧਿਆਨ ਰੱਖਣਾ। ਉਹ ਕਿੱਦਾਂ? ਕਿਉਂਕਿ ਇਹਨਾਂ ਦਿਨਾਂ ਵਿੱਚ ਮੱਛਰ ਮੱਖੀਆਂ ਬਹੁਤ ਵੱਧ ਜਾਂਦੇ ਨੇ। ਮੱਛਰ ਹੈ ਜਿਹੜੇ ਉਹ ਕਈ ਬਿਮਾਰੀਆਂ ਲੈ ਕੇ ਆਉਂਦੇ ਨੇ, ਅਤੇ ਤੁਸੀਂ ਕੀ ਕਰਨਾ, ਮੱਛਰ ਭਜਾਉਣ ਵਾਲੀ ਜਿਹੜੀ ਕੋਇਲ ਹੈ, ਲਿਕੁਇਡ ਹੈ, ਜਾਂ ਰਿਪੈਲੈਂਟ ਹੈ, ਉਹ ਵਰਤਣੇ ਹੈਗੇ ਆ। ਘਰ ਵਿੱਚ ਉਹਨਾਂ ਦਾ ਸਟੋਕ ਹੋਣਾ ਚਾਹੀਦਾ। ਔਰ ਇੱਕ ਅਸੀਂ ਕਿੱਟ ਬਣਾ ਕੇ ਰੱਖਣੀ, ਜਿਹਦੇ ਵਿੱਚ ਪੱਟੀ, ਐਂਟੀਸੈਪਟਿਕ ਔਰ ਦਰਦ ਦੀ ਦਵਾਈ ਵਗੈਰਾ, ਇਹ ਸਾਡੀ ਰੈਡੀ ਹੋਣੀ ਚਾਹੀਦੀ ਹੈ। ਹੈਂਡ ਸੈਨੀਟਾਈਜ਼ਰ ਔਰ ਇੱਦਾਂ ਦੇ ਜਿਹੜੇ ਡਿਸਇਨਫੈਕਟੈਂਟ ਹੈਗੇ ਆ ਉਹ ਸਾਡੇ ਘਰ ਦੇ ਵਿੱਚ ਹੋਣੇ ਚਾਹੀਦੇ ਆ। ਔਰ ਕਈ ਵਾਰੀ ਬਰਸਾਤ ਆ ਜਾਵੇ, ਪਕੌੜੇ ਖਾਣ ਨੂੰ ਦਿਲ ਕਰਦਾ ਹੋਵੇ, ਅਤੇ ਕੌਣ ਜਾਏ ਉਸ ਟਾਈਮ ਵੇਸਣ ਲੈਣ, ਹੈ ਨਾ ਬਾਹਰ। ਸੋ ਖਾਣ ਪੀਣ ਦਾ ਇੰਤਜ਼ਾਮ ਵੀ ਕਰਕੇ ਰੱਖਣਾ, ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀ ਅਸੀਂ ਭੁੱਖ ਲੱਗਣ 'ਤੇ ਖਾ ਸਕਦੇ ਹਾਂ, ਜਿਵੇਂ ਬਿਸਕਿਟ, ਓਟਸ ਵਗੈਰਾ, ਜਾਂ ਇਹੋ ਜਿਹਾ ਸਮਾਨ ਰੈਡੀ ਰੱਖਣਾ ਤਾਂ ਕਿ ਬਾਰਿਸ਼ ਆ ਜਾਵੇ ਅਤੇ ਸਾਨੂੰ ਬਾਹਰ ਇਕਦਮ ਦੌੜਨਾ ਨਾ ਪਵੇ। ਇਸ ਤੋਂ ਇਲਾਵਾ ਅਸੀਂ ਹੋਰ ਕੀ ਕਰਨਾ ਜੀ? ਬਰਸਾਤ ਦੇ ਦਿਨਾਂ ਲਈ ਅਸੀਂ ਇੱਕ ਆਪਣੀ ਐਮਰਜੈਂਸੀ ਜਿਹੜੇ ਨੰਬਰ ਹੈ ਉਹ ਡਾਇਰੀ 'ਚ ਨੋਟ ਕਰਕੇ ਰੱਖਣੇ ਹੈ, ਤਾਂ ਕਿ ਜਦੋਂ ਲਾਈਟ ਜਾਂਦੀ ਹੈ ਕਿਹਨੂੰ ਕਾਲ ਕਰਨੀ ਹੈ ਸਾਨੂੰ ਪਤਾ ਹੋਣਾ ਚਾਹੀਦਾ। ਇੱਦਾਂ ਦੇ ਨੰਬਰ ਅਸੀਂ ਨੋਟ ਕਰਕੇ ਰੱਖਣੇ ਤਾਂ ਕਿ ਸਾਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਟਾਈਮਲੀ ਹੈਲਪ ਹੈ ਜਿਹੜੀ ਸਾਨੂੰ ਮਿਲ ਜਾਏ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤਾਂ ਕਿ ਬਾਰਿਸ਼ ਜਦੋਂ ਆਏ ਤਾਂ ਅਸੀਂ ਆਨੰਦ ਮਾਣੀਏ, ਬਲਕਿ ਅਸੀਂ ਟੈਨਸ਼ਨ ਦੇ ਵਿੱਚ ਨਾ ਆ ਜਾਈਏ। ਸੋ ਪ੍ਰੋਗਰਾਮ ਨੂੰ ਅੱਗੇ ਤੋਰ ਰਹੀ ਹਾਂ ਜੀ, ਗੀਤ ਪਲੇ ਕਰਨ ਜਾ ਰਹੀ ਹਾਂ। ਸੁਣੋ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਤੇ ਦੋਸਤੋ ਹੋਮ ਸਵੀਟ ਹੋਮ ਦੇ ਵਿੱਚ ਗੱਲ ਕਰਦੇ ਹਾਂ ਖਾਣ ਪੀਣ ਦੀ। ਦੋਸਤੋ ਅਕਸਰ ਕਈ ਲੋਕ ਨਾ ਕਹਿੰਦੇ ਕਿ ਕੁਛ ਨਹੀਂ ਹੁੰਦਾ ਜੀ, ਦਹੀਂ ਵਗੈਰਾ ਆਪਾਂ ਰਾਤੀ ਖਾ ਸਕਦੇ ਹਾਂ, ਚਾਵਲ ਵੀ ਰਾਤੀ ਖਾ ਲਓ, ਦਹੀਂ ਵੀ ਖਾ ਲਓ, ਕੁਛ ਨਹੀਂ ਹੁੰਦਾ। ਪਰ ਨਹੀਂ, ਵੰਸ ਇਨ ਆ ਵਾਇਲ ਇਟਸ ਓਕੇ, ਪਰ ਜੇਕਰ ਤੁਸੀਂ ਰੂਟੀਨ ਦੇ ਵਿੱਚ ਬਣਾ ਲੈਂਦੇ ਹੋ ਕਿ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਰੋਜ਼ ਆਪਾਂ ਰਾਤ ਨੂੰ ਦਹੀਂ ਖਾਣ ਲੱਗ ਜਾਈਏ, ਨਹੀਂ। ਜਿਹੜਾ ਦਹੀਂ ਹੈ ਇਹਦਾ ਟਾਈਮ ਹੈ ਦਿਨ ਦਾ, ਰਾਤ ਦਾ ਨਹੀਂ ਹੈ। ਦਹੀਂ ਜਾਂ ਇਸ ਤੋਂ ਤਿਆਰ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਰਾਤ ਨੂੰ ਸੇਵਨ ਨਹੀਂ ਕਰਨੀਆਂ। ਦਹੀਂ ਦੇ ਵਿੱਚ ਪ੍ਰੋਟੀਨ ਔਰ ਪ੍ਰੋਬਾਇਓਟਿਕਸ ਚੰਗਾ ਹੁੰਦਾ ਹੈ, ਅੱਛਾ ਸਰੋਤ ਹੈ ਪ੍ਰੋਟੀਨ ਔਰ ਪ੍ਰੋਬਾਇਓਟਿਕਸ ਦਾ। ਲੇਕਿਨ ਰਾਤ ਨੂੰ ਜੇਕਰ ਅਸੀਂ ਦਹੀਂ ਖਾਂਦੇ ਹਾਂ ਤਾਂ ਇਹਦੇ ਨਾਲ ਬਲਗਮ ਬਣਦੀ ਹੈ, ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ, ਪਾਚਨ ਦੀ ਪ੍ਰੋਬਲਮ ਹੁੰਦੀ ਹੈ। ਸੋ ਰਾਤ ਨੂੰ ਅਸੀਂ ਦਹੀਂ ਨਹੀਂ ਖਾਣਾ, ਇਹਨੂੰ ਅਸੀਂ ਦੁਪਹਿਰ ਦੇ ਸਮੇਂ ਖਾ ਸਕਦੇ ਹਾਂ ਜਾਂ ਸਵੇਰੇ ਖਾ ਸਕਦੇ ਹਾਂ, ਪਰ ਰਾਤ ਨੂੰ ਨਹੀਂ ਖਾਣਾ। ਕਿਉਂ ਨਹੀਂ ਖਾਣਾ? ਕਿਉਂਕਿ ਬਲਗਮ ਦੀ ਪ੍ਰੋਬਲਮ ਹੋਏਗੀ, ਪੇਟ ਫੁੱਲਣ ਦੀ ਪ੍ਰੋਬਲਮ ਹੋਏਗੀ ਅਤੇ ਪਾਚਨ ਸੰਬੰਧੀ ਸਾਨੂੰ ਜਿਹੜੀਆਂ ਦਿੱਕਤਾਂ ਨੇ ਉਹ ਹੋਣ ਲੱਗ ਜਾਂਦੀਆਂ ਨੇ। ਇਸ ਲਈ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ। ਜੇਕਰ ਕੋਈ ਕਹਿੰਦਾ ਹੈ ਕਿ ਨਹੀਂ ਨਹੀਂ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਤੁਹਾਨੂੰ ਕਹੋ ਨਹੀਂ ਜੀ ਅਸੀਂ ਨਹੀਂ ਖਾਣਾ। ਔਰ ਚਾਵਲ ਦੀ ਵੀ ਦਿੱਕਤ ਹੁੰਦੀ ਹੈ, ਚਾਵਲ ਕਦੋਂ ਖਾਣੇ ਚਾਹੀਦੇ ਉਹ ਮੈਂ ਤੁਹਾਨੂੰ ਦੱਸਾਂਗੀ ਬ੍ਰੇਕ ਤੋਂ ਬਾਅਦ। ਇਹ ਗੀਤ ਸੁਣ ਕੇ ਆਓ, ਫਿਰ ਅਸੀਂ ਗੱਲ ਕਰਦੇ ਹਾਂ ਕਿ ਚਾਵਲਾਂ ਦਾ ਕਿਹੜਾ ਟਾਈਮ ਹੈ। ਫਿਲਹਾਲ ਇੰਜੋਏ ਕਰਦੇ ਹਾਂ ਮਹਿਤਾਬ ਵਿਰਕ ਦੀ ਆਵਾਜ਼ ਦੇ ਵਿੱਚ ਗੀਤ ਪੱਗ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ, ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਦੱਸਦੀ ਹਾਂ ਚਾਵਲ ਕਦੋਂ ਖਾਣੇ ਹੈ। ਅਸੀਂ ਗੱਲ ਕਰ ਲਈ ਹੈ ਕਿ ਦਹੀਂ ਕਦੋਂ ਖਾਣਾ ਹੈ, ਕੇਲਾ ਕਦੋਂ ਖਾਣਾ ਹੈ, ਅਤੇ ਚਾਵਲ ਵੀ ਕਹਿੰਦੇ ਨੇ ਕਿ ਰਾਤ ਨੂੰ ਨਹੀਂ ਖਾਣੇ ਚਾਹੀਦੇ। ਚਾਵਲ ਵੈਸੇ ਤਾਂ ਆਸਾਨੀ ਨਾਲ ਪਚਣ ਵਾਲਾ ਭੋਜਨ ਹੈ, ਲੇਕਿਨ ਰਾਤ ਨੂੰ ਜੇਕਰ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ, ਅਧਿਕ ਮਾਤਰਾ ਵਿੱਚ ਚਾਵਲ ਖਾਂਦੇ ਹਾਂ ਤਾਂ ਪੇਟ ਭਾਰੀ ਲੱਗਣ ਲੱਗ ਜਾਂਦਾ, ਜਦਕਿ ਰਾਤ ਨੂੰ ਸਾਡਾ ਪੇਟ ਹਲਕਾ ਹੋਣਾ ਚਾਹੀਦਾ। ਜ਼ਿਆਦਾ ਚਾਵਲ ਖਾ ਲਾਂਗੇ ਤਾਂ ਪੇਟ ਭਾਰੀ ਲੱਗਣ ਲੱਗ ਜਾਂਦਾ, ਔਰ ਜੇਕਰ ਜ਼ਿਆਦਾ ਕੈਲਰੀ ਦਾ ਸੇਵਨ ਅਸੀਂ ਰਾਤ ਨੂੰ ਕਰ ਲਾਂਗੇ ਤਾਂ ਵਜ਼ਨ ਵਧਣ ਦਾ ਵੀ ਕਾਰਨ ਹੋ ਸਕਦਾ। ਸੋ ਰਾਤ ਦੇ ਟਾਈਮ 'ਤੇ ਜੇਕਰ ਅਸੀਂ ਚਾਵਲ ਖਾ ਰਹੇ ਹਾਂ ਤਾਂ ਮਾਤਰਾ ਇਹਦੀ ਅਸੀਂ ਸੰਤੁਲਿਤ ਰੱਖਣੀ ਹੈ, ਘੱਟ ਰੱਖਣੀ ਹੈ, ਔਰ ਇਹਦੇ ਨਾਲ ਅਸੀਂ ਪ੍ਰਾਪਤ ਅਸੀਂ ਸਬਜ਼ੀਆਂ ਅਤੇ ਪ੍ਰੋਟੀਨ ਨਾਲ ਸ਼ਾਮਿਲ ਕਰਨਾ ਜੇਕਰ ਅਸੀਂ ਰਾਤ ਨੂੰ ਖਾ ਰਹੇ ਹਾਂ। ਜ਼ਿਆਦਾ ਚਾਵਲ ਰਾਤ ਨੂੰ ਨਹੀਂ ਖਾਣਾ, ਥੋੜ੍ਹੇ ਖਾ ਸਕਦੇ ਹੋ ਪਰ ਨਾਲ ਤੁਸੀਂ ਸਬਜ਼ੀਆਂ ਵਗੈਰਾ ਵੀ ਖਾਣੀਆਂ ਨੇ। ਜ਼ਿਆਦਾ ਰਾਤ ਨੂੰ ਨਹੀਂ ਖਾਓਗੇ ਕਿਉਂਕਿ ਫਿਰ ਪੇਟ ਤੁਹਾਡਾ ਭਾਰੀ ਭਾਰੀ ਲੱਗੇਗਾ ਅਤੇ ਨੀਂਦ ਵਿੱਚ ਦਿੱਕਤ ਆ ਜਾਏਗੀ। ਸੋ ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਇੱਥੇ ਹੀ ਕਰਾਂਗੇ ਵਾਈਂਡ ਅਪ, ਕਿਉਂਕਿ ਘੜੀ ਦੀ ਜਿਹੜੀ ਟਿਕ ਟਿਕ ਕਰਦੀ ਸੂਈ ਹੈ ਨਾ, ਮੈਨੂੰ ਡਰਾਈ ਜਾ ਰਹੀ ਹੈ ਕਿ ਬਸ ਕਰ ਇੱਕ ਲਾਸਟ ਗੀਤ ਚਲਾ ਦੇ ਅਤੇ ਪ੍ਰੋਗਰਾਮ ਨੂੰ ਕਰ ਦਈਏ ਵਾਈਂਡ ਅਪ, ਔਰ ਮੈਨੂੰ ਕਰਨਾ ਪੈਣਾ ਹੈ। ਲਓ ਜੀ, ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰਦੇ ਹਾਂ। ਲਾਸਟ ਗੀਤ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਅਤੇ ਕੁਝ ਹੀ ਪਲਾਂ ਦੇ ਬਾਅਦ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਮਿੱਡੇ ਮੈਲੋਡੀਜ਼ ਦੇ ਵਿੱਚ, ਅਤੇ ਫਿਲਹਾਲ ਇੰਜੋਏ ਕਰੋ ਪ੍ਰੋਗਰਾਮ ਦਾ ਇਹ ਲਾਸਟ ਗੀਤ।

ਇੰਜੋਏ ਕਰ ਰਿਹਾ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਮਿਡ ਡੇ ਮੈਲੋਡੀਜ਼। ਮਿਡ ਡੇ ਮੈਲੋਡੀਜ਼ ਵਿੱਚ ਮੈਂ ਨਿਵੇਦਿਤਾ ਰਹਾਂਗੀ ਤੁਹਾਡੇ ਨਾਲ। ਦੋਸਤੋ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ ਸਫ਼ਰ ਔਰ ਹਮ ਸਫ਼ਰ। ਦੋਸਤੋ ਜ਼ਿੰਦਗੀ ਵੀ ਤਾਂ ਇੱਕ ਸਫ਼ਰ ਹੈ ਨਾ, ਪਰ ਇਹ ਸਫ਼ਰ ਉਦੋਂ ਤੱਕ ਮੁਕੰਮਲ ਨਹੀਂ ਹੁੰਦਾ ਜਦ ਤੱਕ ਕੋਈ ਪਿਆਰਾ ਜਿਹਾ ਦਿਲ ਦੇ ਨਜ਼ਦੀਕ ਵਾਲਾ ਹਮ ਸਫ਼ਰ ਹੱਥਾਂ ਵਿੱਚ ਹੱਥ ਫੜ ਕੇ ਨਾਲ ਨਾ ਚੱਲੇ। ਇਸ ਲਈ ਅੱਜ ਦੀ ਸਾਡੇ ਇਸ ਰੀਲੀ ਦੁਪਹਿਰ ਦਾ ਖਾਸ ਵਿਸ਼ਾ ਹੈ ਸਫ਼ਰ ਔਰ ਹਮ ਸਫ਼ਰ। ਅੱਜ ਅਸੀਂ ਯਾਦਾਂ ਦੀ ਗੱਡੀ ਵਿੱਚ ਸਵਾਰ ਹੋ ਕੇ ਸੈਰ ਕਰਾਂਗੇ 60s, 70s ਅਤੇ 80s ਦੇ ਸੁਨਹਿਰੀ ਦੌਰ ਦੀ, ਜਿੱਥੇ ਮੁਹੱਬਤ ਗੀਤਾਂ ਵਿੱਚ ਘੁਲ ਕੇ ਰਾਹਾਂ ਨੂੰ ਹੋਰ ਵੀ ਹਸੀਨ ਬਣਾ ਦਿੰਦੀ ਸੀ। ਅਤੇ ਚਲੋ ਫਿਰ ਦੇਰ ਕਿਸ ਗੱਲ ਦੀ, ਸਫ਼ਰ ਦੀ ਸ਼ੁਰੂਆਤ ਕਰਦੇ ਹੋ ਫਿਲਮ ਅਜਨਬੀ ਦੇ ਇਸ ਬੇਹੱਦ ਖੂਬਸੂਰਤ ਗੀਤ ਨਾਲ, ਜਿੱਥੇ ਰਾਜੇਸ਼ ਖੰਨਾ ਅਤੇ ਮੁਮਤਾਜ਼ ਚੱਲਦੀ ਰੇਲ ਗੱਡੀ 'ਤੇ ਸਵਾਰ ਨੇ ਅਤੇ ਬੈਕਗਰਾਊਂਡ ਵਿੱਚ ਕਿਸ਼ੋਰ ਦਾਦਾ ਅਤੇ ਲਤਾ ਜੀ ਦੀ ਆਵਾਜ਼ ਸਾਡੇ ਕੰਨਾਂ ਵਿੱਚ ਰਸ ਘੋਲ ਰਹੀ ਹੈ। ਸੁਣੋ ਅਤੇ ਮਾਨੋ ਹਮ ਦੋਨੋਂ ਦੋ ਪ੍ਰੇਮੀ।

वाह जी वाह, हम दोनों दो प्रेमी दुनिया छोड़ चले। ਜਦੋਂ ਹਮ ਸਫ਼ਰ ਨਾਲ ਹੋਵੇ ਤਾਂ ਦੁਨੀਆਂ ਦੀ ਪਰਵਾਹ ਕਿਸ ਨੂੰ ਹੁੰਦੀ ਹੈ। ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਹੋ ਮਿਡ ਡੇ ਮੈਲੋਡੀਜ਼ ਮੇਰੇ ਯਾਨੀ ਨਿਵੇਦਿਤਾ ਦੇ ਨਾਲ। ਸਫ਼ਰ ਭਾਵੇਂ ਸੜਕ ਦਾ ਹੋਵੇ, ਰੇਲ ਦਾ ਹੋਵੇ ਜਾਂ ਫਿਰ ਜ਼ਿੰਦਗੀ ਦਾ, ਜੇ ਰਾਹਾਂ ਵਿੱਚ ਗੱਲਾਂ ਗੱਲਾਂ ਵਿੱਚ ਕੋਈ ਪਿਆਰਾ ਜਿਹਾ ਵਾਅਦਾ ਹੋ ਜਾਵੇ ਤਾਂ ਮੰਜ਼ਿਲ ਹੋਰ ਨੇੜੇ ਲੱਗਣ ਲੱਗ ਪੈਂਦੀ ਹੈ। ਜੀ ਹਾਂ, ਅਗਲਾ ਗੀਤ ਫਿਲਮ ਕਾਰਵਾਂ ਤੋਂ ਹੈ। ਮੁਹੰਮਦ ਰਫੀ ਸਾਹਿਬ ਅਤੇ ਲਤਾ ਮੰਗੇਸ਼ਕਰ ਜੀ ਦੀ ਆਵਾਜ਼, ਆਰ ਡੀ ਬਰਮਨ ਸਾਹਿਬ ਦਾ ਸੰਗੀਤ ਅਤੇ ਜਤਿੰਦਰ ਆਸ਼ਾ ਪਾਰਕ ਦੀ ਉਹ ਲਾਜਵਾਬ ਕੈਮਿਸਟਰੀ। ਸੁਣਦੇ ਹਾਂ ਸਦਾ ਬਹਾਰ ਨਗਮਾ, ਕਿਤਨਾ ਪਿਆਰਾ ਵਾਅਦਾ ਹੈ।

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੂੰ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
2: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੀਪ। ਪਹਿਲਾਂ ਚੋਣਵੀਆਂ ਖਬਰਾਂ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 1,78,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਨਾਗਰਿਕਾਂ ਦੀ ਸੁਰੱਖਿਆ ਅਤੇ ਦੁਸ਼ਮਣ ਦੀ ਤਬਾਹੀ ਲਈ ਮਜ਼ਬੂਤ ਸੁਰੱਖਿਆ ਢਾਂਚਾ ਬਣਾਇਆ ਗਿਆ ਹੈ। ਅਤੇ ICC ਮਹਿਲਾ 2020 ਵਿਸ਼ਵ ਕੱਪ ਕ੍ਰਿਕਟ ਮੈਚ ਵਿੱਚ ਅੱਜ ਭਾਰਤ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਵੇਗਾ।

0: ਨੂੰ ਖਬਰਾਂ ਵਿਸਥਾਰ ਨਾਲ। G7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ 'ਤੇ ਸਭ ਦੀਆਂ ਨਜ਼ਰਾਂ ਨੇ। ਭਾਰਤ G7 ਸੰਮੇਲਨ ਵਿੱਚ ਇੱਕ ਭਾਈਵਾਲ ਦੇਸ਼ ਹੈ। ਸ਼੍ਰੀ ਮੋਦੀ ਅਤੇ ਸ਼੍ਰੀ ਟਰੰਪ ਵਿਚਕਾਰ ਆਖਰੀ ਮੁਲਾਕਾਤ ਪਿਛਲੇ ਸਾਲ ਫਰਵਰੀ 'ਚ ਅਮਰੀਕਾ 'ਚ ਹੋਈ ਸੀ। ਅੱਜ ਦੀ ਮੀਟਿੰਗ ਵਿੱਚ ਦੋਵੇਂ ਧਿਰਾਂ ਵਿਚਕਾਰ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਆਪਕ ਚਰਚਾ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਹੋਰ G7 ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਇਸ ਦਾ ਵਿਸ਼ਾ ਸਾਰਿਆਂ ਦੇ ਲਾਭ ਲਈ ਸੰਤੁਲਿਤ ਸਮਾਵੇਸ਼ੀ ਅਤੇ ਨਿਰੰਤਰ ਆਰਥਿਕ ਵਿਕਾਸ ਨੂੰ ਮੁੜ ਸ਼ੁਰੂ ਕਰਨਾ, ਉਹ ਮੁਦਰਾ ਫੰਡ ਨੂੰ ਸੁਰੱਖਿਅਤ, ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਇੱਕ ਵਰਕਿੰਗ ਲੰਚ ਵਿੱਚ ਵੀ ਸ਼ਾਮਲ ਹੋਣਗੇ। ਕੱਲ੍ਹ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਾਹ ਅਲ ਸੀਸੀ, ਜਪਾਨੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਊਂਗ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਮੋਦੀ ਅੱਜ ਸ਼ਾਮੀ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚਣਗੇ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਭਾਰਤੀ ਭਾਈਚਾਰਾ ਪ੍ਰਧਾਨ ਮੰਤਰੀ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਆਤਮ ਨਿਰਭਰਤਾ ਅਤੇ ਨਵੀਨਤਾ ਅਤੇ ਤਕਨਾਲੋਜੀ ਅਤੇ ਸਵਦੇਸ਼ੀ ਨਿਰਮਾਣ ਦੀ ਸਹਾਇਤਾ ਨਾਲ ਮਹੱਤਵਪੂਰਨ ਤਬਦੀਲੀ ਆਈ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮਾਈਗੋਵ ਤੋਂ ਇੱਕ ਪੋਸਟ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਭਾਰਤ ਨੇ ਉੱਨਤ ਸਵਦੇਸ਼ੀ ਤਕਨਾਲੋਜੀਆਂ ਦੀ ਸਹਾਇਤਾ ਨਾਲ ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਆਪਣੀਆਂ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਰੱਖਿਆ ਖੇਤਰ ਵਿੱਚ ਹੋਏ ਬਦਲਾਅ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿੱਤੀ ਸਾਲ 2025-26 ਵਿੱਚ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 178,000 ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ ਵਿੱਤੀ ਸਾਲ ਵਿੱਚ 154,000 ਕਰੋੜ ਰੁਪਏ ਦੇ ਉਤਪਾਦਨ ਦੇ ਮੁਕਾਬਲੇ 15% ਦੇ ਵੱਧ ਪ੍ਰਭਾਵਸ਼ਾਲੀ ਵਾਧੇ ਨੂੰ ਦਰਸਾਉਂਦੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਸਵਦੇਸ਼ੀ ਰੱਖਿਆ ਉਤਪਾਦਨ ਵਿੱਤੀ ਸਾਲ 2013-14 ਵਿੱਚ 4,746 ਕਰੋੜ ਰੁਪਏ ਦੇ ਮੁਕਾਬਲੇ 4 ਗੁਣਾ ਵੱਧ ਗਿਆ ਹੈ। ਰਾਸ਼ਟਰੀ ਮਹੱਤਤਾ ਦੀ ਇੱਕ ਪ੍ਰਮੁੱਖ ਸੰਸਥਾ ਪੰਜਾਬ ਨੇ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ FDDI ਨਾਲ ਇੱਕ ਰਣਨੀਤਿਕ ਸਮਝੌਤਾ ਪੱਤਰ 'ਤੇ ਦਸਤਖਤ ਕਰਕੇ ਆਪਣੇ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦੇ ਸਮਾਨ ਦੇ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਹਸਤਾਖਰ ਕੀਤੇ ਗਏ ਸਮਝੌਤੇ ਦਾ ਉਦੇਸ਼ ਇਹਨਾਂ ਖੇਤਰਾਂ ਵਿੱਚ ਉਦਯੋਗਾਂ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚੇ, ਹੁਨਰਮੰਦ ਮਨੁੱਖੀ ਸ਼ਕਤੀ, ਡਿਜ਼ਾਈਨ ਅਤੇ ਨਵੀਨਤਾ ਸਹਾਇਤਾ ਅਤੇ ਮਜ਼ਬੂਤ ਬਾਜ਼ਾਰ ਸੰਬੰਧਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਸ ਸਾਂਝੇਦਾਰੀ ਨਾਲ ਪੰਜਾਬ ਅਧਾਰਤ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਮੁਕਾਬਲੇਬਾਜ਼ੀ ਦੇ ਵਧਣ ਦੀ ਉਮੀਦ ਹੈ, ਜਿਸ ਨਾਲ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਪਲਾਈ ਚੇਨਾਂ ਨਾਲ ਜੁੜ ਸਕਣਗੇ। ਇਸ ਨਾਲ ਉਹਨਾਂ ਨੂੰ ਬਰਾਮਦ ਵਧਾਉਣ ਦੀ ਵੀ ਉਮੀਦ ਹੈ। ਇਸ ਸਮਝੌਤੇ 'ਤੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਅਤੇ FDDI ਦੇ ਪ੍ਰਬੰਧ ਨਿਰਦੇਸ਼ਕ ਵਿਵੇਕ ਸ਼ਰਮਾ ਨੇ ਦਸਤਖਤ ਕੀਤੇ। ਇਸ ਪਹਿਲਕਦਮੀ ਨਾਲ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਹੁਰਾਰਾ ਮਿਲਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਰੁਜ਼ਗਾਰ ਅਤੇ ਬਰਾਮਦ ਲਈ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਕੀਤੀਆਂ ਨੇ। ਆਕਾਸ਼ਵਾਣੀ ਖਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ ਵਿੱਚ ਮੁੱਖ ਖੇਤਰਾਂ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਦੇਸ਼ ਦੇ ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਪਣੀ ਸਭਿਅਤਾ ਦੇ ਵਿਰਸੇ ਨੂੰ ਸਾਂਭਣ, ਪ੍ਰਚਾਰ ਕਰਨ ਅਤੇ ਇਸ ਦਾ ਜਸ਼ਨ ਮਨਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਨੇ, ਜਿਸ ਨਾਲ ਲੱਖਾਂ ਨਾਗਰਿਕਾਂ ਵਿੱਚ ਮਾਣ ਦੀ ਭਾਵਨਾ ਪੈਦਾ ਹੋਈ ਹੈ। ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਜਨਵਰੀ 2024 ਵਿੱਚ ਆਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੇ ਵਿਸ਼ਾਲ ਸ਼੍ਰੀ ਰਾਮ ਮੰਦਿਰ ਵਿੱਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ, ਜੋ ਕਿ ਇੱਕ ਸਦੀਆਂ ਪੁਰਾਣੀ ਇੱਛਾ ਦੀ ਪੂਰਤੀ ਨੂੰ ਦਰਸਾਉਂਦੀ ਹੈ। ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਇੱਕ ਸ਼ਰਧਾਲੂ ਪੰਕਜ ਜਰੀਆ ਨੇ, ਜਿਸਨੇ ਹਾਲ ਹੀ ਵਿੱਚ ਮੰਦਿਰ ਦੇ ਦਰਸ਼ਨ ਕੀਤੇ ਨੇ, ਆਪਣਾ ਅਨੁਭਵ ਸਾਂਝਾ ਕੀਤਾ।
2: ਅਭੀ ਥੋੜੇ ਦਿਨੋਂ ਪਹਿਲੇ ਮੈਂ ਅਯੋਧਿਆ ਗਿਆ ਥਾ, ਵਹਾਂ ਹਮਨੇ ਪ੍ਰਭੂ ਰਾਮ ਕੇ ਦਰਸ਼ਨ ਕੀਏ, ਵਹਾਂ ਵਿਵਸਥਾ ਬਹੁਤ ਹੀ ਬੜੀਆ, ਭੀੜ ਕੋ ਮੈਨੇਜ ਕੇ ਲੀਏ ਸਰਕਾਰ ਨੇ ਬੜੀਆ ਪ੍ਰਬੰਧ

ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਮਿੱਠੇ ਮੈਲੋਡੀਜ਼ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ, ਅੱਜ ਅਸੀਂ ਗੱਲ ਕਰ ਰਹੇ ਹਾਂ ਸਫ਼ਰ ਔਰ ਹਮ ਸਫ਼ਰ ਦੀ। ਦੋਸਤੋ, ਸਫ਼ਰ ਹਮ ਸਫ਼ਰ ਦੀ ਗੱਲ ਹੋਵੇ ਤਾਂ ਉਹ ਸੀਨ ਜ਼ਰੂਰ ਯਾਦ ਆ ਜਾਂਦਾ, ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ, ਡਲ ਝੀਲ ਦੀ ਸੈਰ, ਸ਼ਮੀ ਕਪੂਰ ਦਾ ਖਾਸ ਅੰਦਾਜ਼ ਅਤੇ ਸ਼ਰਮੀਲਾ ਟੈਗੋਰ ਦੀ ਸਾਦਗੀ। ਮੁਹੰਮਦ ਰਫੀ ਸਾਹਿਬ ਅਤੇ ਆਸ਼ਾ ਭੋਂਸਲੇ ਜੀ ਦੀ ਆਵਾਜ਼ ਦੇ ਵਿੱਚ ਗੀਤ ਪਲੇ ਕਰਨ ਜਾ ਰਹੀ ਹਾਂ ਜੀ। ਸਫ਼ਰ ਦਾ ਮਜ਼ਾ ਦੁੱਗਣਾ ਕਰ ਦਿੰਦਾ ਹੈ ਅਜਿਹਾ ਗੀਤ। ਪੇਸ਼ ਹੈ ਫਿਲਮ ਕਸ਼ਮੀਰ ਕੀ ਕਲੀ ਤੋਂ ਗੀਤ ਇਸ਼ਾਰੋਂ ਇਸ਼ਾਰੋਂ ਮੇਂ ਦਿਲ ਲੈਣੇ ਵਾਲੇ।

ਇਸ਼ਾਰਿਆਂ ਇਸ਼ਾਰਿਆਂ ਵਿੱਚ ਹੀ ਦਿਲ ਦੀ ਗੱਲ ਕਹਿ ਦੇਣਾ, ਇਹ ਹੁਨਰ ਤਾਂ ਬਸ 60s ਦੇ 60 ਦੇ ਦਹਾਕੇ ਦੇ ਰੋਮਾਂਸ ਵਿੱਚ ਹੀ ਸੀ। ਦੋਸਤੋ ਇੰਜੋਏ ਕਰਿਓ ਮੇਰੇ ਮੈਲੋਡੀਜ਼, ਅਤੇ ਅਗਲਾ ਗੀਤ ਜੋ ਮੈਂ ਪਲੇ ਕਰਨ ਜਾ ਰਹੀ ਹਾਂ ਉਹ ਮਾਸਟਰਪੀਸ ਹੈ, ਜਿਸ ਨੂੰ ਅੱਜ ਦੀ ਜਨਰੇਸ਼ਨ ਵੀ ਓਨੀ ਹੀ ਚਾਅ ਨਾਲ ਸੁਣਦੀ ਹੈ ਜਦੋਂ ਸਫ਼ਰ ਦੇ ਵਿੱਚ ਰਾਤ ਢਲ ਰਹੀ ਹੋਵੇ ਅਤੇ ਦਿਲ ਚਾਹੁੰਦਾ ਹੋਵੇ ਕਿ ਇਹ ਵਕਤ ਬਸ ਇੱਥੇ ਹੀ ਰੁਕ ਜਾਏ ਅਤੇ ਹਮ ਸਫ਼ਰ ਅਜੇ ਦੂਰ ਨਾ ਜਾਵੇ। ਦੇਵਾਨੰਦ ਅਤੇ ਸਾਧਨਾ 'ਤੇ ਫਿਲਮਾਇਆ ਗਿਆ ਗੀਤ ਹਮ ਦੋਨੋਂ ਫਿਲਮ ਦਾ ਗੀਤ ਅਭੀ ਨਾ ਜਾਓ ਛੋੜ ਕਰ। ਅਤੇ ਦੋਸਤੋ ਇਹ ਗੀਤ ਹੋਏਗਾ ਇਸ ਪ੍ਰੋਗਰਾਮ ਦਾ ਲਾਸਟ ਗੀਤ, ਅਤੇ ਇਸ ਦੇ ਨਾਲ ਹੀ ਮੈਨੂੰ ਨਿਵੇਦਿਤਾ ਨੂੰ ਦਿਓ ਇਜਾਜ਼ਤ, ਪਰ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਐਫ ਐਮ ਰੇਨਬੋ ਦੇ ਨਾਲ, ਜਾਣਾ ਕਿਤੇ ਵੀ ਨਹੀਂ ਹੈ। ਅਤੇ ਇਸ ਦੇ ਨਾਲ ਹੀ ਮੈਂ ਲੈਣੀ ਇਜਾਜ਼ਤ, ਬਾਏ, ਗੁੱਡ ਬਾਏ, ਰੱਬ ਰਾਖਾ।

दोस्तों नमस्कार, आदाब, सत श्री अकाल जी। मैं थोड़ा अपना आरजे दोस्त रमनीस ते तुसी सुन रहे हो FM बैंड 102.7 मेगाहर्ट्ज़ ते आकाशवाणी जलंधर दा एह रेनबो चैनल है। दोस्तों वेल, मैं आ चुका हाँ वापस ते थोड़े जिहड़े चेहरे दी मुस्कान लियाण, तुहाडे दिलां नूं मतलब ना एक खुशी देण, इदां दी कि हाँ यार तुसी ना बड़ी चिरां तों शायद हो लभ रहे होगे। वेल, ਕਹਿੰਦੇ ਨੇ ਰੇਡੀਓ ਦੀ ਦੁਨੀਆ 'ਚ ਜਦੋਂ ਜਿਹੜੀ ਦੁਪਹਿਰ ਆਉਂਦੀ ਹੈ ਨਾ, ਤਾਂ ਦਿਲ 'ਚ ਨਾ ਕੋਈ ਅਣਜਿਹਾ ਜਜ਼ਬਾ ਘੁਸਕਦਾ ਹੈ, ਸਮਝ ਰਹੇ ਹੋ? ਅਜਿਹਾ ਜਜ਼ਬਾ ਘੁਸਕਦਾ ਹੈ, ਕਹਿਣ ਦਾ ਭਾਵ ਹੈ ਕਿ ਉਦੋਂ 102.7 FM ਰੇਨਬੋ ਤੋਂ ਆਵਾਜ਼ ਆਉਂਦੀ ਹੈ ਕਿ ਪ੍ਰੋਗਰਾਮ ਦਿਲ ਆਜ ਸ਼ਾਇਰ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਇਹ ਕੋਈ ਆਮ ਪ੍ਰੋਗਰਾਮ ਨਹੀਂ ਹੈ। ਵੈਲ ਦੋਸਤੋ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਹਰ ਉਸ ਦਿਲ ਦੀ ਧੜਕਣ ਹੈ ਜਿਹੜਾ ਪਿਆਰ ਕਰਦਾ ਹੈ, ਟੁੱਟਦਾ ਹੈ, ਮੁਸਕਰਾਉਂਦਾ ਹੈ, ਪਰ ਕਹਿ ਨਹੀਂ ਪਾਉਂਦਾ ਕੀ ਇਹ ਪ੍ਰੋਗਰਾਮ। ਵੈਲ, ਦਿਲ ਆ ਸ਼ਾਇਰ ਹੈ ਨਾ, ਕਹਿੰਦੇ ਨਾ ਹਰ ਰੋਜ਼ ਤੁਹਾਡੇ ਦਿਲ ਦੇ ਬੰਦ ਦਰਵਾਜ਼ਿਆਂ ਨੂੰ ਸ਼ਾਇਰੀ ਦੀ ਚਾਬੀ ਨਾਲ ਖੋਲ੍ਹਦਾ ਹੈ। ਇੱਥੇ ਸਰੋਤਿਆਂ ਦੀਆਂ ਲਿਖੀਆਂ ਸ਼ਾਇਰੀਆਂ, ਗਜ਼ਲਾਂ, ਨਜ਼ਮਾਂ ਅਤੇ ਖੱਤ ਅਤੇ ਆਰਜੇ ਦੀ ਆਵਾਜ਼ 'ਚ ਜਦੋਂ ਤੁਸੀਂ ਗੂੰਜਦੇ ਹੋ ਨਾ, ਤਾਂ ਲੱਗਦਾ ਹੈ ਕਿ ਜਿਵੇਂ ਕੋਈ ਸਾਡਾ ਦਰਦ ਪੜ ਰਿਹਾ ਹੋਵੇ। ਕਿਉਂ ਵੀ ਸਹੀ ਗਿਆ ਨਾ, ਪੁਰਾਣੇ ਦਿੱਗਜ ਸ਼ਾਇਰੀਆਂ ਗੁਲਜ਼ਾਰ, ਜਾਵੇਦ ਅਖਤਰ, ਸ਼ਿਵ ਕੁਮਾਰ ਬਟਾਲਵੀ ਜੀ ਤੋਂ ਲੈ ਕੇ ਨਵੇਂ ਜਿਹੜੇ ਕਲਮਕਾਰਾਂ ਤੱਕ ਹਰ ਲਹਿਜ਼ਾ ਇੱਥੇ ਮਹਿਫੂਜ਼ ਹੁੰਦਾ ਹੈ। ਦੋਸਤੋ, ਆਖਿਰ ਕਹਿੰਦੇ ਨਾ ਜਜ਼ਬਾਤਾਂ ਦਾ ਹਮ ਸਫ਼ਰ, ਇਸ਼ਕ ਤਨਹਾਈ, ਯਾਦਾਂ, ਉਮੀਦ, ਹਰ ਮੂਡ ਲਈ ਇੱਕ ਸ਼ੇਅਰ ਲਿਖੇ ਜਿਹੜੇ ਇੱਥੇ ਮਿਲਦੇ ਨੇ। ਤੁਸੀਂ ਵੀ ਸ਼ਾਇਰ ਹੋ ਦੋਸਤੋ, ਬਹੁਤ ਸਾਰੇ ਲੋਕ ਸ਼ਾਇਰ ਨੇ, ਆਪਣੀ ਲਿਖੀ ਸ਼ਾਇਰੀ 102.7 FM ਰੇਨਬੋ 'ਤੇ ਭੇਜੋ ਅਤੇ ਅਗਲੇ ਦਿਨ ਪੂਰੀ ਦੁਨੀਆ ਤੁਹਾਡੇ ਲਫ਼ਜ਼ ਸੁਣੇਗੀ। ਯਾਨੀ ਕਿ ਕਹਿੰਦਾ ਪਾਵੇ ਕਿ ਤੁਹਾਨੂੰ ਮੈਂ ਨੰਬਰ ਦੱਸਦਾ ਹੈ ਅਤੇ ਤੁਸੀਂ ਉੱਥੇ ਆਪਣੀ ਸ਼ਾਇਰੀ ਭੇਜਣੀ ਹੈ। ਨੰਬਰ ਹੈ ਜੀ 9855101027। ਦੁਬਾਰਾ ਰਿਪੀਟ ਕਰਦਾ, 9855101027। ਵੈਲ, ਮੇਰੀ ਗੱਲ ਹਾਲੇ ਖਤਮ ਨਹੀਂ ਹੋਈ ਕਿ ਕਹਿੰਦੇ ਨਾ ਕਿ ਸਕੂਨ ਵਾਲੀ ਜਿਹੜੀ ਦੁਪਹਿਰ ਹੁੰਦੀ ਨਾ, ਕਿ ਟ੍ਰੈਫਿਕ ਦੇ ਰੌਲੇ ਦਾ, ਜਿਹੜਾ ਦਫ਼ਤਰ ਦੀ ਥਕਾਨ ਤੋਂ ਬਾਅਦ ਜਾਂ ਤੋਂ ਪਹਿਲਾਂ, ਜੇ ਕਹਿੰਦੇ ਨਾ ਇਹ 30 ਮਿੰਟ ਨਾ ਜਿਹੜੇ ਤੁਹਾਡੀ ਰੂਹ ਠੰਡ ਪਾ ਦਿੰਦੇ ਨੇ। ਦੋਸਤੋ ਦੋਸਤੋ ਦਿਲ ਦੀ ਗੱਲ, ਦਿਲ ਆ ਸ਼ਾਇਰ ਹੈ, ਗਮ ਆਜ ਨਗਮਾ ਹੈ, ਸੁਣੋ ਜ਼ਰਾ ਇਹ ਮੁਹੱਬਤ ਦਾ ਲਮਾ ਹੈ। ਇਹ ਲਾਈਨਾਂ ਗੁਲਜ਼ਾਰ ਸਾਹਿਬ ਨੇ ਲਿਖੀਆਂ ਵੈਸੇ, ਜੋ ਮੈਂ ਪੜ੍ਹੀਆਂ। ਇਹ ਤੋਂ ਬਾਅਦ ਹੋਰ ਇੱਕ ਜਿਹੜੇ ਇਸ਼ਕ ਦੀ ਪਰਿਭਾਸ਼ਾ ਆਇਆ ਹੈ, ਇਸ਼ਕ ਦੇ ਜ਼ੋਰ ਨਹੀਂ ਇਹ ਵੋ ਆਤਿਸ਼, ਗਾਲਿਬ ਕੀ ਲਗਾਏ ਨਾ ਲਗੇ ਔਰ ਬੁਝਾਏ ਨਾ ਬੁਝੇ। ਮਿਰਜ਼ਾ ਗਾਲਿਬ ਜੀ ਦੀ ਅਤਵਾ ਤਨਹਾਈ ਦਾ ਸੱਚ ਆਇਆ ਹੈ, ਹੈ ਕੁਝ ਤਾਂ ਤਨਹਾਈ ਕੀ ਰਾਤ ਹੈ, ਮੈਂ ਸੁਜਾ ਹੋਗਾ, ਕੁਝ ਤਾਂ ਤਨਹਾਈ ਕੀ ਰਾਤ ਮੈਂ ਸੁਜਾ ਹੋਗਾ, ਵਰਨਾ ਸ਼ੇਅਰ ਕਰਨੇ ਕਾ ਹੁਨਰ ਕਹਾਂ ਸੇ ਆਤਾ ਹੈ। ਉਤੋਂ ਬਾਅਦ ਆਉਂਦਾ ਹੈ ਸਾਡੇ ਪੰਜਾਬੀ ਤੜਕਾ, ਯਾਨੀ ਕਿ ਸ਼ਾਇਰੀ ਮੇਰੇ ਦਿਲ ਦਾ ਵੇਰਵਾ ਹੈ, ਹਰ ਲਫ਼ਜ਼ 'ਚ ਕੋਈ ਚਿਹਰਾ ਹੈ, ਲੋਕ ਕਹਿੰਦੇ ਕਲਮ ਨਾਲ ਲਿਖਦਾ ਹੈ, ਮੈਂ ਤਾਂ ਅੱਖਾਂ ਦੇ ਹੰਝੂਆਂ ਨਾਲ ਲਿਖਦਾ ਹੈ। ਇਹ ਤਾਂ ਲੋ ਦੋਸਤੋ, ਤੁਸੀਂ ਐਗਰੀ ਕੀਤੀ ਹੋਣੀ ਗੱਲ ਨਾ। ਵੈਲ ਵੈਲ ਵੈਲ, ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਦਿਲ ਆ ਸ਼ਾਇਰ ਹੈ, ਅਤੇ ਦੋਸਤੋ ਮੈਂ ਤੁਹਾਨੂੰ ਪਹਿਲੇ ਦੱਸਦਾ ਕਿ ਜਿਹੜਾ ਪ੍ਰੋਗਰਾਮ ਹੈ ਇਹ 2:30 ਵਜੇ ਤੱਕ ਚੱਲੇਗਾ। ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਆਵੇਗਾ ਉਮੰਗ, ਪਰ ਉਸ ਤੋਂ ਪਹਿਲਾਂ ਆਪਾਂ ਸਰੋਤਿਆਂ ਨੂੰ ਆਪਾਂ ਦਰਖਾਸਤ ਕਰਦੇ, ਰਿਕੁਐਸਟ ਕਰਦੇ ਕਿ ਆਪਣੀਆਂ ਫਟਾਫਟ ਭੇਜੀਆਂ ਸ਼ਾਇਰੀਆਂ, ਆਪਣਾ ਲਿਖੀਆਂ ਸ਼ਾਇਰੀਆਂ ਭੇਜੋ, ਭੇਜੀਆਂ ਸ਼ਾਇਰੀਆਂ ਲਿਖੋ ਨਾ, ਲਿਖੀਆਂ ਸ਼ਾਇਰੀਆਂ ਭੇਜੋ ਅਤੇ ਤੁਹਾਡਾ ਆਰਜ ਦੋਸਤ ਰਮਨੀਸ਼ ਉਸਨੂੰ ਪੜ੍ਹੇਗਾ। ਅਤੇ ਉਸ ਤੋਂ ਪਹਿਲਾਂ ਇੱਕ ਪਿਆਰੀ ਜੀ ਫਰਮਾਇਸ਼ ਤੁਹਾਡੇ ਸਾਹਮਣੇ ਪੇਸ਼ ਕਰਦਾ।

ਰਿਟਨ ਬਾਏ ਗਗਨਪ੍ਰੀਤ ਕੌਰ ਲਿਵ ਇਨ ਤਾਂਡਾ। ਓਕੇ, ਤੁਸੀਂ ਲਿਵ ਇਨ ਤਾਂਡਾ, ਮੈਂ ਲਿਵ ਇਨ ਜੀ FM 102.7 ਤੋਂ ਜੀ ਲਿਖ ਰਹੇ ਨੇ ਕਿ ਤੂੰ ਖਾਸ ਹੈ ਯਹੀ ਤੋ ਅਹਿਸਾਸ ਹੈ, ਹਮ ਤੁਝੇ ਦੇਖਤੇ ਹੈ ਹਰ ਰੋਜ਼, ਪਰ ਤੂੰ ਦੂਰ ਹੋ ਕਰ ਵੀ ਪਾਸ ਹੈ। ਓਹ ਕਿਆ ਬਾਤ ਹੈ ਜੀ, ਅੱਗੇ ਪੜ੍ਹਦਾ। ਵੋ ਤੋ ਯੇ ਵੀ ਨਹੀਂ ਜਾਣਤਾ ਕਿ ਮੈਂ ਕੌਣ ਹੂੰ, ਵੋ ਤੋ ਯੇ ਵੀ ਨਹੀਂ ਜਾਣਤਾ ਕਿ ਮੈਂ ਕੌਣ ਹੂੰ, ਪਰ ਉਸਕੀ ਮੌਜੂਦਗੀ ਵੀ ਮੇਰੇ ਹਰ ਜ਼ਖਮ ਕਾ ਲਿਬਾਸ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਦੇਖੋ ਜੀ, ਸ਼ਾਇਰੀ ਪੜ੍ਹਦੇ ਨਾ ਐਕਸਪ੍ਰੈਸ਼ਨ ਵੀ ਉੱਧਰ ਹੋ ਜਾਂਦੇ, ਜਿਹੜਾ ਕਹਿੰਦਾ ਨਾ ਮੈਂ ਐਕਸਪ੍ਰੈਸ਼ਨ ਸਿੱਖਣਾ ਚਾਹੁੰਦਾ, ਜ਼ਰੂਰ ਸਿੱਖੇ। ਸ਼ਾਇਰੀ ਪੜ੍ਹਿਆ ਹੈ, ਦਰਦ ਦੇ ਐਕਸਪ੍ਰੈਸ਼ਨ ਅਲੱਗ ਹੋ ਜਾਂਦੇ, ਹੱਸੀ ਵਾਲੇ ਐਕਸਪ੍ਰੈਸ਼ਨ ਅਲੱਗ ਹੋ ਜਾਂਦੇ ਦੋਸਤੋ, ਤੁਸੀਂ ਨੋਟ ਕਰਿਓ। ਉਹ ਤੋਂ ਬਾਅਦ ਸਾਡੇ ਪਾਲੀ ਨੇ ਭੇਜਿਆ, ਸਿਰਫ ਪਾਲੀ ਲਿਖ ਕੇ, ਪਾਲੀ ਜਿਹਦਾ ਕਿ ਸਭ ਨੂੰ ਪਾਲੀ ਜੀ ਨੂੰ ਪਤਾ ਕਿ ਬੜੇ ਫੇਮਸ ਨੇ, ਇਸ ਲਈ ਪਾਲੀ, ਓਨਲੀ ਪਾਲੀ ਨਾਮ ਠੀਕ ਹੈ ਜੀ। ਲਿਖ ਰਹੇ ਨੇ ਕਿ ਅੱਖਾਂ ਵਿੱਚ ਤੇਰੀ ਤਸਵੀਰ ਹੋਵੇ, ਜ਼ਿੰਦਗੀ ਦੀ ਹਰ ਤਕਦੀਰ ਹੋਵੇ, ਰੱਬ ਕਰੇ ਉਮਰਾਂ ਲੰਬੀਆਂ ਹੋਵਣ, ਰੱਬ ਕਰੇ ਉਮਰਾਂ ਲੰਬੀਆਂ ਹੋਵਣ, ਬਸ ਹੱਥਾਂ ਵਿੱਚ ਤੇਰੇ ਹੱਥ ਦੀ ਲਕੀਰ ਹੋਵੇ। ਆਏ ਹਾਏ ਹਾਏ, ਕਿਆ ਬਾਤ ਹੈ ਜੀ। ਮੈਂ ਤਾਂ ਲੱਗਦਾ ਜੀ ਇਹਨਾਂ ਪ੍ਰੋਗਰਾਮ ਸ਼ਾਇਰੀ ਵਾਲਾ ਤਾਂ ਨਾ ਇੱਕ ਮਹਿਫਿਲ ਜੀ ਜੰਮ ਰਹੀ ਆ, ਬਸ ਅਸੀਂ ਉਹਨੂੰ ਪੜ੍ਹਦੇ ਰਹੀਏ ਅਤੇ ਤੁਸੀਂ ਸੁਣਦੇ ਰਹੋ, ਸਰੋਤੇ ਹੋ। ਅਥਵਾ ਸਾਡੇ ਆਜ ਦਿਲਾ ਸ਼ਾਇਰ ਹੈ, ਮਿਸ ਹੋ ਜਾਏ ਤੋ ਇਸੇ ਦੁਬਾਰਾ ਸੁਣਾ ਜਾ ਸਕਦਾ ਹੈ ਕਿਆ, ਤੁਸੀਂ ਰਿਕਾਰਡ ਕਰ ਸਕਦੇ ਹੋ ਆਪਣੇ ਰੇਡੀਓ 'ਤੇ ਦੋਸਤੋ ਇਸ ਨੂੰ, ਤਾਂ ਕਿ ਤੁਸੀਂ ਸੁਣ ਸਕੋ। ਉਸ ਤੋਂ ਬਾਅਦ ਸਾਡੇ ਹੈ ਅਗਲੇ ਸਰੋਤੇ ਲਿਖ ਰਹੇ ਨੇ ਕਿ ਛੋਟੀ ਛੋਟੀ ਬਾਤ ਪਰ ਨਾਰਾਜ਼ ਨਹੀਂ ਹੋਇਆ ਕਰੋ, ਕੋਈ ਗਲਤੀ ਹੋ ਤੋ ਮਾਫ਼ ਕਰ ਦਿਆ ਕਰੋ। ਨਮਸਕਾਰ, ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਧਰਪਤਨੀ ਸ਼੍ਰੀ ਮਤੀ ਕ੍ਰਿਸ਼ਨਾ ਧੀਮਾਨ। ਆਏ ਦੋਸਤੋ ਯਾਰ, ਤੁਸੀਂ ਕੀ ਕਰਦੇ ਹੋ, ਵਾਹ ਕਿਆ ਬਾਤ ਹੈ, ਮਤਲਬ ਅੱਛਾ ਮੂਡ ਚੱਲ ਰਿਹਾ ਸੀ, ਇੱਕੋ ਤੋਂ ਨਾਮ ਆਉਣੇ ਸ਼ੁਰੂ ਹੋ ਗਏ ਯਾਰ। ਅੱਛਾ ਅੱਛਾ ਅੱਛਾ, ਖਤਮ ਹੋ ਗਈ ਹੈ ਸ਼ਾਇਰੀ, ਇੱਦਾਂ ਹੋਇਆ ਸੀ। ਵੈਲ, ਬਹੁਤ ਬਹੁਤ ਧੰਨਵਾਦ ਤੁਹਾਡਾ ਸਰੋਤਿਓ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਦੋਸਤੋ, ਜਿੱਦਾਂ ਨਾ ਜਿਹੜਾ ਆਪਾਂ ਸ਼ਾਇਰੀ ਜਦੋਂ ਪੜ੍ਹਦੇ ਨਾ, ਇੱਕ ਮਹਿਫਿਲ ਜਿੱਦਾਂ ਲੱਗ ਰਿਹਾ ਫੀਲ ਹੋ ਰਿਹਾ ਸੀ, ਹੈ ਨਾ ਜੀ। ਸ਼ਾਇਦ ਦੋਸਤੋ ਤੁਹਾਨੂੰ ਵੀ ਫੀਲ ਹੁੰਦਾ ਹੋਵੇ, ਕਿਉਂਕਿ ਤੁਹਾਡੀ ਸ਼ਾਇਰੀ ਖੁਦ ਪੜ੍ਹੀ ਅਤੇ ਆਏ ਹੈ, ਕਿਆ ਕਮਾਲ ਲਿਖਿਆ, ਕਈ ਵੇਲੇ ਲੱਗਦਾ ਨਾ ਯਾਰ ਕਿਆ ਕਮਾਲ ਲਿਖਿਆ। ਅਤੇ ਦੋਸਤੋ, ਇੱਕ ਜ਼ਰੂਰੀ ਸੋਚਣਾ ਤੁਹਾਨੂੰ ਦੇਣਾ ਚਾਹੁੰਦਾ ਕਿ ਅਸੀਂ ਆਕਾਸ਼ਵਾਣੀ ਜਲੰਧਰ ਦੇ ਜਿਹੜੇ FM ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ ਕਿ ਹੈਡਲਿੰਗਲੀ ਲੀਡਸ ਇੰਗਲੈਂਡ ਵਿਖੇ ICC ਵੂਮੈਨਸ T20 ਵਰਲਡ ਕੱਪ ਤਹਿਤ ਭਾਰਤ ਅਤੇ ਜਿਹੜਾ ਨੈਦਰਲੈਂਡਸ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਸੁਣੋਗੇ, ਪਰ FM ਰੇਨਬੋ 'ਤੇ ਪ੍ਰੋਗਰਾਮ ਤੁਸੀਂ FM ਰੇਨਬੋ ਐਪ ਤੋਂ ਸੁਣਦੇ ਰਹੋਗੇ ਦੋਸਤੋ। ਸੋ ਇਹ ਸੀ ਇੰਪੋਰਟੈਂਟ ਅਨਾਊਂਸਮੈਂਟ। ਵੈਲ, ਪ੍ਰੋਗਰਾਮ ਚੱਲ ਰਿਹਾ ਦਿਲਾ ਸ਼ਾਇਰ, ਅਤੇ ਕੁਝ ਹੀ ਮਿੰਟ ਦਾ ਪ੍ਰੋਗਰਾਮ ਰਹਿ ਗਿਆ ਦੋਸਤੋ। ਮੈਂ ਚਾਹੁੰਦਾ ਤੁਸੀਂ ਆਪਣੀਆਂ ਬਿਹਤਰੀਨ ਕਮਾਲ ਦੀਆਂ ਸ਼ਾਇਰੀਆਂ ਹੋਰ ਭੇਜੋ, ਤਾਂ ਕਿ ਅਸੀਂ ਪੜ੍ਹੀਏ ਅਤੇ ਇਸ ਮਾਹੌਲ ਨੂੰ ਨਾ ਬਸ ਆਪਾਂ ਠੰਡਾ ਨਾ ਪੈ ਜਾਂਦੀ ਹੈ ਦੋਸਤੋ। ਲਓ ਜੀ, ਅਗਲੀ ਪੇਸ਼ਕਾਰੀ ਜਗਜੀਤ ਸਿੰਘ ਦੀ ਆਵਾਜ਼ ਵਿੱਚ।

ਜਿਹੜਾ ਦਿਲ ਦੇ ਹਨੇਰੇ 'ਚ ਚਾਨਣ ਕਰ ਦਿੰਦਾ ਹੈ। ਦੋਸਤੋ, ਸ਼ਾਇਰੀ ਨਾ ਜਿੱਦਾਂ ਕਹਿੰਦੇ ਨਾ, ਉੜੀਕਣਾ ਵੀ ਇੱਕ ਨਸ਼ਾ ਹੈ, ਜਿਸ ਨੂੰ ਛੱਡਣਾ ਸੌਖਾ ਨਹੀਂ। ਮਿਲ ਜਾਵੇ ਤਾਂ ਸਵਰਗ, ਨਾ ਮਿਲੇ ਤਾਂ ਵੀ ਦਰਦ 'ਚ ਰੱਬ ਮਿਲਦਾ ਨਹੀਂ। ਉੜੀਕ ਦਾ ਸਭ ਤੋਂ ਵੱਡਾ ਜਿਹੜਾ ਫਲਸਫਾ ਇਹ ਹੈ ਕਿ ਦੋਸਤੋ, ਕਿ ਇਹ ਆਸ ਅਤੇ ਨਿਰਾਸ਼ਾ ਦੋਵਾਂ ਨੂੰ ਇਕੱਠਾ ਲੈ ਕੇ ਤੁਰਦੀ ਹੈ। ਜੇ ਮਹਿਬੂਬ ਮਿਲ ਜਾਵੇ ਤਾਂ ਦੁਨੀਆ ਜੰਨਤ ਹੈ, ਅਤੇ ਨਾ ਮਿਲੇ ਤਾਂ ਉਹੀ ਦਰਦ ਰੱਬ ਨੂੰ ਮਿਲਾ ਦਿੰਦਾ ਹੈ। ਇੱਕ ਹੋਰ ਦੋਸਤੋ, ਕੜੀ ਦੀ ਟਿਕ ਟਿਕ ਸੁਣ ਕੇ ਡਰ ਲੱਗਦਾ, ਕਿ ਕੜੀ ਦੀ ਟਿਕ ਟਿਕ ਸੁਣ ਕੇ ਡਰ ਲੱਗਦਾ, ਕਿਤੇ ਵਕਤ ਤੈਨੂੰ ਮੇਰੇ ਕੋਲ ਖੋ ਨਾ ਲਵੇ। ਕਿ ਕੜੀ ਦੀ ਟਿਕ ਟਿਕ ਸੁਣ ਕੇ ਡਰ ਲੱਗਦਾ, ਕਿਤੇ ਵਕਤ ਤੈਨੂੰ ਮੇਰੇ ਕੋਲ ਖੋ ਨਾ ਲਵੇ। ਮੈਂ ਹਰ ਪਲ ਤੇਰੇ ਆਉਣ ਦੀ ਦੁਆ ਮੰਗਦਾ, ਅਤੇ ਵਕਤ ਹਰ ਪਲ ਤੈਨੂੰ ਦੂਰ ਕਰੀ ਜਾਂਦਾ। ਹਾਂ ਦੋਸਤੋ, ਉਡੀਕ 'ਚ ਨਾ ਸਭ ਤੋਂ ਵੱਡਾ ਦੁਸ਼ਮਣ ਵਕਤ ਬਣ ਜਾਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਵਕਤ ਰੁਕ ਜਾਵੇ, ਪਰ ਉਹੀ ਹਰ ਸੈਕਿੰਡ ਨਾਲ ਸਾਨੂੰ ਮਹਿਬੂਬ ਤੋਂ ਦੂਰ ਕਰੀ ਜਾਂਦਾ। ਇਹ ਲਾਈਨਾਂ ਨਾ ਹਰ ਉਡੀਕ ਕਰਦੇ ਦਿਲ ਦੀ ਨਾ ਇੱਕ ਤੜਪ ਹੈ। ਦੋਸਤੋ, ਅਖੀਰ 'ਚ ਇਹ ਕਹੂੰਗਾ ਕਿ ਉਡੀਕ ਕਰਨ ਵਾਲਾ ਕਦੇ ਹਾਰਦਾ ਨਹੀਂ, ਕਿਉਂਕਿ ਉਹਨੇ ਮੁਹੱਬਤ ਕਰਨੀ ਸਿੱਖ ਲਈ ਹੁੰਦੀ ਹੈ। ਉਡੀਕ ਮਤਲਬ ਭਰੋਸਾ, ਕਿ ਉਹ ਆਵੇਗਾ, ਜ਼ਰੂਰ ਆਵੇਗਾ ਦੋਸਤੋ, ਜ਼ਰੂਰ ਆਵੇਗਾ। ਵੈਲ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲਾ ਸ਼ਾਇਰ ਹੈ, ਅਤੇ ਜਿਹੜਾ ਸਮਾਂ ਹੋ ਚੁੱਕਾ ਹੈ ਉਹ ਹੋ ਚੁੱਕਾ ਹੈ 2:29, ਯਾਨੀ ਕਿ ਸਮਾਂ ਹੋ ਚੁੱਕਾ ਹੈ ਤੁਹਾਡੇ ਤੋਂ ਇਸ ਸ਼ੋਅ ਲਈ ਬਾਏ ਬਾਏ ਕਹਿਣ ਦਾ। ਕਹਿਣ ਦਾ ਮਤਲਬ ਮੈਂ ਜ਼ਰੂਰ ਆਊਂਗਾ ਹੈਲੋ ਜਲੰਧਰ ਪ੍ਰੋਗਰਾਮ ਲੈ ਕੇ 4 to 5। ਯੂ ਨੋ ਨਾ ਦੋਸਤੋ ਕਿ ਅਸੀਂ ਕਿੰਨੇ ਮਜ਼ੇ ਕਰਦੇ ਹਾਂ। ਵੈਲ ਇੱਦਾਂ ਹੀ ਇਹ ਸਿਲਸਿਲਾ ਗੱਲਾਂਬਾਤ ਚੱਲਦਾ ਰਹੂਗਾ, ਪਰ ਅਗਲੇ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਤੁਸੀਂ ਸੁਣੋਗੇ ਦੋਸਤੋ ਸਪੋਂਸਰ ਪ੍ਰੋਗਰਾਮ ਉਮੰਗ, ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਣ ਹੋਏਗਾ, ਅਤੇ ਉਹ ਅੱਧੇ ਘੰਟੇ ਦਾ ਹੋਵੇਗਾ। ਅਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ 3 to 4 ਪ੍ਰੋਗਰਾਮ ਰੇਡੀਓ ਡਾਕਟਰ, ਅਤੇ 4 to 5 ਆਪਣਾ ਤੁਹਾਡਾ ਫੇਵਰੇਟ ਸ਼ੋਅ ਹੈਲੋ ਜਲੰਧਰ ਵਿਦ ਆਰ ਜੇ ਰਮਨੀਸ਼।

0: ਜੀਟੀ ਰੋਡ ਤੇ
1: ਵੈਲ ਵੈਲ ਵੈਲ ਵੈਲ ਤੁਸੀਂ ਜੀ ਟੀ ਰੋਡ ਤੇ ਪਾ ਲਈਆਂ ਹੋਣਗੀਆਂ ਆਪਣੀਆਂ ਟਰਾਲੀਆਂ ਤੇ ਸਾਨੂੰ ਸੁਣਦੇ ਹੋਗੇ ਐਫ ਐਮ ਰੇਨਬੋ 102.7 ਨੂੰ। ਵੈਲ ਵੈਲ ਵੈਲ ਜਿਹੜਾ ਅੱਜ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈਲੋ ਜਲੰਧਰ, ਇਹ ਪ੍ਰੋਗਰਾਮ ਅਸਲ 'ਚ ਹੋਣ ਲੱਗਾ ਹੈ ਸਹੁਰਾ ਤੇ ਜਵਾਈ ਦੇ ਵਿੱਚ। ਉਹ ਚੱਕਰ ਕੀ ਹੈ ਜੀ, ਜਵਾਈ ਨਾ ਸਹੁਰੇ ਨੂੰ ਮਨਾਵਣਾ ਥੱਕ ਗਿਆ ਅਤੇ ਮਤਲਬ ਨਾ ਸਹੁਰਾ ਮੰਨਦਾ ਨਹੀਂ ਪਿਆ, ਅਤੇ ਹੁਣ ਜਵਾਈ ਨਾ ਜਿਹੜੀ ਹੈਲਪ ਲੈਣ ਲੱਗਾ ਸਾਡੇ ਸਰੋਤਿਆਂ ਦੀ, ਮਤਲਬ ਤੁਹਾਡੀ ਹੈਲਪ ਲੈਣ ਲੱਗਾ, ਅਤੇ ਤੁਸੀਂ ਸਾਰਿਆਂ ਨੇ ਨਾ ਐਸ ਈ ਵਿਚੋਲਾ ਸਾਰਿਆਂ ਦੀ ਹੈਲਪ ਕਰਨੀ ਹੈ, ਅਤੇ ਆਓ ਦੇਖਦੇ ਹਾਂ ਕੀ ਕਹਿ ਰਹੇ ਨੇ ਆ ਸਹੁਰਾ ਅਤੇ ਜਵਾਈ।
2: ਹੈਲੋ ਪਾਪਾ ਜੀ, ਚਾਵਾਂ ਚਾਵਾਂ ਚਾਵਾਂ, ਕੀ ਹਾਲ ਹੈ ਪਾਪਾ ਜੀ?
1: ਤੂੰ ਫੇਰ ਆ ਗਿਆ ਓਏ।
2: ਆ ਪਾਪਾ ਜੀ, ਮੈਂ ਫੇਰ ਕੇ ਆ ਗਿਆ, ਮੈਂ ਕਿਹੜਾ ਇੱਕ ਵਾਰੀ ਪੈਦਾ ਹੋਇਆ, ਮੈਂ ਕਿਹੜਾ ਜੀ ਬਾਰ ਬਾਰ ਪੈਦਾ ਹੁੰਦਾ, ਕੀ ਗੱਲ ਕਰਦੇ ਹੋ ਤੁਸੀਂ ਯਾਰ, ਇੱਦਾਂ ਥੋੜ੍ਹੀ ਹੁੰਦਾ ਹੈ। ਵੈਲ ਪਾਪਾ ਜੀ, ਮੈਂ ਕਿ ਕਹਿਣ ਲੱਗਾ ਸੀ ਕਿ ਤੁਸੀਂ ਮੈਨੂੰ ਇੱਕ ਹੋਰ ਚਾਂਸ ਦਿਓ।
1: ਕਾਹਦਾ ਚਾਂਸ?
2: ਆ ਤੁਹਾਡੀ ਕੁੜੀ ਨੂੰ ਵਿਆਹ ਦਾ। ਇਹ ਕੀ ਹੋ ਗਿਆ ਕਿ ਚਾਂਸ ਤੁਸੀਂ ਮੈਨੂੰ ਦਿਓਗੇ ਨਾ, ਇੱਕ ਵਧੀਆ ਜਿਹਾ ਚਾਂਸ ਕਹਿਣ ਦਾ ਮਤਲਬ ਮੈਂ ਅੱਛੇ ਅੱਛੇ ਸਰੋਤੇ ਲੈ ਕੇ ਆਊਂਗਾ, ਤੁਹਾਡੇ ਨਾਲ ਗੱਲਬਾਤ ਕਰੂੰਗੀ ਮੇਰੇ ਅਤੇ ਤੁਹਾਡੀ ਕੁੜੀ ਦੇ ਵਿਆਹ ਦੀ।
1: ਭੱਜ ਜਾਓ ਏ, ਕੋਈ ਵਿਆਹ ਨਹੀਂ ਹੋਣਾ ਤੇਰਾ।
2: ਆ ਪਾਪਾ ਜੀ, ਇੱਦਾਂ ਥੋੜ੍ਹੀ ਹੁੰਦਾ, ਇੱਕ ਵਾਰ ਗੱਲ ਕਰ ਲਓ, ਤੁਸੀਂ ਆਪ ਗਿਆ ਸੀ ਇਕੱਲੇ, ਗੱਲ ਕਰਨ ਦੀ ਨਹੀਂ ਆਈ, ਗੱਲ ਨਹੀਂ ਕਰੀਦੀ ਹੁੰਦੀ ਆ ਕੇ, ਕਿਸੇ ਨੂੰ ਨਾਲ ਲੈ ਕੇ ਆਈਦਾ ਹੁੰਦਾ, ਅਤੇ ਮੈਂ ਆਪਣੇ ਦੋਸਤਿਆਂ ਲੈ ਕੇ ਆਊਂਗਾ।
1: ਜਾ ਭੱਜਾ ਭੱਜਾ, ਜਿਹੜਾ ਮਰਜ਼ੀ ਲੈ ਕੇ ਆ, ਮੈਂ ਤਾਂ ਨਹੀਂ ਹਾਂ ਕਰਨੀ।
2: ਇੱਦਾਂ ਕਿੱਦਾਂ ਨਹੀਂ ਕਰਨੀ, ਸਾਡੇ ਸਰੋਤੇ ਬੜੇ ਖਤਰਨਾਕ ਆ, ਉਹ ਹਾਂ ਕਰ ਦੂ, ਹਾਂ ਕਰਵਾ ਦੂਗੇ ਤੁਹਾਡੀ, ਬਹੁਤ ਘੈਂਟ ਘੈਂਟ ਬੰਦੇ ਲੈ ਕੇ ਆਊਂਗਾ ਪਾਪਾ ਜੀ, ਦੇਖੀ ਜਾਇਓ।
1: ਬਾਏ
2: ਬਾਏ। ਵੈਲ ਵੈਲ ਸਰੋਤੇ ਹੋ, ਸਰੋਤੇ ਹੋਰ ਫੋਨ ਚੈੱਕ ਲਓ ਅਤੇ ਡਾਇਲ ਕਰ ਦਿਓ ਨੰਬਰ ਜੀ 0181 83 4174, ਕਿਉਂਕਿ ਜਿਹੜੇ ਸਾਡੇ ਪਾਪਾ ਜੀ ਨਾ ਗੱਬਰ ਜੀ, ਉਹ ਮੈਂ ਤੁਹਾਨੂੰ ਨਾਮ ਦੱਸਣਾ ਭੁੱਲ ਗਿਆ, ਸਾਡੇ ਪਾਪਾ ਜੀ ਹੈ ਨਾ, ਇਹ ਗੱਬਰ ਹੈ, ਗੱਬਰ ਹੈ, ਵੈਸੇ ਇਹਨਾਂ ਦਾ ਘਰ ਦਾ ਨਾਮ ਗੱਬਰ ਹੈ, ਵੈਸੇ ਉੱਦਾਂ ਤਾਂ ਬੜੇ ਸ਼ਰੀਫ ਹੈ, ਉੱਦਾਂ ਦਾ ਨਾਮ ਇਹਨਾਂ ਦਾ

ਤੁਹਾਨੂੰ ਹੋਊਗਾ ਸ਼ਾਇਦ, ਮੈਨੂੰ ਜੋ ਲੱਗਦਾ ਉਹ ਦੱਸਿਓ ਨਾ, ਮੈਨੂੰ ਇਹਨਾਂ ਦਾ ਨਾਮ ਨਹੀਂ ਪਤਾ। ਵੈਲ ਅਸੀਂ ਇਹਨਾਂ ਨੂੰ ਪਿਆਰ ਨਾਲ ਗੱਬਰ ਕਹਿੰਦੇ ਹਾਂ। ਗੱਬਰ ਕੀ ਹੁੰਦਾ ਵੈਸੇ, ਸਮਝ ਗਏ ਹੋਗੇ? ਗੱਬਰ ਕਹਿਣ ਦਾ ਮਤਲਬ ਹਾਈ ਨਹੀਂ ਕਰਦੇ, ਬੜੇ ਚੌੜੇ ਹੁੰਦੇ ਸਾਡੇ ਨਾਲ। ਕਹਿਣ ਦਾ ਮਤਲਬ ਇੱਥੇ ਬੋਲਣਾ ਨਹੀਂ ਚਾਹੀਦਾ ਵੈਸੇ ਆਪਣੇ ਘਰਦਿਆਂ ਨੂੰ, ਪਰ ਫਿਰ ਵੀ ਯਾਰ ਹਲੇ ਰਿਸ਼ਤਾ ਨਹੀਂ ਬਣਿਆ, ਫਿਰ ਤਾਂ ਕਹਿ ਰਹੇ ਇਸ ਲਈ। ਵੈਲ ਵੈਲ ਸਰ ਉੱਤੇ ਮੇਰੀ ਪਲੀਜ਼ ਹੈਲਪ ਕਰੋ ਅਤੇ ਤੁਹਾਨੂੰ ਮੈਂ ਡਾਇਲ ਕਰਨ ਲੱਗਾ ਨੰਬਰ, ਚੈੱਕ ਦਿਓ ਫਟੇ। ਫਿਰ ਲਓ ਜੀ ਅਗਲਾ ਗਾਣਾ ਪੇਸ਼ ਕਰਦੇ, ਮਤਲਬ ਪਹਿਲਾ ਗਾਣਾ ਪੇਸ਼ ਕਰਦੇ ਆ ਜੀ। ਬਾਏ ਬਾਏ।

0: नाम से विलेन, काम से हीरो।
1: वेल दोस्तों, तो इस सुन रहे हो प्रोग्राम हेलो जलंधर। ते मैं थोड़ा बड़ा आरजे दोस्त जी रमनीश। वेल ना, मैं दूरों आवाज आ रही सी मेरी, तां करके तुहानू सुनी नहीं होगी। वेल की कहंदे ना अपने जिहड़े सौरा साहब ना, आ सौरा साहब की गाऊ बोली, सौरा साहब तुसी बोले। सौरा साहब जी, मैं एक सरोते ने लैके आया, ये ना मेरी भैन है, वैसे इन्हां नाल तुसी गल करो, ये तुहानू मनाऊगी। हैलो
2: हैलो सर, सत श्री अकाल।
1: सत श्री अकाल जी, की हाल है जी?
2: बिलकुल बेला निकम्मा बंदा है, कुड़ियां मगर मौका हुंदा, इहदा रिश्ता बिलकुल ना दिओ अपनी कुड़ी नूं।
1: हांजी, आ देखो अपना,
3: तू तो मैनूं कह लगा सी ओए।
1: अच्छा जे के सौरा साहब, उधर देखो, उधर देखो, की गल कर रहे हो शरण जी? इधर थोड़ी कही जांदा, दसो मैं सच्ची ब्याह कराना चाहना है।
2: नहीं सर, ਉਹ ਆਪਣੀ ਕੁੜੀ ਦਾ ਵਿਆਹ ਹੋਰ ਕਿਤੇ ਕਰ ਦੇਣ, ਬਸ ਤੁਹਾਡੇ ਨਾਲ ਨਾ ਕਰਨ, ਤੁਸੀਂ ਵਿਹਲੇ ਨਿਕੰਮੇ ਆ, ਤੁਸੀਂ ਕੁੜੀਆਂ ਮਗਰ ਗੇੜੇ ਲਾਉਂਦੇ।
1: ਸੌਰਾ ਸਾਹਿਬ ਇਹ ਕਹਿ ਰਹੇ ਨੇ ਕਿ ਸ਼ਰਨ ਕਹਿਣ ਦਾ ਮਤਲਬ, ਸ਼ਰਨ ਜੀ ਨਾਲ ਵਿਆਹ ਨਾ ਕਰੋ ਤੇ ਮੇਰੇ ਨਾਲ ਕਰ ਲਓ। ਮੇਰੇ ਨਾਲ ਜਨਨ ਜੀ, ਬਿਲਕੁਲ ਐਕਸਪੈਕਟ ਨਹੀਂ ਸੀ ਤੁਹਾਡੇ ਤੋਂ ਕਿ ਤੁਸੀਂ ਇੱਦਾਂ ਦੀ ਮਤਲਬ ਆਉਂਦੀ ਹਰਕਤ ਕਰ ਜੂੰਗੇ। ਵੈਲ ਮੈਂ ਤਾਂ ਤੁਹਾਨੂੰ ਆਪਣੀ ਭੈਣ ਮੰਨਿਆ ਸੀ, ਤੁਸੀਂ ਇੱਦਾਂ ਕਰਦਾ ਜੀ?
2: ਚਲੋ ਜੇ ਭੈਣ ਮੰਨਿਆ ਫਿਰ ਤੁਸੀਂ ਰਿਸ਼ਤਾ ਕਰਦੇ, ਬਹੁਤ ਚੰਗਾ ਨੇਕ ਮੁੰਡਾ ਆ ਇਹ।
1: ਹਾਏ, ਮੈਂ ਨਹੀਂ ਮੰਨਦਾ, ਪਹਿਲਾਂ ਤੁਸੀਂ ਕੁਛ ਹੋਰ ਕਿਹਾ ਸੀ। ਆ ਦੇਖ ਲਓ ਦਾਦੀ ਗੱਲ ਤੇ ਆ ਕੇ ਨਾ, ਹੁਣ ਨਵੀਂ, ਪਹਿਲਾਂ ਕੁਛ ਹੋਰ ਕਿਹਾ ਸੀ।
3: ਕੌਣ ਇਹ?
1: ਮੇਰੀ ਭੈਣ ਸ਼ਰਨ ਹੈ ਜੀ।
2: ਜਿਹੜਾ ਨੈਕਸਟ ਸ਼ਰੋਤਾ ਆਊਗਾ ਸ਼ਾਇਦ ਉਹ ਮਨਾ ਲਊਗਾ, ਕੋਈ ਗੱਲ ਨਹੀਂ।
1: ਤੁਸੀਂ ਨਹੀਂ

0: ਆ ਸਕਦੇ
1: ਮਜ਼ਾਕ
0: ਚੱਲਦਾ ਸਾਡੇ ਦੋਨਾਂ ਚ
1: ਮੇਰਾ ਜਵਾਈ ਨਾ ਥੋੜਾ ਲੰਬਾ ਜਿਹਾ ਹੋਵੇ ਥੋੜਾ ਜਿਹਾ ਨਾ।
0: ਕੀ ਗੱਲ ਹੋ ਗਈ ਚਾਰਾ ਸਾਹਿਬ, ਚਿੜੀਆਂ ਤੋਂ ਫੂਕ ਪਜਵਾਉਣੀ ਆ ਤੁਸੀਂ, ਕੀ ਗੱਲ ਕਰਦੇ ਹੋ ਤੁਸੀਂ? ਕਹਿੰਦਾ ਮਤਲਬ ਸ਼ਰਨ ਜੀ ਮੈਂ ਵੀ ਲੰਬਾ 6 ਫੁੱਟ ਦਾ ਹਾਂ।
1: ਨਹੀਂ ਨਹੀਂ, ਐਟਲੀਸਟ 6 ਫੁੱਟ 2 ਇੰਚ ਹਾਈਟ ਹੋਵੇ।
0: ਕੀ ਗੱਲ, ਜਾਲੇ ਲਵਾਣੇ ਸੀ ਸੋਹਰਾ ਸਾਹਿਬ? ਦੱਸੋ ਕੀ ਕਰੀਏ ਸ਼ਰਨ ਜੀ?
2: ਨਹੀਂ ਮਾਸਟਰ ਜੀ, ਮੰਨ ਜਿਓ ਮੁੰਡਾ ਬਹੁਤ ਨੇਕ ਮੁੰਡਾ, ਬਹੁਤ ਮਿਹਨਤੀ ਮੁੰਡਾ ਆ।
1: ਮੈਂ ਕਿਹੜੀ ਮਿਹਨਤ ਕਰਦਾ ਦਰੀ ਜਿਹੜੀ ਤੁਹਾਨੂੰ ਦੇਖ ਗਈ, ਮੈਨੂੰ ਨਹੀਂ ਦੇਖੀ।
2: ਸਰ ਜੀ ਦੇਖੋ ਨਾ, ਤੁਸੀਂ ਪੂਰੇ 1 ਘੰਟਾ ਬਹਿ ਕੇ ਦੇਖੋ ਕਿੱਦਾਂ ਸ਼ਰਤਿਆਂ ਨੂੰ ਖੁਸ਼ ਕਰਨਾ। ਜਿਹੜੇ ਵਿਚਾਰੇ ਘਰ ਵਿੱਚ ਮੂਡ ਖਰਾਬ ਹੋਊਗਾ ਇਹਨਾਂ ਨੇ ਖੁਸ਼ ਕਰ ਦੇਣਾ ਉਹਨਾਂ ਨੂੰ।
0: ਮੈਨੂੰ ਲੱਗਦਾ ਤੁਹਾਡੀ ਗੱਲ ਤੋਂ ਥੋੜਾ ਜਿਹਾ ਮੰਨ ਗਏ ਹੋ ਗਏ, ਕਿਉਂਕਿ ਨਾ ਮਾੜਾ ਜਿਹਾ ਉਦਾਂ ਤਾਂ ਬੋਲਦੇ ਰਹਿੰਦੇ ਸਾਰਾ ਟਾਈਮ, ਪਰ ਇਸ ਵਕਤ ਨਾ ਥੋੜਾ ਚੁੱਪ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਹੈ ਵੈਸੇ ਇਹਨਾਂ ਨੇ।
2: ਅੱਛਾ
0: ਜੀ, ਜੇ ਨਾ ਹੋਵੇ ਫੇਰ ਕਿਹੜਾ ਲਾਵਾਂ, ਕੋਈ ਹੋਰ ਰੰਗੀਨ ਚਿਹਰਾ ਲਾ ਦਾ?
2: ਨਹੀਂ ਸਰ, ਉਹ ਸੌਂਗ ਸੁਣਨਾ।
0: ਅੱਛਾ ਜੀ, ਏਦਾਂ ਕਰੋ ਮੋਬਾਈਲ ਫੋਨ ਖੋਲੋ ਤੇ ਸੋਸ਼ਲ ਮੀਡੀਆ ਤੇ ਜਾਓ ਤੇ ਕਿਤਨਾ ਹਸੀਨ ਚਿਹਰਾ ਸਰਚ ਕਰੋ, ਕਿਤਨਾ ਹਸੀਨ ਚਿਹਰਾ ਦੇਖੋ। ਮੈਂ ਤੁਹਾਨੂੰ ਦੱਸਦਾ ਸ਼ਰਨ ਜੀ, ਕਿਤਨਾ ਹਸੀਨ ਚਿਹਰੇ ਤਾਂ ਬਹੁਤ ਇਸ ਦੁਨੀਆਂ 'ਚ, ਤੁਸੀਂ ਕੋਈ ਹੋਰ ਚਿਹਰਾ ਦੱਸੋ। ਬੋਲਦੇ ਨਹੀਂ, ਹੈਲੋ, ਚੰਗਾ ਜੀ ਕੋਈ ਗੱਲ ਨਹੀਂ। ਵੱਲ ਦੇਖੋ ਕਿਤਨੇ ਹਸੀਨ ਚਿਹਰੇ ਦਾ ਮਤਲਬ ਉਹਨਾਂ ਦੇ ਇਹ ਸੀਗਾ ਕਿ ਜਿਹੜਾ ਮੇਰਾ ਚਿਹਰਾ ਨਾ ਬੜਾ ਹਸੀਨ ਹੈ, ਕਿ ਉਹ ਤਾਂ ਚਲੋ ਮੈਨੂੰ ਦੇਖ ਹੀ ਲਓਗੇ, ਪਰ ਜਿਹੜਾ ਗਾਣੇ ਦੀ ਮਤਲਬ ਗੱਲ ਕਰੀਏ ਨਾ, ਤਾਂ ਕਿਤਨਾ ਹਸੀਨ ਚਿਹਰਾ ਕਹਿੰਦੇ ਨਾ, ਪਰ ਗੱਲ ਤਾਂ ਜਿਹੜੀ ਸ਼ਾਦੀ ਦੀ ਚੱਲ ਰਹੀ, ਆਪਾਂ ਉਸ ਹਿਸਾਬ ਨਾਲ ਗੱਲ ਗਾਣੇ ਲਾਉਂਗੇ ਨਾ, ਅਤੇ ਇਸ ਲਈ ਕੋਈ ਹੋਰ ਗਾਣਾ ਲਾਉਂਗੇ।

0: ਵੈਲ ਦੋਸਤੋ, ਮੈਂ ਤੁਹਾਡਾ ਜੀ ਆਪਣਾ ਆਰ ਜੀ ਦੋਸਤ ਰਮਨੀਤ, ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿਦ ਮੇਰਾ ਸਹੁਰਾ ਸਾਹਿਬ ਗੱਬਰ ਜੀ। ਹੈਲੋ ਜੀ, ਇੱਕ ਪਹਿਲੇ ਨਵੇਂ ਸਾਡੇ ਸਰੋਤ ਤੇ ਜੁੜੇ ਹੋਏ, ਇਹਨਾਂ ਨਾਲ ਪਹਿਲਾਂ ਆਪਾਂ ਗੱਲਬਾਤ ਕਰਕੇ ਤੇ ਇਹਨਾਂ ਨੂੰ ਗੱਲਬਾਤ ਬਣਾਈਏ। ਹੈਲੋ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਸਰ ਤੁਹਾਡਾ?
1: ਮਨੋਜ ਜੀ, ਦਾਨਿਸ਼ਮੰਦ ਆ ਤੂੰ ਜੀ।
0: ਅੱਛਾ ਜੀ, ਮਨੋਜ ਜੀ। ਹੈਲੋ ਮਨੋਜ ਜੀ, ਮੈਂ ਕਿਹਾ ਜੀ, ਮੈਂ ਇੱਕ ਸਿਚੁਏਸ਼ਨ 'ਚ ਫਸ ਗਿਆ ਜੀ।
1: ਕਿੱਦਾਂ?
0: ਹਾਂ ਬਾਈ, ਸਿਚੁਏਸ਼ਨ ਇਹ ਹੈ ਜੀ, ਮੇਰੇ ਸਹੁਰਾ ਸਾਹਿਬ ਮੰਨ ਨਹੀਂ ਰਹੇ ਵਿਆਹ ਤੋਂ ਜੀ।
1: ਕਿਉਂ ਨਹੀਂ ਮੰਨਦੇ, ਕੀ ਗੱਲ ਹੈ?
0: ਪਤਾ ਨਹੀਂ, ਉਹ ਕਹਿੰਦੇ ਮੈਨੂੰ ਤੇਰੇ 'ਤੇ ਵਿਸ਼ਵਾਸ ਨਹੀਂ, ਤੂੰ ਚੰਗਾ ਮੁੰਡਾ ਨਹੀਂ ਹੈ।
1: ਕਿਉਂ ਚੰਗੇ ਮੁੰਡੇ ਹੋ? ਇੰਨੀ ਵਧੀਆ ਨੌਕਰੀ, ਇੰਨਾ ਵਧੀਆ ਕੰਮ ਕਾਰ, ਦੱਸ ਫਿਰ ਵੀ ਚੰਗੇ ਨਹੀਂ?
0: ਹੋਰ ਕੀ, ਆਹ ਗੱਲ ਕਰੋ ਇਹਨਾਂ ਨਾਲ ਜੀ, ਮੈਨੂੰ ਨਹੀਂ ਪਤਾ।
2: ਹੈਲੋ,
1: ਕਰਾਓ ਗੱਲ।
2: ਹੈਲੋ,
1: ਹੈਲੋ,
2: ਹਾਂਜੀ,
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦਾ?
1: ਕੀ ਗੱਲ ਹੈ? ਕੀ
2: ਗੱਲ, ਤੁਸੀਂ ਬੋਲੋ ਜੀ, ਗੱਲ ਕਰਨੀ ਹੈ? ਤੁਸੀਂ ਵਿਚੋਲੇ, ਤੁਸੀਂ ਵਿਚੋਲੇ ਬਣ ਕੇ ਆਏ ਹੋ?
1: ਹਾਂਜੀ ਹਾਂਜੀ।
2: ਹਾਂਜੀ, ਕੀ ਨਾਮ ਤੁਹਾਡਾ?
1: ਮਨੋਜ ਜੀ।
2: ਠੀਕ ਹੈ ਜੀ, ਮਨੋਜ ਜੀ, ਦੱਸੋ ਕੀ ਕਰਾਂ ਮੈਂ ਇਹਦਾ ਫਿਰ, ਮੁੰਡਾ ਬੜਾ ਮਗਰ ਪਿਆ ਹੋਇਆ।
1: ਦੇਖੋ ਜੀ, ਜਿਹਨੇ ਵਿਆਹ ਕਰਾਉਣਾ ਹੋਵੇ ਤਾਂ ਮਗਰ ਪੈਂਦਾ ਹੀ ਹੈ, ਵਿਚੋਲੇ ਦੇ ਮਗਰ ਵੀ ਪੈਂਦਾ ਤੇ ਸਹੁਰਿਆਂ ਦੇ ਮਗਰ ਵੀ ਪੈਂਦਾ, ਸਾਲਿਆਂ ਦੇ ਮਗਰ ਵੀ ਪੈਂਦਾ।
2: ਦੇਖੋ ਜੀ, ਮਗਰ ਤਾਂ ਕੁੱਤੇ ਵੀ ਪੈਂਦੇ ਆ, ਤੇ ਕੀ ਕਰੀਏ ਹੁਣ, ਕੱਲ ਕੁੱਤਾ ਬਾਰ ਬਾਰ ਭੌਂਕੀ ਹੋਊਗਾ, ਮੈਂ ਕੁੜੀ ਨਾਲ ਵਿਆਹ ਕਰਾ ਦਾਂ। ਕੁੱਤਾ ਬਾਰ ਬਾਰ ਭੌਂਕੀ ਹੋਊਗਾ, ਇਹਦਾ ਮਤਲਬ ਮੈਂ ਕੁੜੀ ਨਾਲ ਵਿਆਹ ਕਰਾ ਦਾਂ?
1: ਨਹੀਂ ਨਹੀਂ ਨਹੀਂ, ਉਹ ਕੁੱਤਾ ਨਹੀਂ ਹੈਗਾ ਵਿਚਾਰਾ, ਉਹ ਇਨਸਾਨ ਹੈ ਜੀ।
2: ਅੱਛਾ ਜੀ, ਮੈਂ ਵੈਸੇ ਕੁੱਤੇ ਦੀ ਗੱਲ ਕਰ ਰਿਹਾ, ਤੁਸੀਂ ਚਲੋ ਇਹਦੇ ਨਾਲ ਕੰਪੇਅਰ ਕਰਤਾ, ਵੈਸੇ ਕੋਈ ਵੱਡੀ ਗੱਲ ਨਹੀਂ, ਵੀ ਕੁੱਤਾ ਹੀ ਹੈ ਜੀ। ਹੋਰ ਕੀ ਜੀ, ਦੱਸੋ ਕਿੱਦਾਂ ਕਰੀਏ ਫਿਰ ਇਹਦਾ?
1: ਦੇਖੋ ਜੀ, ਵਿਆਹ ਕਰਾਏ ਬਗੈਰ ਤਾਂ ਗੁਜ਼ਾਰਾ ਹੋਣਾ ਨਹੀਂ ਜੀ।
2: ਤੁਸੀਂ ਦੱਸੋ, ਤੁਸੀਂ ਵਿਆਹ ਤੋਂ ਖੁਸ਼ ਹੋ ਜੀ?
1: ਬਿਲਕੁਲ ਖੁਸ਼ ਹੈਗੇ ਜੀ।
2: ਤੇ ਲਵ ਮੈਰਿਜ ਦੇ ਮਤਲਬ ਖਿਲਾਫ ਤਾਂ ਨਹੀਂ ਤੁਸੀਂ?
1: ਨਹੀਂ ਜੀ, ਕੋਈ ਖਿਲਾਫ ਨਹੀਂ।
2: ਠੀਕ ਹੈ ਜੀ, ਮੈਂ ਨਾ ਸੋਚੂੰਗਾ ਮਨੋਜ ਜੀ, ਵੈਸੇ ਠੀਕ ਹੈ, ਚਲੋ ਤੁਸੀਂ ਦੱਸਿਆ, ਮੈਂ ਸੋਚ ਵਿਚਾਰ ਕਰਦਾ ਕਿੱਦਾਂ ਕਰਨੀ ਹੈ। ਸੁਣ ਰਹੇ ਹੋ ਜੀ?
1: ਠੀਕ ਹੈ ਜੀ।
2: ਵੈਲ ਵੈਸੇ ਜੀ, ਮੈਂ ਨਾ ਥੋੜ੍ਹਾ ਸੋਚਦਾ ਜੀ, ਕੀ ਕਹਿਣ ਦਾ ਮਤਲਬ, ਜਿਹੜੇ ਵਿਚੋਲੇ ਹੁੰਦੇ ਆ, ਜੇ ਤੁਸੀਂ ਵਿਚੋਲੇ ਬਣ ਗਏ, ਤੁਸੀਂ ਸ਼ਗਨ ਕਿੰਨਾ ਲਓਗੇ?
1: ਦੇਖੋ ਜੀ, ਆਪਾਂ ਕੋਈ ਵੀ ਲਾਲਚ ਨਹੀਂ ਕਰਦਾ, ਕੋਈ ਸ਼ਗਨ ਨਹੀਂ ਲੈਣਾ ਜੀ।
0: ਸਹੀ ਹੈ ਜੀ, ਸਹੀ ਹੈ। ਵੈਸੇ ਤੁਸੀਂ ਮੰਗ ਸਕਦੇ ਹੋ ਇਹਨਾਂ ਤੋਂ, ਪਤਾ ਕਿਉਂ ਕਹਿੰਦਾ? ਮਤਲਬ ਮੈਂ ਕਹਿਣ ਲੱਗੇ, ਮੈਂ ਲੱਗਿਆ ਤੁਸੀਂ ਇਹ ਕਹਿਣ ਲੱਗੇ, ਵੈਸੇ ਕੋਈ ਲਾਲਚ ਨਹੀਂ ਕਰਦੇ, ਫਿਰ ਵੀ ਤੁਸੀਂ 51 ਰੁਪਏ ਹੱਥ 'ਚ ਧਰ ਦਿਓ ਜੀ। ਲੈ ਲਓ ਲੈ ਲਓ, 21 ਮੇਰਾ,
1: ਨਹੀਂ
0: ਤੁਹਾਡੇ
1: ਲਾਲਚ ਕੀਤਾ ਤੇ ਉਹਨੇ ਜੁੱਤੀਆਂ ਮਾਰਨੀਆਂ, ਨਾਲ ਮੈਨੂੰ ਤੇ ਨਾਲ ਤੈਨੂੰ ਵੀ ਭਰਾਵਾ, ਤੇਰੇ ਵਿਆਹ ਤੂੰ ਜਾਏਗਾ ਤੇ ਨਾਲ ਫਿਰ ਮੈਂ ਵਿਚੋਲਾ।
0: ਇਹ ਵੀ ਹੋ ਸਕਦਾ, ਸਾਜ਼ਿਸ਼ ਵੀ ਹੋ ਸਕਦੀ ਨੇ, ਸਾਨੂੰ ਪਹਿਲਾਂ ਮਤਲਬ ਬੁਲਾ ਲੈਣਾ ਸਾਨੂੰ। ਸਹੁਰਾ ਸਾਹਿਬ ਇੱਕ ਮਿੰਟ ਮੈਨੂੰ ਗੱਲ ਕਰਨ ਦਿਓ, ਅਜੇ ਮੈਨੂੰ ਲੱਗਦਾ ਇਹਨਾਂ ਨੇ ਗੱਲ ਸੁਣ ਲਈ ਸਾਡੀ, ਇਸ ਲਈ ਮਨੋਜ ਜੀ ਬਾਏ ਬਾਏ, ਤੁਸੀਂ ਗਾਣਾ ਦੱਸੋ ਕਿਹੜਾ ਲਾਉਂਗੇ, ਮੈਂ ਮਾੜੇ ਤੁਹਾਡੇ ਗਾਲਾ ਸੁਣ ਲਾ ਜੀ।
1: ਗਾਣਾ ਤੁਸੀਂ ਲਾ ਦਿਓ ਜੀ, ਸਾਨੂੰ ਪ੍ਰਵੀਨ ਬੋਬੀ ਪਸੰਦ ਹੈਗੀ ਜੀ, ਉਹਦਾ ਗਾਣਾ ਲਾਓ ਜੀ, ਕਾਲੀਆ ਫਿਲਮ ਦਾ ਜੀ, ਤੁਮ ਸਾਥ ਹੋ ਜਬ ਆਪਣੇ।
0: ਕੀ ਬਾਤ ਹੈ ਜੀ, ਕੀ ਬਾਤ ਹੈ, ਸਹੁਰਾ ਸਾਹਿਬ ਨੂੰ ਇਹ ਜ਼ਰੂਰ ਸੁਣਾਉਣਾ। ਗੱਬਰ ਸਾਹਿਬ, ਮੇਰੇ ਸਹੁਰਾ ਸਾਹਿਬ ਦਾ ਨਾਮ ਵੈਸੇ ਗੱਬਰ ਹੈ ਜੀ।
1: ਥੈਂਕ ਯੂ।
0: ਹਾਂਜੀ, ਮੈਂ ਇਹਨਾਂ ਨੂੰ ਸੁਣਾਉਂਦਾ ਜੀ। ਥੈਂਕ ਯੂ ਮਨੋਜ ਜੀ, ਬਹੁਤ ਬਹੁਤ ਬਾਏ ਬਾਏ।
1: ਥੈਂਕ ਯੂ।
0: ਵੈਲ ਤੁਮ ਸਾਥ ਜੋ ਹੋ ਜੋ ਆਪਣੇ, ਕਹਿਣ ਦਾ ਮਤਲਬ ਤੁਮ ਸਾਥ ਹੋ, ਮਤਲਬ ਮੈਂ ਤੇ ਮੇਰੇ ਸਹੁਰਾ ਸਾਹਿਬ ਦੀ ਜਿਹੜੀ ਕੁੜੀ ਹੋ ਗਈ ਉਹ ਸਾਥ ਹੋ ਗਈ, ਮਤਲਬ।

0: हेलो हेलो हेलो हेलो। देखो सौरभ साहब जी, वो भी वो कह के गए, कहते जो तुम साथ हो जब अपने दुनिया को दिखा देंगे। कहते मतलब असं भी इधर वादे किए, मैं तो तुहाडी जिहड़ी कुड़ी ने ना बिल्लो ने, असं यही वादे किए जी जिहड़े असी मतलब जिहड़ा प्यार करांगे ना, असं इधर प्यार करांगे, दुनिया देखती रह जूगी। देखी आई हो तुसीं भी, देखते रह जूंगे, मतलब सुनते रह जूंगे। वैल कोई गल नहीं, मैं सौरभ साहब एक होर बंदे लेके आया।
1: ਹੁਣ ਕਿਹੜੇ ਲਿਆ ਤੂੰ?
0: ਬੰਦੇ ਹੈਗੇ ਜੀ ਵਧੀਆ, ਇਹ ਵੀ ਇਹ ਵਿਚੋਲਾ ਸਾਡੇ ਵਿਚੋਲਾ, ਇੱਕ ਵਾਰ ਇਹਨਾਂ ਦੀ ਵੀ ਗੱਲ ਸੁਣ ਲਓ। ਹੈਲੋ
2: ਹੈਲੋ
0: ਹਾਂਜੀ ਨਮਸਕਾਰ
2: ਭਾਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਸਰ ਤੁਹਾਡਾ?
2: ਠੀਕ ਆ ਭਾਜੀ,
0: ਵਧੀਆ ਜੀ।
2: ਹਾਂਜੀ ਹਾਂਜੀ ਭਾਜੀ,
0: ਅੱਛਾ ਜੀ
2: ਹਾਂਜੀ,
0: ਬੱਲੋ ਬੱਲੋ ਸੁਣ ਰਿਹਾ ਸੁਣ ਰਿਹਾ, ਰੀ ਸੁਣਿਆ ਬਸ ਮੈਨੂੰ।
2: ਮੈਂ ਭਾਜੀ ਰਿੰਕੂ ਭਗਤ ਬੋਲ ਰਿਹਾ ਭਾਜੀ।
0: ਅੱਛਾ ਜੀ ਰਿੰਕੂ ਭਗਤ ਬੋਲਦੇ ਜੀ?
2: ਹਾਂਜੀ ਹਾਂਜੀ।
0: ਕੀ ਬਾਤ ਹੈ ਜੀ? ਰਿੰਕੂ ਜੀ ਇੱਕ ਸਮੱਸਿਆ ਜੀ ਫਸ ਗਿਆ ਜੀ ਮੈਂ।
2: ਹੈਲੋ
0: ਹੈਲੋ ਹੈਲੋ ਹੈਲੋ ਰਿੰਕੂ ਜੀ।
2: ਹਾਂਜੀ
0: ਮੈਂ ਕਿਹਾ ਜੀ ਇੱਕ ਸਮੱਸਿਆ ਚ ਫਸ ਗਿਆ।
2: ਹਾਂਜੀ ਦੱਸੋ ਜੀ।
0: ਅਜੀ ਮੇਰੇ ਸਵਾਰਾ ਸਾਹਿਬ ਮੰਨ ਨਹੀਂ ਰਹੇ, ਮੈਂ ਵਿਆਹ ਕਰਾਉਣਾ ਚਾਹੁੰਦਾ ਉਹਦੀ ਕੁੜੀ ਦਾ, ਉਹਨਾਂ ਦੀ ਕੁੜੀ ਨਾਲ।
2: ਅੱਛਾ ਨਹੀਂ ਮੰਨਦੇ?
0: ਨਹੀਂ ਜੀ, ਇਹ ਗੱਲ ਕਰੋ ਇਹਨਾਂ ਨਾਲ।
2: ਅੱਛਾ ਕਰਾਓ ਜੀ।
3: ਹੈਲੋ
2: ਹੈਲੋ
3: ਹਾਂਜੀ ਕੌਣ ਬੋਲਦਾ ਜੀ?
2: ਸਤਿ
3: ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ ਬਹੁਤ ਵਧੀਆ। ਹਾਂਜੀ ਬੋਲੋ ਜੀ, ਕੌਣ ਹੋ ਤੁਸੀਂ? ਵਿਚੋਲੇ ਬਣ ਕੇ ਆਏ? ਦੇਖੋ ਜੀ ਉਦਾਂ ਮੁੰਡਾ ਦਾ ਮੈਨੂੰ ਪਤਾ, ਵੈਸੇ ਸਿਰ ਬਹੁਤ ਖਾਂਦਾ ਇਹ, ਮੈਨੂੰ ਕੁਆਲਿਟੀ ਦੱਸੋ ਮੁੰਡੇ ਦੀ, ਥੋੜਾ ਮੈਂ ਸੋਚ ਸਕਾਂ ਕਿ ਹਾਂ ਇਹ ਮੁੰਡੇ ਨਾਲ ਮੈਂ ਆਪਣੀ ਕੁੜੀ ਵਿਆਹ ਸਕਾਂ।
2: ਨਹੀਂ ਮੁੰਡਾ ਬਹੁਤ ਵਧੀਆ ਭਾਜੀ, ਕੰਮ ਕਰਨ ਵਾਲਾ ਮੁੰਡਾ ਭਾਜੀ, ਛੁੱਟੀ ਨਹੀਂ ਕਰਦਾ ਕੰਮ ਤੋਂ, ਵਿਹਲਾ ਨਹੀਂ ਰਹਿੰਦਾ ਮੁੰਡਾ ਭਾਜੀ, ਮੈਨੂੰ ਬੋਲ ਸਕਦੇ ਭਾਜੀ ਤੁਸੀਂ?
3: ਅੱਛਾ ਜੀ ਤੁਸੀਂ ਇਹਨਾਂ ਦੇ ਨਾਲ ਰਹਿੰਦੇ ਹੋ?
2: ਹਾਂਜੀ ਹਾਂਜੀ ਭਾਜੀ, ਗਲੀ 'ਚ ਹੀ ਰਹਿੰਦਾ ਭਾਜੀ ਇਹਨਾਂ ਦੀ।
3: ਮਤਲਬ ਤੁਸੀਂ ਦੋਨੋਂ ਹੀ ਵਿਹਲੇ ਹੋ?
2: ਨਹੀਂ ਭਾਜੀ ਕੰਮ ਕਰੀਦਾ ਭਾਜੀ, ਆਪਾਂ ਵਿਹਲੇ ਨਹੀਂ ਰਹੀਦਾ।
3: ਮਤਲਬ ਇਹ ਵਿਹਲਾ ਆ? ਤੁਸੀਂ ਆਪਣਾ ਹੀ ਕਿਹਾ ਕਿ ਮੈਂ ਕੰਮ ਕਰਦਾ, ਇਹਦਾ ਨਹੀਂ ਕਿ ਇਹ ਵੀ ਕੰਮ ਕਰਦਾ।
2: ਭਾਜੀ ਕੰਮ ਕਰਦਾ ਰਹਿੰਦਾ ਨਹੀਂ ਹੈਗਾ ਭਾਜੀ।
3: ਤੁਸੀਂ ਫੇਰ ਕਿਹਾ ਮੈਂ ਕੰਮ ਕਰਦਾ, ਮਤਲਬ ਇਹ ਵਿਹਲਾ ਆ ਹਨਾ?
2: ਦੋਨੇ ਕੰਮ ਕਰਦੇ ਭਾਜੀ।
3: ਅੱਛਾ ਜੀ ਦੋਨੋਂ ਇਕੱਠੇ ਕੰਮ ਕਰਦੇ ਹੋ?
2: ਦੇਖੋ
3: ਮੇਰੇ ਸਵਾਲ ਦਾ ਜਿਹੜੇ ਮੈਂ ਜਿਹੜੇ ਸਵਾਲ ਕਰ ਰਿਹਾ ਨਾ, ਇਹ ਪਤਾ ਅਸਲ ਚ ਮਤਲਬ ਤਾਂ ਕਰ ਰਿਹਾ ਕਿਉਂਕਿ ਕੁੜੀ ਵਿਆਹਣੀ ਆ ਜੀ, ਐਵੇਂ ਥੋੜਾ ਨਾ ਸ਼ੱਕ ਹੁੰਦਾ ਹੀ ਆ ਘਰਦਿਆਂ ਨੂੰ।

0: ਤੋਂ ਵਿਹਲਾ ਬੰਦਾ ਵਾਰ ਵਾਰ ਸਵਾਲ ਪੁੱਛਦਾ ਰਹੇ ਸਾਡੇ ਤੋਂ। ਮੈਂ ਇਹਦੀ ਗੱਲ ਨਹੀਂ ਕਰ ਰਿਹਾ, ਇਹਦੀ ਗੱਲ ਨਹੀਂ ਕਰ ਰਿਹਾ ਜਿਹਦੀ ਤੁਸੀਂ ਸਪੋਰਟ ਕਰ ਰਹੇ ਹੋ। ਇਹ ਤਾਂ ਹੈ ਜੀ, ਮੈਂ ਉਹੀ ਕਹਿੰਦਾ ਜੀ, ਇਹ ਵਿਹਲਾ ਤਾਂ ਨਹੀਂ ਹੈ। ਅੱਛਾ, ਇਹ ਤਾਂ ਮੈਨੂੰ ਕਹਿੰਦਾ ਸੀ ਜੀ ਮੈਂ ਬਾਜ਼ਾਰ ਚ ਜਾਲੇ ਲਾਉਂਦਾ।
1: ਕੀ ਗੱਲ ਕਰਦੇ ਹੋ ਸਵਰਾ ਸਾਹਿਬ, ਬਾਜ਼ਾਰ ਚ ਵੀ ਜਾਲੇ ਲੱਗਦੇ, ਉਹਨਾਂ ਦੀ ਤਾਂ ਛੱਤਾਂ ਵੀ ਨਹੀਂ ਹੁੰਦੀਆਂ। ਚਸ਼ਮਾ ਲੈ ਗਿਆ ਸੀ, ਮੈਂ ਉਹਦੀ ਐਨਕ ਛੁਡਵਾ ਰਿਹਾ ਸੀ ਜੀ। ਹਾਂਜੀ ਹਾਂਜੀ, ਇਹਨਾਂ ਨੇ ਬਾਂਦਰ ਨੂੰ ਦੇਖ ਲਿਆ, ਮੈਨੂੰ ਸਮਝੀ ਜਾਂਦੇ ਜੀ। ਤੁਹਾਡੀ ਗੱਲ ਤੋਂ ਥੋੜੇ ਸੈਟੀਸਫਾਈ ਹੋ ਗਏ ਹੋ ਗਏ ਜੀ। ਰਿੰਕੂ ਜੀ,
2: ਮੈਨੂੰ
1: ਨਹੀਂ ਨਹੀਂ ਨਹੀਂ ਇਹ ਨੀ ਕੁੜੀ ਦਾ ਵਿਆਹ ਕਰਦਾ, ਬਿੱਲੋ ਨਾਲ ਪਿਆਰ ਕਰਦਾ ਜੀ ਮੈਂ। ਬਿੱਲੋ ਮੇਰੀ, ਬਿੱਲੋ ਹਾਂਜੀ ਹਾਂਜੀ, ਬਿੱਲੋ ਰਾਣੀ ਕਹੋ ਤੋ ਅਭੀ ਜਾਨ ਦੇ ਦੂੰ। ਹਾਂਜੀ ਹਾਂਜੀ, ਕੁੜੀ ਮੰਨੀ, ਕੁੜੀ ਮੰਨੀ ਹੈ, ਕੁੜੀ ਬੋਲਣ ਨੀ ਦਿੰਦੇ, ਕੁੜੀ ਅੱਗੇ ਨੀ ਲਿਆ ਦਿੰਦੇ ਜੀ।
2: ਹਾਂਜੀ
1: ਹਾਂਜੀ, ਉਹ ਕਹਿੰਦੇ ਪਹਿਲਾਂ ਮੈਂ ਗੱਲ ਕਰੂੰਗਾ ਸਹੁਰਾ ਸਾਹਿਬ ਕਹਿੰਦੇ। ਅੱਛਾ ਜੀ, ਭੰਗੜੇ ਵੀ ਪਾਇਆ ਜੀ ਨਾਲ ਹੀ?
2: ਭੰਗੜੇ ਵੀ ਪਾਣੇ ਭਾਈ, ਸਿੱਧੀ ਲੜਾਈ।
1: ਅੱਛਾ ਜੀ, ਲੜਾਈ ਮਤਲਬ ਅਸੀਂ ਕੁੱਟ ਖਾ ਕੇ ਆਈਏ ਕਹਿਣ ਦਾ ਮਤਲਬ ਹੈ ਨਾ? ਰਿੰਕੂ ਜੀ ਰਹਿਣ ਦੋ, ਤੁਸੀਂ ਇੱਦਾਂ ਦੀ ਸਲਾਹ ਨਾ ਦੋ, ਤੁਸੀਂ ਵਿਆਹ ਚੜਵਾ ਦੇਣਾ ਮੇਰੇ, ਬਿੱਲੋ ਨਾਲ ਵਿਆਹ ਨੀ ਹੋਣਾ ਫਿਰ। ਕੋਈ ਗੱਲ ਨੀ ਰਹਿਣ ਦੋ, ਚਲੋ ਰਹਿਣ ਦਿੰਦੇ ਆ, ਕੋਈ ਗੱਲ ਨੀ, ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਕਰਦਾ ਗੱਲ। ਰਿੰਕੂ ਜੀ ਪਹਿਲਾਂ ਗਾਣਾ ਦੱਸੋ, ਫਰਮਾਇਸ਼ ਕੀ ਆ? ਕਿਹੜਾ ਜੀ? ਮੈਂ ਇਹੀ, ਮੈਂ ਆਪਣੇ ਸਹੁਰਾ ਸਾਹਿਬ ਨੂੰ, ਚੱਲ ਚੱਲ ਸਹੁਰਾ ਸਾਹਿਬ ਤੇਰੇ ਹੱਥ ਜੋੜਤਾ ਹੂੰ, ਬਾਏ ਬਾਏ ਰਿੰਕੂ ਜੀ, ਬਾਏ ਬਾਏ। ਚੱਲ ਮੇਰੇ ਸਹੁਰਾ ਸਾਹਿਬ ਤੇਰੇ ਹੱਥ ਜੋੜਤਾ ਹੂੰ।

0: है ना वो इधर ही चीज है ना कि जेडे सारे करा ही लेंदे होंदे आ। मैं खुद कराऊंगा जी, क्यों नहीं कराऊंगा जी, ब्याह तो जी सब तो जरूरी होंदा है जी। वेल वेल सर ने एक सरोते जुड़ चुके ने जो कि मेरे अपने सोहरा साहब नाल गल करेंगे। हेलो जी, सत श्रीकाल जी, की नाम तुहाडा सर?
1: ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਜੀ।
0: ਅੱਛਾ ਜੀ, ਪਾਲੀ ਜੀ ਬਹੁਤ ਬਹੁਤ ਤੁਹਾਡਾ ਜੀ ਜੀ ਆਇਆਂ ਨੂੰ
1: ਸ਼ੁਕਰੀਆ ਸਰ।
0: ਅੱਛਾ ਪਾਲੀ ਜੀ, ਇੱਕ ਸਮੱਸਿਆ ਆ ਚੁੱਕੀ ਹੈ ਜੀ।
1: ਦੱਸੋ ਦੱਸੋ ਜੀ।
0: ਆ ਜੀ, ਮੇਰੇ ਸੋਹਰਾ ਸਾਹਿਬ ਮੰਨ ਨਹੀਂ ਰਹੇ ਜੀ ਵਿਆਹ ਤੋਂ।
1: ਸੋਹਰਾ ਸਾਹਿਬ ਨੂੰ ਕਹਿ ਮੰਨ ਜਾਓ, ਜੇ ਤੁਸੀਂ ਦੌੜ ਗਏ ਤਾਂ ਫੇਰ ਵੀ ਤਾਂ ਮੰਨਣਾ ਹੀ ਆ ਜੀ।
0: ਅੱਛਾ ਜੀ, ਤੇ ਜੇ ਇਹ ਗੱਲ ਉਹਨਾਂ ਨੇ ਸੁਣ ਲਈ ਫੇਰ ਤੁਹਾਨੂੰ ਕੀ ਲੱਗਦਾ ਉਹ ਮੇਰਾ ਵਿਆਹ ਕਰਾ ਦੂਗੇ?
1: ਕਰਾਓ ਗੱਲ, ਮੈਂ ਜਰਾ ਪੁੱਛ ਲੈਂਦਾ ਜੀ।
0: ਅੱਛਾ ਜੀ, ਮੈਂ ਕਰਾਵਾਂ ਮੈਂ ਤੁਹਾਡੀ ਗੱਲ?
2: ਚੁੱਪ
1: ਕਰਕੇ ਵਿਆਹ ਕਰ ਦਿਓ।
2: ਚੁੱਪ ਕਰਕੇ ਕਿਹੜਾ ਵਿਆਹ ਹੁੰਦਾ, ਬੋਲ।

0: ਹੈਲੋ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹੋ ਗਿਆ ਜੀ? ਬੜਾ ਮਤਲਬ ਬੜੀ ਹੈਗੀ ਤੁਹਾਡੀ ਨਾ, ਤੁਸੀਂ ਨੀਡਰ ਬੰਦੇ ਲੱਗਦੇ ਮੈਨੂੰ, ਹਨਾ ਭੱਜਣ ਦੀ ਸਲਾਹ ਦੇ ਰਹੇ ਤੁਸੀਂ, ਹਨਾ ਜੀ।
1: ਮੈਂ ਤਾਂ ਤੁਹਾਨੂੰ ਇਹੀ ਸਲਾਹ ਕਹਿੰਦਾ ਵੀ ਚੁੱਪ ਕਰਕੇ ਵਿਆਹ ਕਰ ਦਿਓ।
0: ਨਹੀਂ ਚੁੱਪ ਕਰਕੇ ਕਿਹੜਾ ਵਿਆਹ ਹੁੰਦਾ, ਬੋਲ ਕੇ ਵਿਆਹ ਨਹੀਂ ਹੁੰਦਾ, ਬੈਂਡ ਬਾਜੇ ਕੀ ਹੁੰਦੇ ਉਹ ਵੀ ਮੂੰਹ ਨਾ ਵਜਾ ਲੈਣ।
1: ਚੁੱਪ ਕਰਕੇ ਕਰ ਦਿਓ।
0: ਅੱਛਾ ਜੀ, ਦੇਖੋ ਜੀ ਪਿਆਰ ਨਾਲ ਗੱਲ ਕਰਦੇ ਪਹਿਲਾਂ, ਫੇਰ ਆਪਾਂ ਮਤਲਬ ਚੁੱਪ ਤਾਂ ਧਮਕੀ ਨਾਲ ਤਾਂ ਚੁੱਪ ਹੀ ਹੋ ਜਾਂਦਾ ਬੰਦਾ ਜੀ। ਹੋਰ ਕੀ ਜੀ,
1: ਧਮਕੀ ਨੀ, ਅਸੀਂ ਤੁਹਾਨੂੰ ਦੱਸਦੇ ਆ ਵੀ ਮੁੰਡਾ ਵਧੀਆ ਆ।
0: ਅੱਛਾ ਜੀ,
1: ਚੱਕਰ
0: ਤਾਂ ਤੁਸੀਂ ਚੁੱਪ ਕਰਕੇ ਹੀ,
1: ਮੁੰਡਾ ਕਹਿੰਦੇ ਵਧੀਆ, ਚਲੋ ਜੀ ਕਰ ਦਿਓ।
0: ਅੱਛਾ ਜੀ, ਤੁਸੀਂ ਮਤਲਬ ਵਧੀਆ ਸੀਗੇ।
1: ਹਾਂਜੀ ਹਾਂਜੀ।
0: ਅੱਛਾ ਜੀ, ਦੇਖੋ ਜੀ ਮੈਂ ਚਾਹੁੰਦਾ ਜੀ ਜਿਹੜਾ ਮੇਰੇ ਮੁੰਡਾ ਨਾ ਹੋਵੇ ਉਹਦੀ ਮਤਲਬ ਆਵਾਜ਼ ਵਧੀਆ ਹੋਵੇ, ਮਤਲਬ ਬੋਲਦਾ ਚੰਗਾ ਹੋਵੇ।
2: ਅਤੇ ਕੀ ਗੱਲ ਸਵਰਾਜ ਸਾਹਿਬ, ਮੈਂ ਆਪਣੇ ਮੂੰਹ ਨਾਲ ਛਿਪਕਲੀਆਂ ਦੀ ਪੂੰਝ ਫੜਦਾ ਜੀ, ਮੇਰੀ ਵੀ ਤਾਂ ਆਵਾਜ਼ ਸਹੀ ਹੈ ਜੀ, ਕਿਉਂ ਜੀ?
1: ਆਵਾਜ਼ਾਂ ਤਾਂ ਬਹੁਤ ਵਧੀਆ ਵਧੀਆ ਕੱਢ ਲੈਂਦੇ ਜੀ ਇਹ।
2: ਹਾਂਜੀ ਹਾਂਜੀ ਜੀ, ਇਹਨਾਂ ਨੇ ਸੁਣੀਆਂ ਹੋਈਆਂ
1: ਨਹੀਂ, ਫਿਰ ਤਾਂ ਚਾਹੀਦਾ ਮੰਨਣਾ ਇਹਨਾਂ ਨੂੰ।
2: ਤੁਹਾਨੂੰ ਪਤਾ ਮੈਂ ਛਿਪਕਲੀ ਦੀ ਆਵਾਜ਼ ਵੀ ਕੱਢ ਲੈਂਦਾ ਆਪਣਾ ਪਾਲੀ ਜੀ।
1: ਕਿਹਦੀ?
2: ਛਿਪਕਲੀ ਦੀ। ਛਿਪਕਲੀ ਵਾਂਗੂ ਦੇਖ ਕੇ ਦਿਖਾਵਾਂ ਤੁਹਾਨੂੰ? ਦੇਖ ਕੇ ਜਿੱਦਾਂ ਛਿਪਕਲੀ ਦੇਖਦੀ ਓਦਾਂ ਤੁਹਾਨੂੰ ਦੇਖਾਂ?
1: ਦਿਖਾਓ,
2: ਅੱਖਾਂ ਬੰਦ ਕਰੋ,
1: ਕਰ ਲਈ
2: ਸਾਹਮਣੇ ਕੀ ਦੇਖ ਰਿਹਾ?
1: ਪਵਨ ਕੁਮਾਰ ਬੈਠਾ ਮੋਹਰੇ।
2: ਅੱਛਾ ਜੀ, ਤੁਸੀਂ ਸ਼ੀਸ਼ੇ ਦੇ ਮੋਹਰੇ ਬੈਠੇ ਹੋ? ਅੱਛਾ ਜੀ, ਨਹੀਂ ਅੱਖਾਂ ਬੰਦ ਕਰੋ, ਚਲੋ
1: ਕਰ ਲਈਆਂ।
2: ਕੀ ਦੇਖ ਰਿਹਾ ਸਾਹਮਣੇ?
1: ਹਮਣੇ 4:30 ਹੋ ਗਏ।
2: ਅੱਛਾ ਜੀ, ਮਤਲਬ ਛਿਪਕਲੀ ਨਹੀਂ ਦਿਖੀ ਤੁਹਾਨੂੰ, ਅੱਖਾਂ ਨਹੀਂ ਦਿਖੀਆਂ, ਕਿੱਦਾਂ ਦਿਖੂਗੀ? ਮੈਂ ਤਾਂ ਮਾਈਕ ਦੇ ਪਿੱਛੇ ਬੈਠਾ ਨਾ, ਤੁਸੀਂ ਤਾਂ ਉੱਧਰ ਬੈਠੇ, ਕਿੱਦਾਂ ਦਿਖੂਗੀ ਤੁਹਾਨੂੰ?
1: ਸਹੀ ਗੱਲ
2: ਹੈ ਨਾ ਜੀ? ਕੋਈ ਗੱਲ ਨੀ ਪਾਲੀ ਜੀ, ਮੈਨੂੰ ਲੱਗਦਾ ਤੁਹਾਡੀ ਗੱਲ ਦਾ ਅਸਰ ਕਰੂਗੇ ਸਾਡੇ ਸਹੁਰਾ ਸਾਹਿਬ। ਕੋਈ ਨਾ, ਮੈਂ ਤੁਹਾਡੀ ਮਤਲਬ ਨਾ, ਮੈਨੂੰ ਲੱਗਦਾ ਤੁਹਾਡੀ ਵਾਈਬ ਆਈ ਹੈ, ਸ਼ਾਇਦ ਮੰਨ ਜਾਣ। ਗਾਣਾ ਕਿਹੜਾ ਸੁਣੂਗੇ?
1: ਗਾਣਾ ਕੋਈ ਵੀ ਲਾ ਦੋ, ਵਿਆਹ ਵਾਲਾ ਜੀ, ਵਧੀਆ
2: ਵਿਆਹ ਵਾਲਾ ਗਾਣਾ ਲਾ ਦਈਏ ਜੀ। ਕੋਈ ਗਾਣਾ? ਅੱਛਾ ਜੀ, ਵਿਆਹ ਵਾਲਾ ਕੋਈ ਵੀ ਗਾਣਾ ਲਾ ਦੋ, ਮਤਲਬ ਮੂਡ ਚੋਂ ਜੀ, ਇਹ ਵਿਆਹ ਹੋ ਗਏ ਹਟੇ ਨਾ ਮੇਰਾ।
1: ਕੋਈ ਗੱਲ ਨੀ, ਹੁਣ ਟੈਨਸ਼ਨ ਨਾ ਲਓ, ਮੰਨ ਜਾਣਾ।
2: ਠੀਕ ਹੈ ਜੀ, ਤੁਸੀਂ ਕਹਿ ਦਿੱਤੇ ਜੀ, ਹਾਂਜੀ ਮਤਲਬ ਬਿਲਕੁਲ ਨੀ ਮੰਨਣਾ, ਮੇਰਾ ਮਤਲਬ ਮੰਨ ਜੂਗੇ ਜੀ। ਹਾਂਜੀ ਹਾਂਜੀ, ਮੰਨ ਜੂਗੇ,
1: ਮੰਨ ਜਾਣਾ, ਮੰਨ ਜਾਣਾ।
2: ਠੀਕ ਹੈ ਜੀ, ਮੰਨ ਜੂਗੇ, ਮੰਨ ਜੀ, ਥੈਂਕ ਯੂ, ਬਾਏ ਬਾਏ।
1: ਓਕੇ ਓਕੇ।

0: ਹਾਂਜੀ ਹਾਂਜੀ ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿਦ ਆਰ ਜੀ ਦੋਸਤ ਰਮਨੀਸ਼ ਵਿਦ ਮੇਰੇ ਸੋਹਰਾ ਸਾਹਿਬ ਗੱਬਰ ਜੀ। ਗੱਬਰ ਜੀ, ਗੱਬਰ ਜੀ ਬੋਲਿਆ। ਦੇਖੋ ਸੋਹਰਾ ਸਾਹਿਬ, ਮੈਂ ਗੱਬਰ ਨਹੀਂ ਬੋਲਿਆ ਕਿਉਂਕਿ ਨਾ ਇੱਜ਼ਤ ਦੇਣੀ ਚਾਹੀਦੀ ਸਾਰੇ ਨੂੰ, ਤੇ ਬਹੁਤ ਵੱਡੀ ਗੱਲ ਏ।
1: ਚਪੇੜ ਨਾ ਖਾ ਲਈ ਓਏ।
0: ਚਪੇੜ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ,
1: ਤੂੰ ਬੋਲਦਾ ਕਿੱਦਾਂ ਓਏ, ਮੈਂ ਗੁੱਸਾ ਨਾ ਮਾਰੂ ਤੇਰੇ ਓਏ।
0: ਸੋਹਰਾ ਸਾਹਿਬ ਠੀਕ ਹੈ, ਮੰਨ ਲਿਆ ਤੁਸੀਂ ਵਿਆਹ ਨਹੀਂ ਕਰਾਉਣਾ, ਪਰ ਧਰਮਿੰਦਰ ਜੀ ਦੀ ਪੰਜਾਬੀ ਕਾਪੀ ਨਾ ਬਣੋ। ਵੈਲ ਦੋਸਤੋ, ਆਪਣਾ ਸੋਹਰਾ ਸਾਹਿਬ, ਮੈਂ ਤਾਂ ਤੁਹਾਡੇ ਨਾਲ ਇੱਕ ਬੰਦਾ ਐਡ ਕਰਾਉਂਦਾ ਜੀ, ਤੁਹਾਡੇ ਵਿਚੋਲੇ ਬੜੇ ਸੋਹਣੇ ਆ ਜੀ। ਹੈਲੋ।
2: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਸਰ ਤੁਹਾਡਾ?
2: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਤੋਂ ਬੋਲ ਰਿਹਾ ਸਰ।
1: ਮੇਰੀ ਉਮਰ ਦਾ ਫਿਰ ਤੁਸੀਂ ਵਿਆਹ ਦੀ ਉਮਰ ਹੋ ਚੁੱਕੀ ਹੈ ਮੇਰੀ ਵਿਆਹ ਨਹੀਂ ਮੰਨਦੇ ਨਹੀਂ ਪਏ ਸੋਹਰਾ ਸਾਹਿਬ ਗੱਲ ਕਰੋ ਮਾੜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਜੀ ਮੁੰਡਾ ਬਹੁਤ ਚੰਗਾ ਮੈਨੂੰ ਛੋਟ ਦੇਖੋ ਜੀ ਵਿਆਹ ਆ ਇੱਕ ਮਜ਼ਾਕ ਨੀ ਆ, ਤੁਸੀਂ ਕਿੱਦਾਂ ਕਹਿਤਾ 50 ਸਾਲ ਦੀ ਕੁੜੀ ਆ ਜੀ ਮੇਰੀ।
2: ਹਾਂਜੀ ਤੇ ਮੁੰਡਾ ਵੀ 50 ਸਾਲ ਦਾ ਹੀ ਆ ਜੀ।
1: ਨਹੀਂ ਨਹੀਂ ਭਾਵੇਂ ਉਹਦੇ ਚੂਰੀਆਂ ਪਈਆਂ, ਉਹ ਤਾਂ ਮਾੜਾ ਜਿਹਾ ਉਹਨੇ ਫੇਸ ਵਾਸ਼ ਲਾ ਲਿਆ ਸੀ ਤਾਂ ਪੈ ਗਈਆਂ, ਇਹਦਾ ਮਤਲਬ 50 ਸਾਲ ਦੀ ਹੋ ਗਈ ਉਹ। ਵੇਖੋ ਮੇਰੀ ਗੱਲ ਸੁਣੋ ਜਗਸੀਰ ਜੀ, ਜਗਸੀਰ ਜੀ ਤੁਸੀਂ ਕਰ ਰਹੇ ਮਜ਼ਾਕ, ਤੁਹਾਨੂੰ ਮੈਂ ਦੱਸਾਂ ਤੁਹਾਡਾ ਵਿਆਹ ਹੋ ਗਿਆ?
2: ਹਾਂਜੀ ਸਰ ਮੈਰਿਜ ਹੋ ਗਿਆ।
1: ਬੜੇ ਖੁਸ਼ ਲੱਗਦੇ ਹੋ
2: ਸਰ, ਆਪਾਂ ਤਾਂ ਬਹੁਤ ਖੁਸ਼ ਆ ਆਪਣੀ ਮੈਰਿਜ
1: ਵਿੱਚ। ਕੀ ਬਾਤ ਹੈ ਜੀ, ਮੈਰਿਜ ਹੋ ਗਈ ਆ, ਤੁਸੀਂ ਵਿਆਹ ਨਹੀਂ ਕਹਿੰਦੇ ਮੈਰਿਜ ਕਹਿੰਦੇ ਆ?
2: ਸਾਡਾ ਮੁੰਡਾ ਵੀ ਸਾਡੀ ਕੁੜੀ ਨੂੰ ਬਹੁਤ ਖੁਸ਼ ਰੱਖੂਗਾ।
1: ਹਏ ਕੀ ਬਾਤ ਹੈ ਜੀ, ਤੁਸੀਂ ਵਿਆਹ ਨੂੰ ਮੈਰਿਜ ਕਹਿੰਦੇ ਹੋ?
2: ਹਾਂਜੀ ਸਰ।
1: ਕੀ ਗੱਲ, ਬਾਹਰੋਂ ਪੜ੍ਹ ਕੇ ਆਏ ਹੋ?
2: ਹਾਂਜੀ ਹਾਂਜੀ ਬਾਹਰੋਂ ਪੜ੍ਹ ਕੇ ਆਏ ਹਾਂ ਜੀ।
1: ਅੱਛਾ ਜੀ, ਕਿਆ ਬਾਤ ਹੈ, ਤੇ ਤੁਹਾਡਾ ਨਾਮ ਕੀ? ਜਗਸੀਰ।
2: ਜਗਸੀਰ,
1: ਜਗਸੀਰ, ਤੈਨੂੰ ਬਾਹਰਲੀ ਭਾਸ਼ਾ ਵਾਂਗੂ ਬੋਲਿਆ ਕਰੋ ਨਾ, ਜਗਸੀਰ ਅੱਧਾ ਬੋਲਿਆ ਕਰੋ ਨਾ।
2: ਜਗਸੀਰ,
1: ਹੈ ਕਿਆ ਬਾਤ ਹੈ ਜੀ, ਕੀ ਗੱਲ, ਰੈਪਰ ਹੋ?
2: ਹਾਂਜੀ ਹਾਂਜੀ। ਹੋਰ ਸੁਣਾ ਸਰ?
1: ਮੈਂ ਵਧੀਆ ਜੀ, ਗੱਲ ਕਰੋ ਮੇਨ ਜੀ ਮੁੱਦੇ ਦੀ, ਕਿੱਦਾਂ ਕਰੀਏ ਫਿਰ?
2: ਮੁੰਡਾ ਵਧੀਆ ਜੀ ਕਰ ਦੋ, ਆਪਾਂ 40 ਸਾਲ ਦਾ ਬਣਾ ਦੇਣਾ ਇਹਨਾਂ, ਫੇਸ਼ੀਅਲ ਵਗੈਰਾ ਕਰਾ।
1: ਨਹੀਂ ਇੱਥੇ ਕੀ ਮੈਂ ਰਾਮਲੀਲਾ ਕਰਾਉਣ ਲੱਗਾ, ਜਿਹੜੇ ਵਿਆਹ ਨੂੰ ਵੱਡਾ ਕਰ ਦੇਣਾ ਸੀ।
2: ਚਲੋ ਆਪਾਂ ਰਾਮਲੀਲਾ ਦਾ ਪ੍ਰੋਗਰਾਮ ਕਰ ਲਾਂਗੇ।
1: ਅੱਛਾ ਜੀ, ਨਹੀਂ ਦੇਖੋ ਮੈਨੂੰ ਲੱਗਦਾ ਤੁਸੀਂ ਗਲਤ ਟੋਕ ਕਰ ਰਹੇ ਹੋ, ਅਸੀਂ ਕਹਿਣ ਦਾ ਮਤਲਬ ਵਿਆਹ ਕਰਾਉਣਾ, ਤੁਸੀਂ 40 ਸਾਲ 50 ਸਾਲ ਉਮਰ ਕਰ ਰਹੇ ਹੋ, ਕੀ ਗੱਲ ਹੋ ਗਈ ਤੁਹਾਨੂੰ ਜਗਸੀਰ ਜੀ?
2: ਮੈਨੂੰ
1: ਲੱਗਦਾ ਅੱਛਾ ਜੀ, ਮੈਨੂੰ ਲੱਗਦਾ ਚਾਹ ਚ ਨਾ ਤੁਹਾਡੇ ਭਾਬੀ ਨੇ ਨਿੰਬੂ ਨਿਚੋੜਤਾ, ਅੱਜ ਖੱਟੀਆਂ ਖੱਟੀਆਂ ਗੱਲਾਂ ਕਰਦੇ ਪਏ ਹੋ।
2: ਕੀ ਗੱਲ,
1: ਕਿਤੇ ਅੱਖਾਂ ਬੰਦ ਕਰਕੇ ਸਕੰਜਵੀ ਵਾਂਗੂ ਤਾਂ ਨੀ ਪੀ ਗਿਆ ਨੂੰ? ਜਗਸੀਰ ਨਾਮ ਹੀ ਹੈ ਨਾ, ਨਿੰਬੂ ਖਟਾ ਵਿੱਚ ਐ ਕਰਕੇ ਬੋਲੋ। ਕੁਛ ਨੀ, ਮੈਂ ਕਿਹਾ ਚਟਕੇ ਲੈ ਰਹੇ ਹੋ ਤੁਸੀਂ ਗੱਲਾਂ ਦੇ, ਹੈਨਾ
2: ਸਰ? ਚਟਕੇ ਲੈਣੇ ਵੀ ਚਾਹੀਦੇ
1: ਆ। ਚਟਕੇ ਕਿਹਾ ਜੀ, ਦੇਖੋ ਮੈਂ ਤੁਹਾਨੂੰ ਦੱਸਤਾ ਨਿੰਬੂ ਨਿਚੋੜੇ ਹੀ ਹੋਇਆ। ਚਲੋ ਕੋਈ ਨਾ ਜੀ,
2: ਚਾਹ ਪੀਂਦੇ ਹੀ ਨੀ ਆਪਾਂ।
1: ਅੱਛਾ ਜੀ, ਚਲੋ ਗਾਣਾ ਦੱਸੋ ਫਿਰ ਵਧੀਆ ਆ। ਗਾਣਾ ਤੁਸੀਂ ਵਿਆਹ ਦਾ ਚਲਾਓ, ਵਧੀਆ ਵਿਆਹ ਦਾ ਚਲਾਈਏ, ਭੰਗੜਾ ਪਾਓ ਫਿਰ। ਚਲੋ ਘਰੇ ਮੈਂ ਲਾਨਾ, ਮੈਂ ਥੋੜੇ ਤੇ ਕੰਨ ਖਿੱਚਦਾ, ਪਤਾ ਨੀ ਕਿਹੜੇ ਵਿਚੋਲੇ ਲਿਆਂਦਾ। ਸੋਰੀ ਜੀ, ਸੋਰੀ, ਆਪਣਾ ਮਾਫ਼ ਕਰੋ ਜਗਸੀਰ ਜੀ, ਕੋਈ ਵਿਆਹ ਨੀ ਹੋਣਾ ਦਾ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਇੱਕ ਜ਼ਰੂਰੀ ਸੂਚਨਾ ਕਿ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ 102.7 ਮੈਗਾਹਰਟਜ਼ ਤੋਂ ਬੋਲ ਰਹੇ ਹਾਂ। ਹੈਡਿੰਗਲੀ ਲੀਡਸ ਇੰਗਲੈਂਡ ਵਿਖੇ ICC ਵੂਮੈਨਸ T20 ਵਰਲਡ ਕੱਪ ਤਹਿਤ ਭਾਰਤ ਅਤੇ ਨੈਦਰਲੈਂਡਸ ਦੀਆਂ ਜਿਹੜੀ ਮਹਿਲਾ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ T20 ਕ੍ਰਿਕਟ ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸ਼ਾਮ 6:30 ਤੋਂ ਜਿਹੜੀ ਸੁਣਾਵਾਂਗੇ, ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਐਪ ਤੇ ਹੀ ਸੁਣਦੇ ਰਹੋਗੇ। ਹਾਂਜੀ ਹਾਂਜੀ ਹਾਂਜੀ ਦੋਸਤੋ, ਵੈਲਕਮ ਬੈਕ। ਵੈਲ, ਸਾਡੇ ਇੱਕ ਵਿਚੋਲੇ ਆਈ ਮੀਨ ਸਰੋਤਾ ਜੁੜ ਚੁੱਕੇ ਨੇ, ਉਹ ਸਾਡੇ ਅੱਜ ਕਸ਼ਟ ਦੂਰ ਕਰਨਗੇ। ਹੈਲੋ ਹੈਲੋ
1: ਸਰ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਸਰ ਤੁਹਾਡਾ?
1: JS ਮੁਲਤਾਨੀ ਜਲੰਧਰ ਤੋਂ।
0: ਅੱਛਾ ਜੀ, JS ਮੁਲਤਾਨੀ ਜਲੰਧਰ ਤੋਂ
1: ਜੀ। ਸਰ,
0: ਜਲੰਧਰ ਤੋਂ ਤੁਹਾਡੀ ਕਾਸਟ ਹੈ? ਘਰ ਹੈ, ਪਿਆਰਾ ਘਰ ਹੈ ਜੀ ਤੁਹਾਡਾ? ਅੱਛਾ ਜੀ, ਘਰ ਦਾ ਨਾਮ ਜਿੰਦ ਜਾਨ ਹੈ ਕਿ ਪਿਆਰਾ ਆ? ਅੱਛਾ, ਕੜਾਈਆਂ ਕੋਲ ਆ ਰਹੀ। ਨਹੀਂ ਸਰ, ਤੁਸੀਂ ਸਿੰਗਰ ਹੋ, ਤੁਸੀਂ ਇਹ ਦੱਸੋ ਆਪਣਾ ਜਸਪਾਲ ਜੀ।
1: ਅੱਛਾ ਜੀ,
0: ਕਿਆ ਬਾਤ ਹੈ ਜੀ, ਤਾਂ ਹੀ ਤੁਸੀਂ ਇੱਦਾਂ ਜਵਾਬ ਦੇ ਰਹੇ। ਨਹੀਂ, ਅੱਛਾ, ਹੈ ਨਾ ਜੀ। ਹਾਂਜੀ ਜਸਪਾਲ ਜੀ, ਇੱਕ ਚੱਕਰ ਪੈ ਗਿਆ ਜੀ। ਹੈਲੋ, ਚੱਕਰ ਕਰੀ ਜੀ, ਸਹੁਰਾ ਸਾਹਿਬ ਮੰਨ ਨਹੀਂ ਰਹੇ ਵਿਆਹ ਨੂੰ ਜੀ, ਕੀ ਕਰੀਏ, ਤੁਸੀਂ ਮਨਾਓਗੇ? ਅੱਛਾ ਜੀ, ਗੱਲ ਕਰੋ ਫਿਰ ਇਹਨਾਂ ਨਾਲ।
2: ਹੈਲੋ
1: ਹੈਲੋ,
2: ਹਾਂਜੀ, ਕੌਣ ਬੋਲਦਾ ਜੀ?
1: ਹਾਂਜੀ ਸਰ ਜੀ, ਮੈਂ JS ਮਲਤਾਨੀ ਜਲੰਧਰ ਤੋਂ ਬੋਲਦਾ ਜੀ।
2: ਅੱਛਾ ਜੀ, ਕੀ ਕੰਮ ਹੈ ਤੁਹਾਨੂੰ ਮੇਰੇ ਤੋਂ?
1: ਤੁਹਾਡੇ ਨਾਲ ਕੰਮ ਇਹ ਹੈ ਜੀ, ਤੁਸੀਂ ਇੱਕ ਵਿਆਹ ਕਰਨਾ ਮੁੰਡੇ ਦਾ, ਬਹੁਤ ਵਧੀਆ ਲਾਇਕ ਮੁੰਡਾ ਹੈ।
2: ਅੱਛਾ ਜੀ, ਕਿਹਦੇ ਮੁੰਡੇ ਦਾ ਵਿਆਹ ਕਰਨਾ, ਦੱਸੋ ਫਿਰ।
1: ਆ ਸਾਡੇ ਜੀ ਜਿਹੜੇ RJ ਹੈਗੇ ਨੇ, ਉਹਨਾਂ ਦਾ ਕਰਨਾ।
2: ਅੱਛਾ ਜੀ, ਇਹਦਾ ਵਿਹਲੇ ਦਾ?
1: ਹਾਂਜੀ।
2: ਤੁਸੀਂ ਹਾਂਜੀ ਕਹਿਤਾ, ਮਤਲਬ ਵਿਹਲਾ ਹੈ?
1: ਨਹੀਂ ਨਹੀਂ, ਵਿਹਲਾ ਨਹੀਂ, ਮੁੰਡਾ ਕਾਰੋਬਾਰ ਕਰਦਾ ਹੈ, ਨੌਕਰੀ ਪੇਸ਼ੇ ਵਾਲਾ ਬੰਦਾ।
2: ਅੱਛਾ ਜੀ, ਠੀਕ ਆ, ਸੋਚ ਵਿਚਾਰ ਕਰ ਸਕਦੇ ਆ। ਕੀ ਖਾਸੀਅਤ ਆ ਤੁਹਾਡੇ ਮੁੰਡੇ ਚ, ਮੈਨੂੰ ਇਹ ਦੱਸੋ ਮਾੜਾ ਜਿਹਾ।
1: ਵੇਖੋ ਜੀ, ਖਾਸੀਅਤ ਬੰਦਾ ਪੜ੍ਹਿਆ ਲਿਖਿਆ ਹੈ, ਨੌਕਰੀ ਪੇਸ਼ੇ ਵਾਲਾ ਹੈ, ਪੈਸੇ ਕਮਾ ਰਿਹਾ ਹੈ, ਸਾਰੇ ਕੰਮ ਕਰ ਰਿਹਾ ਹੈ।
2: ਤੇ ਮੇਰੀ ਕੁੜੀ ਨੂੰ ਕਿੰਨਾ ਪਿਆਰ ਕਰਦਾ ਹੈ?
1: ਵਧੀਆ।
2: ਤੇ ਕੁੜੀ ਨੂੰ ਕਿੰਨਾ ਪਿਆਰ ਕਰਦਾ ਹੈ?
0: ਮੈਂ ਦੱਸਦਾ ਇੱਕ ਮਿੰਟ, ਆਪਣਾ ਜਸਪਾਲ

0: ਤਾਂ ਮੈਂ ਦੱਸੂਗਾ ਕਿਉਂਕਿ ਪਿਆਰ ਤਾਂ ਮੈਂ ਕਰਦਾ ਨਾ, ਤੁਸੀਂ ਤਾਂ ਹਾਮੀ ਭਰਵਾਓਗੇ ਨਾ। ਦੇਖੋ ਜੀ ਮੈਂ ਪਿਆਰ ਇੰਨਾ ਕਰਦਾ, ਇੱਕ ਵਾਰ ਇਹਨਾਂ ਦੀ ਕੁੜੀ ਮੈਨੂੰ ਕਹਿੰਦੀ ਕਿ ਨਾ ਤੈਨੂੰ ਮੈਂ ਨਾ ਉਂਗਲਾਂ ਤੈਨੂੰ ਚਾਹੂੰਗੀ, ਮੈਂ ਕਿਹਾ ਕਮਲੀ ਉਂਗਲਾਂ ਤੋੜ ਲਈ ਹੋਰ ਕੀ, ਦੇਖ ਲਓ ਮੈਂ ਇੰਨਾ ਪਿਆਰ ਕਰਦਾ ਉਹਨੂੰ, ਦੇਖ ਲਓ ਜੀ। ਹੁਣ ਤੁਸੀਂ ਆਪ ਹੀ ਗੱਲ ਕੰਟੀਨਿਊ ਕਰੋ।
1: ਹਾਂਜੀ ਹਾਂਜੀ, ਇਹ ਕਿਹੜੀ ਬਕਵਾਸ ਕਰਕੇ ਗਿਆ ਜੀ, ਇਹਦੀ ਗੱਲ ਸੁਣਨ ਦੀ ਲੋੜ ਨਹੀਂ ਸੀ ਵੈਸੇ। ਬੋਲੋ ਜੀ ਜਸਪਾਲ ਜੀ। ਹਾਂਜੀ, ਕਿੱਦਾਂ ਕਰੀਏ ਫਿਰ?
2: ਨਹੀਂ ਜੀ ਗੱਲ ਮਾੜੀ ਨਹੀਂ ਕਰਦਾ ਵੈਸੇ, ਦਿਲ ਦਾ ਬਹੁਤ ਸਾਫ ਹੈਗਾ ਬੰਦਾ ਜੀ।
1: ਅੱਛਾ ਜੀ, ਦਿਲ ਦਾ ਸਾਫ ਆ, ਕੀ ਗੱਲ, ਸਾਬਣ ਦਾ ਦਿਲ ਧੋਂਦਾ? ਦੇਖੋ ਜੀ ਓਬਵੀਅਸਲੀ ਪਿਆਰ ਕਰਦਾ, ਤਾਂ ਹੀ ਮੇਰੀ ਕੁੜੀ ਦੇ ਮਗਰ ਪਿਆ ਹੋਊਗਾ, ਹਨਾ ਜੀ?
2: ਬਿਲਕੁਲ ਜੀ ਬਿਲਕੁਲ, 100% ਸਹੀ ਹੈ ਬੰਦਾ।
1: ਅੱਛਾ ਜੀ ਚਲੋ ਠੀਕ ਹੈ, ਇਹਦਾ ਮੈਨੂੰ ਨਾ ਸਰਟੀਫਿਕੇਟ ਬਣਾ ਕੇ ਦਿਓ ਜਿੱਥੇ 100% ਲਿਖਿਆ ਹੋਵੇ ਕਿ ਸਹੀ ਆ। ਜਾਂ ਤਾਂ ਮੈਨੂੰ ਇਹਦੇ ਜਿੱਥੋਂ 100 ਤੋਂ 100 ਨੰਬਰ ਆਏ ਹੋਗੇ ਨਾ, ਉਹ ਵਾਲਾ ਲਿਆ ਕੇ ਦਿਓ ਪੇਪਰ ਕੋਈ, ਤਾਂ ਮੈਂ ਮੰਨੂਗਾ ਜੀ। ਅੱਛਾ ਜੀ, ਇਹ ਦੁਆਰਾ ਨਾ,
0: ਮੈਂ ਦੁਆਰਾ ਸਾਹਿਬ 10ਵੀਂ ਦੁਆਰਾ ਕਰ ਲਾ, ਉਹ 'ਚ ਮੇਰੇ 100 'ਚ 100 ਦੁਆਰਾ ਆ ਸਕਦੇ ਜੀ।
1: ਆ ਦੇਖ ਲਓ ਕਿਹੜੀਆਂ ਬੇਲੀਆਂ ਕੱਲਾ ਕਰਦਾ, ਦੇਖ ਲਓ ਜੀ ਤੁਹਾਡਾ ਮੁੰਡਾ, ਇੰਨਾ ਵਿਆਹ ਕਰਾਵਾਂ ਮੈਂ ਕੁੜੀ ਦਾ? ਅੱਛਾ ਜੀ, ਨਾਮ ਤਾਂ ਰਵਨੀਸ਼ ਆ, ਖੁਸ਼ ਦਿਲ ਕਿੱਥੋਂ ਗਿਆ? ਅੱਛਾ ਦਿਲੋਂ ਖੁਸ਼ ਰਹਿੰਦਾ, ਠੀਕ ਆ ਜੀ। ਮੈਂ ਇਹਨੂੰ ਪਹਿਲਾਂ ਦੱਸਣਾ, ਮੈਂ ਮੂੰਹ ਤੋਂ ਖੁਸ਼ ਹੋ ਜਾਂਦਾ ਜੀ। ਚਲੋ ਕੋਈ ਨਾ ਜੀ, ਆਪਣਾ ਕਰਦੇ ਇਹਦਾ ਸੋਚ ਵਿਚਾਰ ਕਰਦੇ। ਵੈਲ ਤੁਹਾਡੇ ਤੋਂ ਥੋੜ੍ਹਾ ਮੈਂ ਸੈਟਿਸਫਾਈ ਹੋਇਆ, ਤੁਸੀਂ ਵੀ ਕਿਹਾ ਕਿ ਮੁੰਡਾ ਚੰਗਾ, ਮਤਲਬ ਸਾਰੇ ਕਹਿ ਰਹੇ ਮੁੰਡਾ ਚੰਗਾ ਆ। ਮੈਂ ਸੋਚ ਸਕਦਾ ਜੀ ਜਸਪਾਲ ਜੀ। ਠੀਕ ਆ ਜੀ ਜਸਪਾਲ ਜੀ, ਆਪਾਂ ਕਦੀ ਬੈਠਾਂਗੇ, ਚਾਹ ਪੀਓਗੇ ਅਤੇ ਫਿਰ ਆਪਾਂ ਦੇਖਦੇ ਹਾਂ ਕੀ ਕਰਨਾ, ਠੀਕ ਆ ਜੀ? ਤੁਸੀਂ ਵਿਆਹ 'ਤੇ ਜ਼ਰੂਰ ਆਇਓ ਜੀ।
2: ਬਿਲਕੁਲ ਜੀ ਬਿਲਕੁਲ,
1: ਠੀਕ ਹੈ ਜੀ, ਠੀਕ ਆ। ਥੈਂਕ ਯੂ ਜੀ ਜਸਪਾਲ ਜੀ। ਕਿਹੜਾ ਗਾਣਾ ਕਿੰਨਾ ਸੁਣਨਾ ਚਾਹੋਗੇ?
2: ਜੀ ਗਾਣਾ ਮੇਰੀ ਮੰਮੀ ਨੂੰ ਪਸੰਦ ਨਹੀਂ ਹੈ।
1: ਓਏ ਹੋਏ, ਇਹ ਤਾਂ ਜੀ ਤੁਸੀਂ ਇਹ ਕਰਤਾ ਜੀ,
0: ਮੈਂ ਇਹ ਜੀ ਮੈਂ ਬੋਲਦਾ ਜੀ ਸੋਹਰਾ ਸਾਹਿਬ, ਇਹ ਤਾਂ ਜੀ ਮੇਰੇ ਸਹੁਰੇ ਨੂੰ ਪਸੰਦ ਨਹੀਂ ਹੈ ਤੂੰ, ਇਹ ਤਾਂ ਮੈਂ ਇਹ ਬਿੱਲੋ ਮੇਰੀ ਕੁਐਰੀ ਸੀ, ਇਹ ਗੱਲ ਸੱਚ ਹੋ ਗਈ ਹੈ, ਮੇਰੇ ਸਹੁਰੇ ਨੂੰ ਪਸੰਦ ਨਹੀਂ ਹੈ ਤੂੰ, ਇਹ ਤੇਰਾ ਗੋਰਾ ਮੂੰਹ, ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨਵੇ, ਹੈ ਨਾ ਜੀ?
2: ਮੰਮੀ ਨੂੰ ਲਾਉਣਾ ਜੀ ਗੀਤ।
0: ਹਾਂ ਜੀ ਮੰਮੀ ਨੂੰ ਲਾਉਂਗੇ ਜੀ, ਸਹੁਰਾ ਸਾਹਿਬ ਜੀ ਤਾਂ ਮੈਂ ਨਾਲ ਇਗਜ਼ਾਮਪਲ ਦੇ ਦਿੱਤੀ ਜੀ। ਠੀਕ ਹੈ ਜੀ ਜਸਪਾਲ ਜੀ, ਥੈਂਕ ਯੂ ਸੋ ਮਚ, ਬਾਏ ਬਾਏ। ਲੋ ਜੀ ਮੰਮੀ ਨੂੰ ਪਸੰਦ ਨਹੀਂ ਹੈ ਤੂੰ, ਵੈਸੇ ਤਾਂ ਸਹੁਰੇ ਨੂੰ ਪਸੰਦ ਨਹੀਂ ਹੈ ਤੂੰ।

0: ਕਿਉਂਕਿ ਕਹਿੰਦੇ ਮੇਰੇ ਸਹੁਰੇ ਨੂੰ ਪਸੰਦ ਨਹੀਂ ਹੈ ਤੂੰ ਵੀ ਤੇਰਾ ਗੋਰਾ ਮੂੰਹ ਤਾਂ ਵੀ ਤੈਨੂੰ ਪਿਆਰ ਕਰਦੀ ਚੰਡਵੇ ਇਹ ਮੇਰੀ ਬਿੱਲੋ ਨੇ ਮੈਨੂੰ ਕਿਹਾ ਸੀ ਵੈਸੇ ਮੈਂ ਤੁਹਾਨੂੰ ਦੱਸਦਾ ਕਿਉਂਕਿ ਬਿੱਲੋ ਮੈਨੂੰ ਬਹੁਤ ਪਿਆਰ ਕਰਦੀ ਹੈ ਵੈਲ ਦੋਸਤੋ ਥੋੜ੍ਹਾ ਟਾਈਮ ਰਹਿ ਗਿਆ ਹੈਲੋ ਜਲੰਧਰ ਚੋਣ ਉਹ ਤੋਂ ਪਹਿਲਾਂ ਸਾਡੇ ਕਿਸੋਰ ਉੱਤੇ ਜੁੜ ਚੁੱਕੇ ਨੇ ਇਹ ਕੱਢੂ ਕਿ ਅੱਜ ਮੇਰਾ ਕੰਮ ਮੈਨੂੰ ਲੱਗਦਾ ਹੈ ਮੇਰਾ ਕੰਮ ਪੂਰਾ ਕਰ ਹੀ ਦੇਣਗੇ ਹੈਲੋ ਜੀ
1: ਇਹੀ
0: ਗੱਲ ਇਹੀ ਚਾਹੁੰਦਾ ਸੀ ਮੈਂ ਤੁਸੀਂ ਗੱਲ ਕਰੋ ਮੇਰੇ ਸਹੁਰਾ ਸਾਹਮਣੇ ਪ੍ਰੀਤੋ ਜੀ
2: ਕੌਣ ਹੈਲੋ ਵਧੀਆ ਬੀਬੀ ਜੀ।

0: ਤੁਸੀਂ ਕੌਣ?
1: ਉਹ ਮੈਂ ਪ੍ਰੀਤਾ ਬੋਲਦੀ ਆ, ਪਰ ਤੂੰ ਕਹਿੰਗਾ ਤਾਂ ਬੋਲਦੇ ਤਾਂ ਆਦੇ ਬੋੜਾ ਮੈਂ ਮੰਨਦਾ ਕਿ ਹੋਣੀ ਗੱਲ।
2: ਇੱਕ ਮਿੰਟ ਪ੍ਰੀਤਾ ਜੀ, ਇੱਕ ਮਿੰਟ ਪ੍ਰੀਤਾ ਜੀ ਜੇ ਤੁਹਾਨੂੰ ਸੌਰਵ ਸਾਹਿਬ ਨਾ ਪਤਾ ਲੱਗੇ ਨਾ ਪ੍ਰੀਤੋ ਹੈ, ਤੁਹਾਨੂੰ ਮੈਂ ਹਾਈਲਾਈਟ ਕਰਕੇ ਦੱਸ ਦਿੰਦਾ, ਇਹ ਇੱਕ ਕੁੜੀ ਹੈ।
1: ਆਹੋ ਕੁੜੀ ਆ, ਹੋਰ ਕੀ ਭਾਵਾ, ਮੇਰੀ 70 ਸਾਲ ਦੀ ਉਮਰ ਆ,
0: ਬੀਬੀ ਜੀ ਇੰਨੇ ਤੁਸੀਂ ਤੱਤੇ ਘੋਏ ਪਏ ਹੋ, ਕੀ ਗੱਲ, ਗਰਮ ਗਰਮ ਚਾਹ ਮੂੰਹ ਚ ਨੰਗਾ ਲਈ ਰਾਕਸ਼ਸ ਆ ਤੇ ਚਾਰ ਦੰਦ ਨਾਖੂਨਾ ਤੇ ਲਵਾਏ ਹੋਏ ਆ,
1: ਬੀਬੀ
0: ਜੀ ਗੱਲ ਤਾਂ ਸੁਣੋ, ਕੀ ਚੱਕਰ ਹੈ ਜੀ, ਮੈਨੂੰ ਮੁੰਡੇ ਤੇ ਸ਼ੱਕ ਆ ਜੀ, ਇਹ ਮੁੰਡਾ ਸਹੀ ਨੀ ਹੈਗਾ ਜੀ। ਕੁੜੀ ਨੂੰ ਗੱਲਾਂ ਬਾਤਾਂ ਰੱਖੂਗਾ, ਪਰ ਮੇਰੀ ਕੁੜੀ ਸੌਂਦੀ ਨੀ ਆ 3-3 ਵਜੇ ਤੱਕ, ਇੰਨੀਆਂ ਕਾਹਦੀਆਂ ਗੱਲਾਂ ਹੁੰਦੀਆਂ ਇਹਨਾਂ ਜੀ।
1: ਮੁਕਾਉਣਾ ਵੀ ਹੁੰਦਾ ਕਿਸੇ ਨਾ ਕਿਸੇ ਤਰ੍ਹਾਂ,
0: ਜਦ ਮੈਂ ਇਹਨਾਂ ਨੂੰ ਕਿਹਾ ਸੀ ਵਿਆਹ ਤੋਂ ਬਾਅਦ ਗੱਲ ਕਰ ਲਓ, ਸੌਰਵ ਸਾਹਿਬ ਵਿਆਹ ਤੋਂ ਬਾਅਦ ਕਿੱਦਾਂ ਗੱਲ ਕਰ ਲੈ, ਕੁੜੀ ਨੂੰ ਤਾਂ ਚੰਗੀ ਤਰ੍ਹਾਂ ਜਾਣਨਾ ਕਿ ਨਹੀਂ ਫੋਨ ਤੇ, ਮੈਂ ਪਹਿਲੀ ਕਿੱਦਾਂ ਮੈਂ ਐਵੇਂ ਕਰ ਲੈ। ਅੱਛਾ ਇਹ ਗੱਲ ਤਾਂ ਸੋਚੀ ਨੀ ਮੈਂ, ਸੋਰੀ ਜੀ ਪ੍ਰੀਤੋ ਜੀ, ਸੋਰੀ ਕਿੱਦਾਂ
1: ਕਰੀ,
2: ਮੈਂ ਵੀ ਆਪਣੀ ਮੰਮੀ ਦਾ ਮੁੰਡਾ ਨੀ ਜੇ ਤੁਹਾਡੀ ਬਿੱਲੋ ਨੇ ਵਿਆਹ ਨਾ ਕਰਾਇਆ,
0: ਚਲੋ ਮੈਂ ਸੋਚ ਵਿਚਾਰ ਕਰਦਾ, ਵੈਸੇ ਸੋਚ ਵਿਚਾਰ ਨੀ, ਹੁਣ ਟਾਈਮ ਹੋ ਗਿਆ ਤਾਂ ਸੋਚਦੇ ਮੰਨ ਨੀ ਜਾਈਏ ਫਿਰ ਤੁਹਾਡੇ ਵਿਆਹ ਲਈ। ਚਲੋ ਠੀਕ ਆ, ਗੁੱਡ ਆ, ਫਨੀ ਆ ਮੁੰਡਾ ਵੈਸੇ, ਚਲੋ ਲੱਡੂ ਮੈਨੂੰ ਲੱਗਦਾ ਇਹ ਤੁਹਾਡੇ ਕਰਕੇ ਹੋ ਗਿਆ, ਇੱਕ ਡਾਂਸ ਤਾਂ ਬਣਦਾ, ਇੱਕ ਵਾਰ ਜ਼ੋਰ ਦੇ ਡਾਂਸ ਹੋ ਜਾਏ, ਢੋਲ ਵਜਾਓ।
2: ਥੈਂਕ ਯੂ ਰੀਤਾ ਜੀ, ਮਨਾ ਤਾ ਤੁਸੀਂ, ਗੱਲਬਾਤ ਹੋ ਗਈ ਤੁਹਾਡੀ ਤਾਂ, ਕਿਆ ਬਾਤ ਹੈ ਜੀ। ਪ੍ਰੀਤੋ ਜੀ ਸਾਡੇ ਬੜੇ ਕਮਾਲ ਨੇ, ਉਰਫ ਮਿੰਟੂ ਚੰਡੇਲ ਜੀ ਕਮਾਲ ਹੀ ਕਰਦੇ, ਜਦੋਂ ਆਉਂਦੇ ਰੌਣਕ ਲਾ ਜਾਂਦੇ। ਚਿੰਟੂ ਜੀ ਅੱਜ ਗੱਲਬਾਤ ਹੀ ਕਰਤੀ ਤੁਸੀਂ, ਆਈ ਮੀਨ ਮਿੰਟੂ ਜੀ, ਮਿੰਟੂ ਜੀ ਫਰਮਾਈ ਦੱਸੋ, ਸੋਹਣੀ ਜਿਹੀ ਗਾਣੇ ਦੀ ਫਿਰ ਲਾਈਏ ਆਪਾਂ ਫਿਰ।
3: ਹਾਂਜੀ ਤੁਸੀਂ ਰਮਨੀਸ਼ ਜੀ ਗਾਣਾ ਸੁਣਾ ਦਿਓ, ਤੁਸੀਂ ਅਭਿਲਾਸ਼ਾ ਮੂਵੀ ਦਾ ਗਾਣਾ ਹੈ।
2: ਠੀਕ ਹੈ ਜੀ,
3: ਰਫੀ ਸਾਹਿਬ ਦੀ ਆਵਾਜ਼ ਵਿੱਚ ਵਾਦੀਆਂ ਮੇਰਾ ਕੰਮ।
2: ਕੀ ਬਾਤ ਹੈ ਜੀ, ਅੱਜ ਤਾਂ ਸਾਰੀਆਂ ਵਾਦੀਆਂ ਔਨ ਏਅਰ ਹੋ ਗਈਆਂ ਜੀ, ਬਸ ਸਾਡੇ ਕੋਲ ਕੰਮ ਹੀ ਮੇਰਾ ਬਣ ਗਿਆ ਜੀ।
3: ਬਹੁਤ ਬਹੁਤ ਮਿਹਰਬਾਨੀ ਮਹਾਰਾਜ,
2: ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਵੈਲ ਵੈਲ ਵਾਦੀਆਂ ਮੇਰਾ ਦਾਮਨ ਲੈ ਲਓ ਦੋਸਤੋ, ਸੁਣੋ।

0: हाँ जी हाँ जी हाँ जी दोस्तों, तुम सुन रहे हो प्रोग्राम हैलो जलंधर विद आरजे रमनीश। जिवें कि दोस्तों तुसी होनी थोड़ी देर पहले सुनिया कि मेरे जिहड़े सहुरा साहब ने वह मन चुके ने, तो बहुत बहुत बधाई वाली गल हैगी है, पर फिर भी इन्हों ना शक यह है कि मैं एक ना हले भी मैं इन्होंने डाउट है कि एक कॉलर अगर मैंने दस देना कि मुंडा बड़ा चंगा तो मैं मान जूंगा, इसलिए मैं कॉलर नू ले आया जी। हैलो
1: हैलो,
0: हाँ जी नमस्कार सर, की हाल है जी?
1: नमस्कार जी रमनीत जी।
0: हाए पहला की नाम लै लगे सी मेरा, ये दसो पहले।
1: नहीं नहीं, मैं नाम तो ਤੁਹਾਡਾ ਇਹੋ ਹੀ ਲੈ ਲਗਾ ਸੀ। ਮੈਂ ਬੋਲਦਾ ਹੀਰਾ ਲਾਲ ਜਲੰਧਰ ਤੋਂ ਜੀ।
0: ਅੱਛਾ ਜੀ, ਹੀਰਾ ਲਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ। ਅੱਜ ਤੁਸੀਂ ਮੇਰਾ ਇੱਕ ਕੰਮ ਕਰਨਾ ਹੈ।
1: ਪਹਿਲੇ ਤੁਹਾਨੂੰ ਵਧਾਈਆਂ ਜੀ, ਤੁਹਾਡੇ ਸਰੋਂ ਸਭ ਮੰਨ ਗਏ
0: ਆ। ਏ ਥੈਂਕ ਯੂ ਸਰ। ਹਲੇ ਵੀ ਨਾ ਤੁਹਾਡਾ ਡਾਊਟ ਆ, ਉਹ ਕਹਿੰਦੇ ਇੱਕ ਆਖਰੀ ਕਾਲਰ ਅਗਰ ਮੇਰੇ ਨਾਲ ਮਤਲਬ ਗੱਲ ਕਰਕੇ ਕਹਿ ਦੇਣਾ ਕਿ ਮੁੰਡਾ ਬੜਾ ਚੰਗਾ, ਫੇਰ ਮੈਂ ਮੰਨ ਜੂੰਗਾ ਜੀ। ਆ ਕਰੋ ਗੱਲ ਜੀ।
2: ਹੈਲੋ
1: ਹੈਲੋ ਨਮਸਤੇ ਜੀ।
2: ਹਾਂਜੀ ਹੀਰਾ ਲਾਲ ਜੀ।
1: ਹਾਂਜੀ ਹਾਂਜੀ ਸਰ ਜੀ।
2: ਕਿੱਦਾਂ ਮੁੰਡਾ, ਕਿੱਦਾਂ ਠੀਕ ਆ ਜੀ ਇਹ?
1: ਕਿਉਂਕਿ ਜੀ ਮੁੰਡੇ ਦੀਆਂ ਇੰਨੀਆਂ ਸਿੱਖਾਂ ਤੁਹਾਡੇ ਸਾਹਮਣੇ ਸਾਰੇ ਕੋਲਰਾਂ ਨੇ ਕਰਤੀਆਂ। ਹਾਂਜੀ
2: ਪਰ ਕੁੜੀ ਵਿਆਹਣੀ ਆ ਜੀ, ਥੋੜਾ ਨਾ ਹੁੰਦਾ ਬੰਦੇ ਨੂੰ ਜੀ।
1: ਦਾਰੂ ਸਿਗਰਟ ਪੀਂਦਾ
2: ਸਭ ਕੁਝ ਪੀਂਦਾ ਜੀ ਇਹ? ਨਹੀਂ ਨਹੀਂ ਸਾਰਾ ਕੁਝ ਪੀਂਦਾ ਇਹ?
1: ਨਹੀਂ ਸਾਰਾ ਕੁਝ ਛੱਡਿਆ ਹੋਇਆ ਜੀ।
2: ਅੱਛਾ ਸਾਰਾ, ਮਤਲਬ ਪੀਂਦਾ ਕਦੋਂ ਸੀਗਾ, ਛੋਟੇ ਹੁੰਦੇ?
1: ਨਹੀਂ ਨਹੀਂ ਸਰ ਜੀ, ਮੁੰਡਾ ਬਹੁਤ ਚੰਗਾ ਜੀ।
2: ਚੰਗਾ,
1: ਮਿਹਨਤ ਬਹੁਤ ਕਰਦਾ ਜੀ ਸਰ ਜੀ।
2: ਤੁਹਾਨੂੰ ਪਤਾ ਸਾਡੀ ਗਾਉਂ ਵੀ ਬੜੀ ਚੰਗੀ ਸੀਗੀ, ਗਾਉਂ ਸੋਚਦੇ ਨਾ ਇਹ ਵਾਲੀ ਗਾਉਂ ਜਿਹੜੀ ਹੁੰਦੀ ਨਾ ਜੀ, ਇਹ ਬੜੀ ਚੰਗੀ ਸੀ। ਇਹਨੂੰ ਪਤਾ ਸੀ ਜੀ ਅਸੀਂ ਨਾ ਐਵੇਂ ਰੋਟੀ ਸਭ ਤੋਂ ਪਹਿਲਾਂ ਸਾਡੇ ਤੋਂ ਹੀ ਮੰਗਣੀ ਆ ਕੇ ਘਰ ਦੇ ਬਾਹਰੋਂ, ਕਹਿੰਦਾ ਮਤਲਬ ਮੈਂ ਵਿਆਹ ਹੀ ਕਰਾ ਦਾ ਉਹਨਾਂ।
1: ਨਹੀਂ ਨਹੀਂ ਗਾਉਂ ਨਾ ਕਿਉਂ ਕਰਾਉਣਾ ਜੀ, ਆਪਣੀ ਲੜਕੀ ਨਾਲ ਕਰਾਓ ਸਰ ਜੀ।
2: ਹਾਂਜੀ ਹਾਂਜੀ ਗਾਉਂ, ਹਾਂਜੀ ਗਾਉਂ ਤਾਂ ਆਸ਼ੀਰਵਾਦ ਦਊਗੀ ਜੀ, ਹੈ ਨਾ, ਆਸ਼ੀਰਵਾਦ ਲੈਣਾ ਅਸੀਂ। ਹਾਂਜੀ ਸੋਚ ਵਿਚਾਰ ਮਤਲਬ ਮੇਰਾ ਹੋ ਗਿਆ ਹੀਰਾ ਲਾਲ ਜੀ। ਚਲੋ ਤੁਹਾਡੀ ਨਾਲ ਥੋੜਾ ਮੈਂ ਸੈਟੀਸਫਾਈ ਹੋਇਆ, ਤੇ ਬਿੱਲੋ ਤੇ ਰਮਨੀਸ਼ ਦਾ ਵਿਆਹ ਕਰਾਈ ਦਿੰਦੇ ਆ।
1: ਚਲੋ ਮਠਿਆਈ ਵੰਡ ਦਿਓ ਸਰ ਜੀ ਹੁਣ ਫਿਰ।
2: ਹਾਂਜੀ ਹਾਂਜੀ, ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਏ। ਹਾਂਜੀ ਹਾਂਜੀ, ਤੁਸੀਂ ਤਾੜੀਆਂ ਨਾ ਮਾਰਿਓ, ਫੋਨ ਗਿਰ ਜਾਣਾ ਜੀ।
1: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ।
2: ਹਾਂਜੀ ਮਾਰ ਲਓ, ਕੋਈ ਨਾ ਵੈਸੇ ਫੋਨ ਕੱਟਣਾ ਹੀ ਪੈਣਾ। ਹਾਂਜੀ ਹਾਂਜੀ ਮਾਰ ਲਈ। ਸਾਡੇ ਆਖਰੀ ਕਾਲਰ ਸੀ ਕਿਉਂਕਿ ਤਾਂ ਕਰਕੇ ਕਿਉਂਕਿ ਸਾਡਾ ਟਾਈਮ ਜਿਹੜਾ ਹੈ ਉਹ ਖਤਮ ਹੋਣ ਲੱਗਿਆ ਹੈ, ਕਿਉਂਕਿ ਸਮਾਪਤ ਹੋਣ ਲੱਗਿਆ ਹੈ, ਤੋਂ ਬਾਅਦ ਜਿਹੜੇ ਸਾਡੇ ਪ੍ਰੋਗਰਾਮ ਹੋਰ ਵੀ ਆਉਣਗੇ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਸਟੂਡੀਓ ਦੀ ਘੜੀ 'ਤੇ ਠੀਕ 5 ਵੱਜ ਗਏ ਨੇ ਅਤੇ ਵੇਲਾ ਹੋ ਗਿਆ ਹੈ ਤੁਹਾਡੇ ਮਨਪਸੰਦ ਪ੍ਰੋਗਰਾਮ, ਯੁਵਾ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਯੁਵਾਣੀ ਦਾ। ਅਤੇ ਯੁਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਯੁਵਾ ਦੋਸਤ ਬਾਗੇਸ਼ਵਰ,
1: ਅਤੇ ਮੈਂ ਤੁਹਾਡੀ ਆਰਜੇ ਦੋਸਤ ਜਪਸ ਕੌਰ।
0: ਅਤੇ ਜਪਸ, ਸਾਡੇ ਸਰੋਤਿਆਂ ਨੂੰ ਦੱਸੀਏ ਅੱਜ ਦੇ ਕਿਹੜੇ ਕਿਹੜੇ ਖਾਸ ਸੈਗਮੈਂਟਸ ਹੋਣਗੇ, ਕੀ ਪ੍ਰੋਗਰਾਮ ਦਾ ਵੇਰਵਾ ਰਹੇਗਾ ਅਤੇ ਕਿਸ ਚੀਜ਼ ਲਈ ਜਿਹੜੇ ਸਾਡੇ ਯੁਵਾ ਦੋਸਤ ਅੱਜ ਐਕਸਾਈਟਿਡ ਨੇ।
1: ਦੇਖੋ ਜੀ, ਯੁਵਾ ਦੋਸਤਾਂ ਨੂੰ ਤਾਂ ਅੱਜ ਐਕਸਾਈਟਿਡ ਰਹਿਣਾ ਚਾਹੀਦਾ ਹੀ ਹੈ, ਕਿਉਂਕਿ ਅੱਜ ਕਾਫੀ ਖਾਸ ਸੈਗਮੈਂਟਸ ਹੋਣ ਵਾਲੇ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਲੈ ਕੇ ਆਉਂਦੇ ਹਾਂ ਜਿਹੜਾ ਹਰ ਰੋਜ਼ ਚੱਲਦਾ ਵਰਡ ਐਕਸਪ੍ਰੈਸ, ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਸੇ ਖਾਸ ਸ਼ਬਦ ਦਾ ਅਰਥ। ਉਸ ਤੋਂ ਬਾਅਦ ਇੱਕ ਬਹੁਤ ਹੀ ਖਾਸ ਇਨਸਾਨ ਦੇ ਨਾਲ ਇੰਟਰਵਿਊ ਹੋਣ ਵਾਲੀ ਹੈ ਸਾਡੇ ਯੰਗਿਸਤਾਨ ਸੈਗਮੈਂਟ ਦੇ ਵਿੱਚ, ਜੋ ਕਿ ਤੁਸੀਂ ਸੁਣਨਾ ਨਾ ਭੁੱਲਿਓ। ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕੁਛ ਜ਼ਰੂਰੀ ਸਮਾਚਾਰ, ਅਤੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ, ਗਾਣੇ ਗੁਣੇ ਸਭ ਕੁਛ ਕਰਵਾਉਂਦੇ ਰਹਾਂਗੇ।
0: ਬਿਲਕੁਲ, ਗੱਲਾਂ ਦੇ ਨਾਲ ਗੀਤ ਤਾਂ ਚੱਲਦੇ ਹੀ ਰਹਿਣਗੇ ਅਤੇ ਬੜੇ ਜ਼ਰੂਰੀ ਹੋਣਗੇ। ਰੋਜ਼ਗਾ ਸਮਾਚਾਰ ਬੜੇ ਧਿਆਨ ਨਾਲ ਸੁਣਨਾ। ਅਤੇ ਅੱਜ ਜਪਾ 17 ਜੂਨ ਹੈ, ਅਤੇ 17 ਜੂਨ ਅੱਜ ਦਾ ਦਿਨ ਇੱਕ ਬੜਾ ਇੰਪੋਰਟੈਂਟ ਡੇ ਜਿਹੜਾ ਅਬਜ਼ਰਵ ਕੀਤਾ ਜਾਂਦਾ, ਉਹ ਹੈ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ ਐਂਡ ਡਰਾਊਟ।
1: ਬਿਲਕੁਲ, ਇਹ ਦਿਨ ਹਰ ਸਾਲ 17 ਜੂਨ ਨੂੰ ਮਨਾਇਆ ਜਾਂਦਾ ਹੈ, ਅਤੇ ਇਸ ਸਾਲ ਦਾ ਜਿਹੜਾ ਥੀਮ ਹੈ ਨਾ, ਉਹ ਹੈ ਰੇਜ਼ ਲੈਂਡਸ। ਮਤਲਬ ਕਿ ਰੇਜ਼ ਲੈਂਡਸ ਨੂੰ ਆਪਾਂ ਕਿੱਦਾਂ ਪਛਾਣ ਸਕਦੇ ਹਾਂ, ਕਿੰਨਾ ਉਹਨਾਂ ਦੀ ਰਿਸਪੈਕਟ ਕਰ ਸਕਦੇ ਹਾਂ, ਅਤੇ ਕਿੱਦਾਂ ਉਹਨੂੰ ਰਿਸਟੋਰ ਵੀ ਕਰ ਸਕਦੇ ਹਾਂ।
0: ਬਿਲਕੁਲ, ਰੇਂਜ ਲੈਂਡਸ ਜੇ ਅਸੀਂ ਗੱਲ ਕਰੀਏ ਤਾਂ ਵੈਸੇ ਤਾਂ ਰੇਂਜ ਲੈਂਡਸ ਇੰਨਾ ਜ਼ਿਆਦਾ ਸਮਝ ਨਹੀਂ ਆਉਂਦਾ, ਪਰ ਜਿਹਨੂੰ ਅਸੀਂ ਵਰਡ ਨੂੰ ਦੇਖੀਏ ਤਾਂ ਗ੍ਰਾਸ ਲੈਂਡਸ ਵੀ ਇਹਨਾਂ ਨੂੰ ਕਹਿ ਸਕਦੇ ਹਾਂ, ਜਾਂ ਪੈਸਚਰ ਲੈਂਡਸ ਵੀ ਕਹਿੰਦੇ ਨੇ। ਬੇਸਿਕਲੀ ਉਹ ਚਰਾਗਾਹਾਂ, ਚਰਨ ਵਾਲੀਆਂ ਥਾਵਾਂ, ਉਹਨੂੰ ਰੇਂਜ ਲੈਂਡਸ ਕਹਿੰਦੇ ਆ। ਦੁਨੀਆ ਦੀ ਜੇ ਗੱਲ ਕਰੀਏ ਨਾ, ਦੁਨੀਆ ਦੇ ਵਿੱਚ ਜਪਸ ਲਗਭਗ 50% ਰਕਬਾ ਜਿਹੜਾ ਦੁਨੀਆ ਦੇ ਜਿਹੜੀ ਇੱਕ ਹੇਠਲੇ ਰਕਬਾ ਹੈ ਉਹ ਰੇਂਜ ਲੈਂਡਸ ਵਿੱਚ ਆਉਂਦਾ। ਕਈ ਤਰ੍ਹਾਂ ਦੇ ਹੁੰਦੇ ਆ, ਜੇ ਅਸੀਂ ਆਪਣੇ ਏਸ਼ੀਆ ਦੀ ਗੱਲ ਕਰੀਏ ਤਾਂ ਏਸ਼ੀਆ 'ਚ ਉਹ ਸਟੈਪੀਜ਼ ਨਾਂ ਉਹਦਾ ਹੁੰਦਾ, ਜੇ ਅਸੀਂ ਯੂਰਪ 'ਚ ਚਲੀਏ ਤਾਂ

0: ਪ੍ਰੇਰੀਜ਼ ਆ ਜਾਂਦੇ ਨੇ, ਅਮੈਰੀਕਾ 'ਚ ਪ੍ਰੇਰੀਜ਼ ਆਉਂਦੇ ਨੇ, ਫਿਰ ਸਾਊਥ ਅਫਰੀਕਾ ਦੇ ਵਿੱਚ ਫੈਲਟ ਆਉਂਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਰੇਂਜ ਲੈਂਡਸ ਜਾਂ ਕ੍ਰਾਸ ਲੈਂਡਸ ਹੁੰਦੇ ਨੇ। ਇਸੇ ਤਰ੍ਹਾਂ ਪੰਜਾਬ 'ਚ ਗੱਲ ਕਰੀਏ ਤਾਂ ਪੰਜਾਬ 'ਚ ਰੋਹੀ ਨਾਂ ਦਾ ਇੱਕ ਲੈਂਡਸਕੇਪ ਆ ਜਾਂਦਾ।
1: ਬਿਲਕੁਲ, ਇਹ ਰੇਂਜ ਲੈਂਡਸ ਨੂੰ ਆਪਾਂ ਇਹੀ ਕਹਿੰਦੇ ਹਾਂ, ਜੇ ਆਪਾਂ ਇਹਦਾ ਥੋੜ੍ਹਾ ਈਜ਼ੀ ਅਰਥ ਕੱਢੀਏ ਕਿ ਜਿੱਥੇ ਸਾਡੇ ਪਸ਼ੂ ਚਰਦੇ ਨੇ, ਜਿੱਥੇ ਘਾਹ ਤੂੜੀ ਮਿਲਦੀ ਹੈ, ਬੇਸਿਕਲੀ ਤਾਂ ਇਹੀ ਹੈ ਨਾ।
0: ਬਿਲਕੁਲ, ਇੰਝ ਹੀ ਕਹਿ ਸਕਦੇ ਹਾਂ। ਅਤੇ ਕਰੀਏ ਕਿਉਂਕਿ ਰੇਂਜ ਲੈਂਡ ਜਿਹੜੇ ਇੰਨੇ ਇੰਪੋਰਟੈਂਟ ਨੇ, ਇੰਨੇ ਫੈਲੇ ਹੋਏ ਨੇ, ਲਗਭਗ ਦੁਨੀਆ ਦੇ 2 ਬਿਲੀਅਨ ਲੋਕ ਜਿਹੜੇ ਨੇ ਉਹ ਰੇਂਜ ਲੈਂਡਸ ਦੇ ਉੱਤੇ ਡਿਪੈਂਡ ਕਰਦੇ ਨੇ, ਗ੍ਰਾਸ ਲੈਂਡਸ 'ਤੇ, ਸਵਾਨਾ 'ਤੇ, ਰੋਹੀ 'ਤੇ, ਜਿਹੜੇ ਖੁੱਲ੍ਹੇ ਵਿਰਾਨੇ ਜਿਹੜੇ ਇਲਾਕੇ ਨੇ ਉੱਤੇ ਡਿਪੈਂਡ ਕਰਦੇ ਨੇ।
1: ਬਿਲਕੁਲ, ਪਰ ਦੁੱਖ ਦੀ ਗੱਲ ਇਹੀ ਹੈ ਕਿ ਜਿਹੜੇ ਆ ਰੇਂਜ ਲੈਂਡਸ ਹੈ ਨਾ, ਉਹ ਬਹੁਤ ਖਰਾਬ ਹੋ ਰਹੇ ਨੇ ਅਤੇ ਖਰਾਬ ਹੋ ਚੁੱਕੇ ਵੀ ਨੇ।
0: ਬਿਲਕੁਲ, ਰੇਂਜ ਲੈਂਡਸ ਲਗਭਗ ਜਿਹੜਾ ਉਸੇ ਦੀ ਗੱਲ ਕਰੀਏ ਤਾਂ 50% ਰੇਂਜ ਲੈਂਡ ਜਿਹੜੇ ਡਿਗਰੇਡਿਡ ਨੇ, ਖਰਾਬ ਹੋ ਚੁੱਕੇ ਨੇ। ਅਸੀਂ ਅੱਜ ਜਿਹੜਾ ਦਿਨ ਹੈਗਾ ਹੈ ਵਰਲਡ ਡੇ ਟੂ ਕੰਬੈਟ ਡਿਜ਼ਰਟੀਫਿਕੇਸ਼ਨ, ਜਿਹੜੀ ਡਿਜ਼ਰਟੀਫਿਕੇਸ਼ਨ ਹੋ ਰਹੀ ਹੈ, ਜਦੋਂ ਸਾਡੀ ਜਿਹੜੀ ਧਰਤੀ ਦੇ ਉੱਤੇ ਜਿਹੜੀ ਉਪਜਾਊ ਸ਼ਕਤੀ ਘੱਟਦੀ ਹੈ, ਹੌਲੀ ਹੌਲੀ ਡੈਜ਼ਰਟ ਜਾਂ ਮਾਰੂਥਲ ਵਰਗਾ ਏਰੀਆ ਜਦੋਂ ਬਣਨ ਲੱਗ ਜਾਂਦਾ, ਉਹਨੂੰ ਕਹਿੰਦੇ ਡਿਜ਼ਰਟੀਫਿਕੇਸ਼ਨ। ਇੱਕ ਪਾਸੇ ਤਾਂ ਦੇਖੋ ਹੁਣ ਆਪਣੇ ਇੰਡੀਆ 'ਚ ਗੱਲ ਕਰੀਏ ਤਾਂ ਰਾਜਸਥਾਨ ਜਾਂ ਜਿਹੜਾ ਪੱਛਮੀ ਏਰੀਆ ਹੈ ਰਾਜਸਥਾਨ ਗੁਜਰਾਤ ਦਾ, ਜਾਂ ਦੱਖਣੀ ਪੰਜਾਬ ਹੈ, ਉੱਥੇ ਡੈਜ਼ਰਟ ਵਰਗਾ ਇਲਾਕਾ ਹੈ, ਰੇਤਲੀ ਜ਼ਮੀਨ ਹੈ।
1: ਬਿਲਕੁਲ,
0: ਪਰ ਜਦੋਂ ਉਹ ਰੇਤਲੀ ਜ਼ਮੀਨ ਫੈਲਣ ਲੱਗ ਜਾਂਦੀ ਹੈ ਨਾ, ਉਹਨੂੰ ਕਹਿੰਦੇ ਆ ਡਿਜ਼ਰਟੀਫਿਕੇਸ਼ਨ।
1: ਠੀਕ ਹੈ।
0: ਫਿਰ ਜਦੋਂ ਡਰਾਊਟ ਹੁੰਦਾ, ਇੱਕ ਸੋਕਾ ਪੈਣਾ, ਫਿਰ ਚਪਸ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜੀ ਗਰਾਊਂਡ ਵਾਟਰ ਦੀ ਖਪਤ ਹੈ ਕਿੰਨੀ ਹੁੰਦੀ ਹੈ?
1: ਕਾਫੀ ਜ਼ਿਆਦਾ ਹੀ ਹੁੰਦੀ ਹੋਏਗੀ।
0: ਜ਼ਿਆਦਾ ਤਾਂ ਹੁੰਦੀ ਹੈ, ਕਿਉਂਕਿ ਜਿੱਦਾਂ ਅਸੀਂ ਦੇਖੀਏ ਝੋਨਾ ਜਿਹੜਾ ਪੰਜਾਬ ਦੀ ਇੱਕ ਰਵਾਇਤੀ ਟ੍ਰੈਡੀਸ਼ਨਲ ਫਸਲ ਨਹੀਂ ਹੈਗੀ, ਜਦੋਂ ਝੋਨਾ ਇੰਨਾ ਜ਼ਿਆਦਾ, ਜਿਹੜਾ ਰਾਈਸ ਦੀ ਖੇਤੀ ਹੈ ਇੰਨੀ ਜ਼ਿਆਦਾ ਹੁੰਦੀ ਹੈ ਹਰ ਸਾਲ ਹੁੰਦੀ ਹੈ, ਉਹਦੇ ਨਾਲ ਪੰਜਾਬ ਦੇ ਗਰਾਊਂਡ ਵਾਟਰ 'ਤੇ ਇੰਨਾ ਪ੍ਰੈਸ਼ਰ ਪੈਂਦਾ ਹੈ ਕਿ ਜੇ ਅਸੀਂ ਇੱਕ ਘੜਾ ਮੰਨੀਏ ਅਤੇ ਘੜੇ ਤੋਂ ਅਸੀਂ ਜ਼ਿਆਦਾ ਪਾਣੀ ਕੱਢੀਏ ਅਤੇ ਘੱਟ ਪਾਈਏ, ਹੌਲੀ ਹੌਲੀ ਕਰਕੇ ਉਹ ਘੜਾ ਜਿਹੜਾ ਸੀਮਿਤ ਹੁੰਦਾ ਹੈ, ਘੱਟਦਾ ਜਾਏਗਾ, ਖਤਮ ਹੋ ਜਾਏਗਾ।
1: ਠੀਕ ਹੈ।
0: ਪੰਜਾਬ ਦੀ ਜਿਹੜੀ ਗਰਾਊਂਡ ਵਾਟਰ ਦੀ ਧਰਤੀ ਹੇਠਲੇ ਪਾਣੀ ਦੀ ਖਪਤ ਹੈ ਉਹ 168% ਹੈ। ਮਤਲਬ ਜੇ ਘੜਾ 100 ਦੇ ਅੰਕੜੇ ਦੇ ਨਾਲ ਭਰਦਾ ਹੈ ਤੇ 168 ਦੇ ਅੰਕੜੇ ਨਾਲ ਅਸੀਂ ਉਹਨੂੰ ਕੱਢ ਰਹੇ ਹਾਂ
1: ਜੀ,
0: ਇੰਨੀ ਜ਼ਿਆਦਾ ਖੌਫਨਾਕ ਗੱਲ ਹੈਗੀ ਹੈ। ਜਦੋਂ ਧਰਤੀ ਹੇਠਲਾ ਪਾਣੀ ਘੱਟਦਾ ਰਹੇਗਾ, ਉਨੀ ਹੀ ਡਿਜ਼ਰਟੀਫਿਕੇਸ਼ਨ ਜਿਹੜੀ ਹੈ ਉਹ ਵੱਧ ਹੋ ਜਾਂਦੀ ਹੈ।
1: ਬਿਲਕੁਲ, ਮੈਂ ਇਹ ਵੀ ਸੁਣਿਆ ਕਿ ਜਿਹੜੇ ਯੂਨਾਈਟਿਡ ਨੇਸ਼ਨਸ ਹੈ ਉਹਦੇ ਮੁਤਾਬਿਕ ਜਿਹੜੀ ਖਰਾਬ ਜ਼ਮੀਨ ਹੈ ਹਰ ਸਾਲ ਦਾ ਕਰੀਬ $880 ਬਿਲੀਅਨ ਦਾ ਨੁਕਸਾਨ ਹੋ ਜਾਂਦਾ ਹੈ। ਮਤਲਬ ਸੋਕੇ ਕਰਨ ਨਾਲੋਂ ਲੋਕ ਘਰ ਛੱਡ ਰਹੇ ਨੇ ਔਰ ਭੁੱਖ ਵੱਧ ਰਹੀ ਹੈ। ਕਲਾਈਮੇਟ ਚੇਂਜ ਬਹੁਤ ਵੱਡਾ ਰੀਜ਼ਨ ਹੈ ਇਸ ਚੀਜ਼ ਦਾ, ਅਤੇ ਉੱਪਰੋਂ ਜਿਹੜੇ ਪੇੜਾਂ ਦੀ ਕਟਾਈ ਹੋ ਰਹੀ ਹੈ ਉਹ ਵੀ ਬਹੁਤ ਵੱਡਾ ਰੀਜ਼ਨ ਹੈ ਰੇਂਜ ਲੈਂਡਸ ਦਾ।
0: ਬਿਲਕੁਲ, ਖੇਤੀ ਜਦੋਂ ਵੱਧਦੀ ਹੈ ਉਹਦੇ ਨਾਲ ਜਿਹੜੀ ਕੁਦਰਤੀ ਖੇਤੀ ਹੈ, ਹੁਣ ਜੇ ਅਸੀਂ ਦੱਖਣੀ ਪੰਜਾਬ ਜਾਂ ਪੰਜਾਬ ਦੇ ਜਿਹੜੀਆਂ ਪਹਿਲਾਂ ਟ੍ਰੈਡੀਸ਼ਨਲ ਕ੍ਰੋਪਸ ਹੁੰਦੀਆਂ ਸੀ, ਜਵਾਰ ਹੁੰਦਾ ਸੀ, ਬਾਜਰਾ ਹੁੰਦਾ ਸੀ, ਹੁਣ ਉੱਥੋਂ ਅਸੀਂ ਵੀਟ ਅਤੇ ਰਾਈਸ ਅਤੇ ਕਲਟੀਵੇਸ਼ਨ 'ਤੇ ਆਏ ਹਾਂ, ਉਹਦੇ ਨਾਲ ਜਿਹੜਾ ਧਰਤੀ 'ਤੇ ਪ੍ਰੈਸ਼ਰ ਪੈਂਦਾ ਹੈ। ਫਿਰ ਰੁੱਖ ਜਿਹੜੇ ਨੇ ਉਹ ਜ਼ਮੀਨ ਦੇ ਵਿੱਚ ਪਾਣੀ ਦੀ ਨਮੀ ਨੂੰ ਬਰਕਰਾਰ ਰੱਖਦੇ ਨੇ ਅਤੇ ਜ਼ਮੀਨ ਦੇ ਵਿੱਚ ਪਾਣੀ ਨੂੰ ਹੌਲੀ ਹੌਲੀ ਸਿਮਨ ਵਿੱਚ ਜਾਣ ਦਿੰਦੇ ਨੇ, ਜਿਹੜੀ ਉਹ ਇੱਕ ਗਰਾਊਂਡ ਵਾਟਰ ਹੈ ਉਹ ਇੱਕ ਇੰਪਰੂਵ ਕਰਕੇ ਰੱਖਦੇ ਨੇ। ਜਦੋਂ ਰੁੱਖ ਘੱਟ ਗਏ, ਹੁਣ ਪੰਜਾਬ 'ਚ, ਇੰਡੀਆ 'ਚ ਸਭ ਤੋਂ ਜ਼ਿਆਦਾ ਰੁੱਖਾਂ ਹੇਠ ਰਕਬਾ ਜਿਹੜਾ ਸਭ ਤੋਂ ਘੱਟ ਸੋਰੀ ਉਹ ਪੰਜਾਬ 'ਚ, ਅਤੇ ਫਿਰ ਆਪਣੇ ਆਪ ਜਿਹੜਾ ਹੈ ਪੰਜਾਬ 'ਚ ਡਿਜ਼ਰਟੀਫਿਕੇਸ਼ਨ ਵਧੇਗੀ। ਇਸ ਲਈ ਐਸੇ ਦਿਨ ਜਿਹੜੇ ਆ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ 'ਚ ਅਸੀਂ ਕੀ ਕਰ ਸਕਦੇ ਹਾਂ। ਜਿਹੜੇ ਪੰਜਾਬ ਦੇ ਦੇਸੀ ਰੁੱਖ ਨੇ, ਜੰਡ, ਕਰੀਰ, ਉਹ ਰੁੱਖਾਂ ਨੂੰ ਲਗਾਇਆ ਜਾਵੇ, ਫਿਰ ਉਹਨਾਂ ਨੂੰ ਵੱਧ ਤੋਂ ਵੱਧ, ਕਿਉਂਕਿ ਰੁੱਖ ਨੂੰ ਵੱਡੇ ਹੋਣ ਨੂੰ ਵੀ ਕਈ ਦਹਾਕੇ ਲੱਗ ਜਾਂਦੇ ਨੇ, ਇਸ ਕਰਕੇ ਪੁਰਾਣੇ ਰੁੱਖਾਂ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੋ ਜਾਂਦਾ।
1: ਬਿਲਕੁਲ, ਅਤੇ ਡਿਜ਼ਰਟੀਫਿਕੇਸ਼ਨ ਨੂੰ ਕੰਬੈਟ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਰੁੱਖ ਜ਼ਿਆਦਾ ਤੋਂ ਜ਼ਿਆਦਾ ਲਗਵਾਉਣੇ ਚਾਹੀਦੇ ਹੈ। ਹਰ ਕਿਸੇ ਬੰਦੇ ਨੂੰ ਡਿਜ਼ਰਟੀਫਿਕੇਸ਼ਨ ਕੰਬੈਟ ਕਰਨ ਵਾਸਤੇ ਭਾਗ ਦੇਣਾ ਪਏਗਾ, ਆਪਣਾ ਪਾਰਟ ਲੈਣਾ ਪਏਗਾ, ਅਤੇ ਬਹੁਤ ਕੁਛ ਕਰਨਾ ਪਏਗਾ,
0: ਕਾਫੀ ਕੁਛ। ਅਸੀਂ ਆਪਣੇ ਲੈਵਲ 'ਤੇ ਦੇਖੋ ਪਾਣੀ ਦੀ ਬੱਚਤ ਕਰ ਸਕਦੇ ਹਾਂ ਜਿੰਨੀ ਜ਼ਿਆਦਾ ਹੋ ਸਕੇ। ਇਹ ਨਾ ਸੋਚਿਆ ਜਾਵੇ ਕਿ ਪਾਣੀ ਜਿਹੜਾ ਉਹ ਅਨਲਿਮਿਟਿਡ ਹੈ, ਅਨਲਿਮਿਟਿਡ ਨਹੀਂ ਹੈ, ਉਹ ਇੱਕ ਸੀਮਤ ਸਰੋਤ ਹੈ, ਉਸਨੂੰ ਜਿੰਨਾ ਬਚਾਈਏ। ਫਿਰ ਜੇ ਅਸੀਂ ਕੋਸ਼ਿਸ਼ ਕਰੀਏ ਕਿ ਹਰ ਜਗ੍ਹਾ 'ਤੇ ਕੰਕਰੀਟ ਕਰਨ ਨਾਲੋਂ ਕਿਤੇ ਜ਼ਮੀਨ ਹੋਵੇ ਕਿ ਧਰਤੀ ਦੇ ਵਿੱਚ ਪਾਣੀ ਜਦੋਂ ਬਾਰਿਸ਼ ਹੋਵੇ ਤਾਂ ਧਰਤੀ 'ਚ ਪਾਣੀ ਜਾਣ ਦਾ ਮੌਕਾ ਵੀ ਦੇਈਏ।
1: ਬਿਲਕੁਲ, ਉਪਜਾਊ ਹੋਏਗੀ ਜ਼ਮੀਨ।
0: ਬਿਲਕੁਲ, ਇਸੇ ਤਰ੍ਹਾਂ ਹੌਲੀ ਹੌਲੀ ਅਸੀਂ ਜਿਹੜੇ ਆਪਣੇ ਇੱਕ ਕੁਝ ਕੋਸ਼ਿਸ਼ਾਂ ਕਰਦੇ ਰਹੀਏ ਅਤੇ ਕਾਫੀ ਕੁਝ ਕਰ ਸਕਦੇ ਹਾਂ।

0: ਤੇ ਦੋਸਤੋ ਸਵਾਗਤ ਹੈ ਦੁਬਾਰਾ ਤੋਂ ਪ੍ਰੋਗਰਾਮ ਯੁਵਾਣੀ ਦੇ ਵਿੱਚ। ਯੁਵਾਣੀ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਹੈ ਅਗਲੇ ਸੈਗਮੈਂਟ ਦਾ, ਤੇ ਚਪਸ ਕਿਹੜਾ ਸੈਗਮੈਂਟ ਹੈ?
1: ਸੈਗਮੈਂਟ ਹੈ ਜੀ ਵਰਡ ਐਕਸਪ੍ਰੈਸ, ਜਿਹਦੇ ਵਿੱਚ ਅਸੀਂ ਇੱਕ ਨਵਾਂ ਸ਼ਬਦ ਲੈ ਕੇ ਆਏ ਹਾਂ ਤੁਹਾਨੂੰ ਉਹਦਾ ਅਰਥ ਦੱਸਣ ਵਾਸਤੇ, ਅਤੇ ਸਾਡੇ ਨਾਲ ਜੁੜੇ ਰਹੋ।
0: ਬਿਲਕੁਲ, ਵਰਡ ਐਕਸਪ੍ਰੈਸ ਸੈਗਮੈਂਟ ਦੇ ਵਿੱਚ ਅਸੀਂ ਸੁਣਦੇ ਹਾਂ ਸਾਡਾ ਕਿਹੜਾ ਨਵਾਂ ਅੱਜ ਵਰਡ ਸਿੱਖਾਂਗੇ। ਬਿਲਕੁਲ, ਵਰਡ ਐਕਸਪ੍ਰੈਸ ਸੈਗਮੈਂਟ ਦੇ ਵਿੱਚ ਅੱਜ ਦਾ ਵਰਡ ਹੈ ਰੋਹੀ। ਅਤੇ ਰੋਹੀ ਸ਼ਬਦ ਜਿਹੜਾ ਹੈ ਇੱਕ ਐਸਾ ਸ਼ਬਦ ਹੈ, ਅਸੀਂ ਹੁਣੇ ਡੈਜ਼ਰਟ ਬਾਰੇ ਜਾਂ ਡਿਜ਼ਰਟੀਫਿਕੇਸ਼ਨ ਦੀ ਵੀ ਗੱਲ ਕੀਤੀ, ਅਤੇ ਪੰਜਾਬ ਦਾ ਨਾ ਇੱਕ ਬੜਾ ਕੁਦਰਤੀ, ਬੜਾ ਟ੍ਰੈਡੀਸ਼ਨਲ ਜਾਂ ਕਹਿ ਸਕਦੇ ਹਾਂ ਇੱਕ ਵੈਸਾ ਲੈਂਡਸਕੇਪ ਜਿੱਥੇ ਝਾੜੀਆਂ ਵਗੈਰਾ ਹੁੰਦੀਆਂ ਨੇ, ਉਸ ਨੂੰ ਰੋਹੀ ਕਹਿੰਦੇ ਨੇ। ਤੁਸੀਂ ਕਦੇ ਨਾ ਕਦੇ ਸ਼ਬਦ ਜਿਹੜਾ ਜ਼ਰੂਰ ਸੁਣਿਆ ਹੋਏਗਾ, ਭਾਵੇਂ ਉਹ ਗਾਣਿਆਂ ਦੇ ਵਿੱਚ ਜਾਂ ਸ਼ਾਇਰੀ ਵਿੱਚ, ਜਾਂ ਲੱਭਦੇ ਹਾਂ ਕਿ ਇਹਦੇ ਪਿੱਛੇ ਹੋਰ ਕਿਹੜੇ ਜਜ਼ਬਾਤ ਨੇ।
1: ਜੇ ਅਸੀਂ ਸਾਹਿਤ ਅਤੇ ਜੀਓਗ੍ਰਾਫੀ ਦੇ ਪੰਨਿਆਂ ਨੂੰ ਫੇਰੀਏ ਤਾਂ ਰੂਹੀ ਦਾ ਮਤਲਬ ਹੁੰਦਾ ਹੈ ਦਾ ਜੰਗਲ।

0: ऑफ द डेजर्ट, यानी थल दा जंगल, एक अजिही अनकल्टीवेटेड सख्त ते रेतली जमीन जिथे आम फसलां तां नहीं उगदियां पर जिथे करीर जंड ते वन वर्गे ढीठ ते मजबूत रुख आसमान नूं छूंदे ने।
1: ਬਿਲਕੁਲ, ਜਿਹੜੇ ਇੱਕ ਗੱਲ ਕਰੀਏ, ਇੱਕ ਇਤਿਹਾਸ ਦੇ ਵਿੱਚ ਨਾ 19ਵੀਂ ਸਦੀ ਦੇ ਇੱਕ ਕ੍ਰੋਨੀਕਲਰ ਹੋਏ ਨੇ, ਇੱਕ ਲਿਊਟੀਨੈਂਟ ਕਰਨਲ ਜੇਮਸ ਟੋਡ, ਉਹਨਾਂ ਨੇ ਰਾਜਸਥਾਨ ਦਾ ਇਤਿਹਾਸ ਲਿਖਿਆ ਨਾ। ਉਹਨਾਂ ਨੇ ਰੋਹੀ ਨੂੰ ਇੱਕ ਐਸੇ ਇਕੋਸਿਸਟਮ ਦਾ ਰੂਪ ਵਿੱਚ ਦਰਸਾਇਆ ਜਿਹੜਾ ਦਿਖਣ ਵਿੱਚ ਭਾਵੇਂ ਬੜਾ ਖੁਸ਼ਕ ਲੱਗਦਾ ਪਰ ਆਪਣੇ ਅੰਦਰ ਜ਼ਿੰਦਗੀ ਨੂੰ ਬੜਾ ਸੰਭਾਲੀ ਬੈਠਾ। ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਮਾਲਵੇ ਦੇ ਦੱਖਣੀ ਇਲਾਕਾ ਜਿੱਥੇ ਜ਼ਮੀਨ ਰੇਤਲੀ ਹੁੰਦੀ ਹੈ, ਕਦੇ ਉਹਨਾਂ ਨੂੰ ਸਾਡੀ ਦਾਦੀਆਂ ਨਾਨੀਆਂ ਨੇ ਨਾ ਤੁਸੀਂ ਕਹਿੰਦੇ ਹੋਏ ਸੁਣਿਆ ਹੋਏਗਾ ਰੋਈ ਬਾਰੇ। ਅਤੇ ਲੈਂਦੇ ਪੰਜਾਬ ਵਿੱਚ ਚੋਲਿਸਤਾਨ ਡੈਜ਼ਰਟ ਹੈ, ਚੋਲਿਸਤਾਨ ਜਿਹੜਾ ਏਰੀਆ ਹੈ ਉਸ ਨੂੰ ਵੀ ਰੋਹੀ ਦੇ ਨਾਮ ਨਾਲ ਹੀ ਜਾਣਿਆ ਜਾਂਦਾ।
0: ਪਰ ਦੋਸਤੋ, ਜਿਹੜਾ ਵਰਡ ਐਕਸਪ੍ਰੈਸ ਹੈ ਨਾ, ਉੱਥੇ ਰੁਕਣ ਵਾਲੀ ਨਹੀਂ ਹੈ। ਜਿੱਥੇ ਸਿਰਫ ਜ਼ਮੀਨ ਦੀ ਗੱਲ ਹੋਵੇ, ਪੰਜਾਬ ਨੇ ਇਸ ਬਾਰੀ ਜ਼ਮੀਨ ਨੂੰ ਚੁੱਕ ਕੇ ਰੂਹ ਦੀ ਜ਼ਮੀਨ ਬਣਾ ਦਿੱਤਾ। ਪੰਜਾਬੀ ਅਤੇ ਸਰਾਇਕੀ ਸਾਹਿਤ ਵਿੱਚ ਰੂਹੀ ਸਿਰਫ ਮਿੱਟੀ ਜਾਂ ਜੰਗਲ ਨਹੀਂ ਹੈ, ਇਹ ਸੋਲੀਟਿਊਡ ਯਾਨੀ ਕਿ ਤਨਹਾਈ ਅਤੇ ਵਿਰਹਾ ਯਾਨੀ ਜੁਦਾਈ ਦਾ ਸਭ ਤੋਂ ਵੱਡਾ ਪ੍ਰਤੀਕ ਹੈ।
1: ਬਿਲਕੁਲ, ਇਮੈਜਿਨ ਕਰੋ ਦੂਰ ਤੱਕ ਰੇਤਲੀ ਜ਼ਮੀਨ ਹੈ, ਵਿੱਚ ਵਿੱਚ ਕਿਤੇ ਵਣ ਦਾ ਕਿਤੇ ਜੰਡ ਦਾ ਰੁੱਖ ਲੱਗਾ ਹੋਇਆ ਅਤੇ ਕੁਝ ਹੋਰ ਨਹੀਂ ਦਿਖਾਈ ਦਿੰਦਾ। ਕੋਈ ਕੋਈ ਜਿਹੜੇ ਜਾਨਵਰ ਨੇ ਉਹ ਵੀ ਧੁੱਪ ਦੇ ਵਿੱਚ ਲੁਕੇ ਹੋਏ ਨੇ ਦਰੱਖਤਾਂ ਦੀ ਛਾਂ ਦੇ ਵਿੱਚ, ਅਤੇ ਕੁਝ ਜ਼ਿਆਦਾ ਦਿਖਾਈ ਨਹੀਂ ਦਿੰਦਾ। ਅਤੇ ਇਸ ਤਰ੍ਹਾਂ ਰੋਹੀ ਦੀ ਜਿਹੜੀ ਜ਼ਮੀਨ ਹੈ ਨਾ, ਉਸ ਨੂੰ ਇੱਕ ਤਨਹਾਈ ਦਾ ਪ੍ਰਤੀਕ ਬਣਾਇਆ ਹੋਇਆ। ਜਾਂ ਜੇ ਸੂਫੀ ਲਿਟਰੇਚਰ ਦੇਖੀਏ ਤਾਂ ਇੱਕ ਸੂਫੀ ਸੰਤ ਖਵਾਜਾ ਗੁਲਾਮ ਫਰੀਦ ਜੀ ਨੇ ਆਪਣੇ, ਉਹਨਾਂ ਨੇ ਵੀ ਇੱਕ ਲਿਖਿਆ ਹੈ ਕਿ ਰੋਹੀ ਲੱਗਦੀ ਯਾਰ ਪਿਆਰੀ ਮੌਸਮ ਨਿਵੇਂ ਬਹਾਰ ਦੇ। ਉਹਨਾਂ ਨੇ ਉਹਨਾਂ ਲਈ ਡੈਜ਼ਰਟ ਦਾ ਖਿੜਨਾ ਜਿਹੜਾ ਹੈ, ਰੋਹੀ ਦੇ ਵਿੱਚ ਫੁੱਲਾਂ ਦਾ ਖਿੜਨਾ ਜਿਹੜਾ ਹੈ, ਪਰਮਾਤਮਾ ਨੂੰ ਮਿਲਣ ਵਰਗਾ ਉਹਨਾਂ ਨੇ ਰੱਖਿਆ। ਜਾਂ ਸ਼ਿਵ ਕੁਮਾਰ ਦੀ ਗੱਲ ਕਰੀਏ ਤਾਂ ਸ਼ਿਵ ਕੁਮਾਰ ਬਟਾਲਵੀ ਵੀ ਆਪਣੀ ਤਨਹਾਈ ਨੂੰ ਕਿਸੇ ਰੁੱਖ ਦੇ ਨਾਲ ਤੁਲਨਾ ਕਰਦੇ ਹੋਏ ਰੋਹੀ ਦੇ ਰੁੱਖ ਦੀ ਗੱਲ ਕਰਦੇ ਨੇ। ਉਹ ਲਿਖਦੇ ਨੇ ਕਿ ਜ਼ਿੰਦਗੀ ਵਿੱਚ ਰੋਹੀ ਵਿੱਚ ਨਿੱਤ ਆਇਓ, ਵਧੀਆਂ ਜਾਣ ਉਜਾੜਾਂ ਨੇ ਜਿਉਂ ਪਖੜੇ ਦਾ ਇੱਕ ਫੁੱਲ ਪੱਕ ਕੇ ਸੂਲਾਂ ਚਾਰ ਬਣਾਏ ਵੇ।
0: ਬਿਲਕੁਲ, ਜੇ ਅਸੀਂ ਹੁਣ ਆਪਣੇ ਦੌਰ ਦੇ ਵਿੱਚ ਆਈਏ ਤਾਂ ਤੁਸੀਂ ਸਾਰੇ ਨੇ ਆਰਿਫ ਲੋਹਾਰ ਦਾ ਉਹ ਮਸ਼ਹੂਰ ਗਾਣਾ ਤਾਂ ਸੁਣਿਆ ਹੀ ਹੋਏਗਾ, ਜੁਗਨੀ, ਜਿਹਦੇ ਵਿੱਚ ਉਹ ਬੋਲਦੇ ਨੇ ਕਿ ਜੁਗਨੀ ਡਿੱਗ ਪਈ ਵਿੱਚ ਰੋਈ, ਉੱਥੇ ਰੋ ਰੋ ਕਮਲੀ ਹੋਈ। ਮਤਲਬ ਆਮ ਤੌਰ 'ਤੇ ਸਾਨੂੰ ਲੱਗਦਾ ਕਿ ਰੋਈ ਦਾ ਮਤਲਬ ਸਿਰਫ ਰੋਣਾ ਹੁੰਦਾ, ਪਰ ਦੋਸਤੋ ਇੱਥੇ ਸ਼ਾਇਰ ਨੇ ਕਮਾਲ ਦੀ ਜੁਗਲਬੰਦੀ ਕੀਤੀ ਹੈ। ਉਹ ਜੁਗਨੀ ਜੋ ਅਸਲੀਅਤ ਵਿੱਚ ਸਾਡੀ ਰੂਹ ਯਾਨੀ ਕਿ ਸਾਡਾ ਸੋਲ ਹੈ, ਉਹ ਇਸ ਦੁਨੀਆ ਦੇ ਵਿਰਾਨੇ ਦੇ ਵਿੱਚ ਰੂਹੀ ਮਤਲਬ ਕਿ ਜਿਹੜਾ ਸਾਡਾ ਵਿਲਡਰਨੈਸ ਜਾਂ ਜੰਗਲ ਵਗੈਰਾ ਨੇ ਉਸ ਦੇ ਵਿੱਚ ਡਿੱਗ ਪਈ ਹੈ ਅਤੇ ਉੱਥੇ ਇਕੱਲੀ ਬੈਠ ਕੇ ਰੋ ਰਹੀ ਹੈ ਅਤੇ ਕਮਲੀ ਹੋ ਗਈ ਹੈ ਕਿਉਂਕਿ ਉਸਦਾ ਅਸਲੂਲ ਪ੍ਰੀਤਮ, ਉਸਦਾ ਰੱਬ ਉਸ ਤੋਂ ਦੂਰ ਹੈ। ਦੇਖਿਆ ਕਿ ਇੱਕੋ ਲਫ਼ਜ਼ ਵਿੱਚ ਕਿੰਨਾ ਵੱਡਾ ਫਲਸਫਾ,
1: ਬਿਲਕੁਲ ਇੰਨਾ ਵੱਡਾ ਫਲਸਫਾ ਲੁਕਿਆ ਹੋਇਆ ਹੈ। ਅਤੇ ਚਲੋ ਇਸ ਗਾਣੇ ਨੂੰ ਜਪਸ ਗਾਣੇ ਦੀ ਗੱਲ ਤਾਂ ਕਰ ਲਈ, ਗਾਣੇ ਨੂੰ ਵੀ ਸੁਣੀਏ ਫਿਰ।
0: ਬਿਲਕੁਲ,

0: FM 102.7 MHz ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਪਸੰਦੀਦਾ ਪ੍ਰੋਗਰਾਮ ਯੂ ਵਾਣੀ। ਮੈਂ ਤੁਹਾਡੀ ਆਰਜ਼ੀ ਦੋਸਤ ਜਪਸ
1: ਤੇ ਮੈਂ ਬਾਗੇਸ਼ਵਰ
0: ਤੇ ਹੁਣ ਸਾਡਾ ਯੰਗਿਸਤਾਨ ਸੈਗਮੈਂਟ ਸ਼ੁਰੂ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਇੰਟਰਵਿਊ ਹੋਏਗਾ ਬਹੁਤ ਹੀ ਖਾਸ ਇਨਸਾਨ ਨਾਲ। ਮੈਂ ਉਮੀਦ ਕਰਦੀ ਹਾਂ ਤੁਸੀਂ ਇਸ ਇੰਟਰਵਿਊ ਨੂੰ ਧਿਆਨ ਨਾਲ ਤੇ ਇੰਟਰਸਟ ਨਾਲ ਪੂਰੇ ਸੁਣੋਗੇ।
1: ਬਿਲਕੁਲ, ਇੰਟਰਵਿਊ ਸੁਣਾਂਗੇ ਅਸੀਂ ਤੁਹਾਡੇ ਹੀ ਆਰਜੇ ਦੋਸਤ ਰਿਤਿਕਾ ਦੁਆਰਾ ਅਭਿਜੀਤ ਭੰਡਾਰੀ ਦੇ ਨਾਲ, ਜੋ ਕਿ ਇੱਕ ਸਿੰਗਰ ਨੇ।
2: ਹਾਂਜੀ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਮਿਹਰਬਾਨ, ਕਦਰਦਾਨ। 102.7 ਮੈਗਾ ਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਅਤੇ ਵੇਲਾ ਹੋ ਗਿਆ ਯੰਗਿਸਤਾਨ ਦਾ। ਜੀ ਹਾਂ,

0: ਯੰਗਸਤਾਨ, ਜਿੱਥੇ ਹਰ ਦਿਨ ਇੱਕ ਨਵਾਂ ਟੈਲੈਂਟ ਉੱਠ ਕੇ ਸਾਹਮਣੇ ਆਉਂਦਾ, ਹਰ ਪਲ ਇੱਕ ਨਵੀਂ ਆਵਾਜ਼ ਆਪਣੀ ਰਹਿਨੁਮਾਈ ਕਰਦੀ ਹੈ। ਅਤੇ ਅੱਜ ਫਿਰ ਤੋਂ ਮੈਂ ਤੁਹਾਡੀ ਦੋਸਤ ਆਰਜੇ ਰਿਤਿਕਾ ਲੈ ਕੇ ਆ ਗਈ ਹਾਂ ਇੱਕ ਹੋਰ ਬਾਕਮਾਲ ਆਰਟਿਸਟ, ਜੋ ਕਿ ਵੋਇਸ ਆਫ ਪੰਜਾਬ ਸੀਜ਼ਨ 11 ਦੇ ਵਿਨਰ ਰਹਿ ਚੁੱਕੇ ਨੇ। ਜੀ ਹਾਂ ਦੋਸਤੋ, ਚਲੋ ਮਿਲਾਉਂਦੇ ਹਾਂ ਤੁਹਾਨੂੰ ਅੱਜ ਦੇ ਬਾਕਮਾਲ ਆਰਟਿਸਟ ਦੇ ਨਾਲ, ਜਿਨ੍ਹਾਂ ਦਾ ਨਾਮ ਹੈ ਜੀ ਅਭਿਜੀਤ ਭੰਡਾਰੀ। ਸਭ ਤੋਂ ਪਹਿਲਾਂ ਅਭਿਜੀਤ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿਹੜੇ ਦੇ ਵਿੱਚ।
1: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਆਲ ਇੰਡੀਆ ਰੇਡੀਓ ਦਾ ਅਤੇ ਆਰਜੇ ਰਿਤਿਕਾ ਦਾ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਮੈਂ ਇੱਥੇ ਬਹਿ ਕੇ ਤੁਹਾਡੇ ਨਾਲ ਮਿਊਜ਼ੀਕਲ ਕਨਵਰਸੇਸ਼ਨ ਕਰ ਪਾਵਾਂਗਾ, ਮੇਰੇ ਲਈ ਬਹੁਤ ਵੱਡੀ ਗੱਲ ਹੈ, ਬਿਕੋਜ਼ ਮਿਊਜ਼ਿਕ ਇੱਕ ਐਸੀ ਚੀਜ਼ ਹੈ ਜਿਹਦੇ ਬਾਰੇ ਗੱਲ ਕਰਦੇ ਰਹਿਣਾ ਮੈਨੂੰ ਬਹੁਤ ਪਸੰਦ ਹੈ।
0: ਜੀ, ਅਤੇ ਕਿਵੇਂ ਲੱਗ ਰਿਹਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਇੱਥੇ ਆ ਕੇ?
1: ਬਹੁਤ ਖੁਸ਼ੀ ਹੋ ਰਹੀ ਹੈ, ਇੱਕ ਸਟੂਡੀਓ ਦਾ ਇਨਵਾਇਰਮੈਂਟ ਹੀ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ, ਬਿਕੋਜ਼ ਸਟੂਡੀਓ ਦੇ ਨਾਲ ਮੇਰਾ ਬਹੁਤ ਕਲੋਜ਼ ਕਨੈਕਸ਼ਨ ਹੈ, ਸੋ ਇਸ ਤਰ੍ਹਾਂ ਦਾ ਪੀਸਫੁਲ ਇਨਵਾਇਰਮੈਂਟ ਹਮੇਸ਼ਾ ਹੀ ਮੈਨੂੰ ਖੁਸ਼ ਕਰਦਾ।
0: ਜੀ, ਅਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮਿਊਜ਼ੀਕਲ ਜਰਨੀ ਦੀ ਸ਼ੁਰੂਆਤ ਕਿਸ ਉਮਰ ਦੇ ਵਿੱਚ ਹੋਈ, ਕਦੋਂ ਤੁਹਾਡਾ ਮਿਊਜ਼ਿਕ ਦੇ ਨਾਲ ਇੰਨਾ ਲਗਾਵ ਪੈ ਗਿਆ?
1: ਕਲਾਸ 3rd ਜਾਂ 4th ਦੇ ਵਿੱਚ ਸੀਗਾ ਜਦੋਂ ਐਕਚੁਅਲੀ ਮੇਰੀ ਮਿਊਜ਼ੀਕਲ ਜਰਨੀ ਦੀ ਸ਼ੁਰੂਆਤ ਹੋਈ। ਸੋ ਉਹ ਹੌਲੀ ਹੌਲੀ ਰਿਅਲਾਈਜ਼ ਹੋਇਆ ਅੱਗੇ ਜਾ ਕੇ ਕਿ ਇਹਨੂੰ ਸਿੰਗਿੰਗ ਕਿਹਾ ਜਾਂਦਾ, ਜੋ ਮੈਂ ਕਰ ਰਿਹਾ ਇਹਨੂੰ ਸੁਣ ਕੇ ਗਾਣਾ ਕਹਿੰਦੇ ਨੇ। ਇਸੇ ਤਰ੍ਹਾਂ ਮੇਰੀ ਮਿਊਜ਼ਿਕ ਦੀ ਸ਼ੁਰੂਆਤ ਹੋਈ, ਅਤੇ ਉਹਦੇ ਅੰਦਰ ਸਭ ਤੋਂ ਵੱਡਾ ਰੋਲ ਜੇ ਰਿਹਾ ਅਤੇ ਉਹ ਮੇਰੇ ਫਾਦਰ ਸਾਹਿਬ ਦਾ ਰਿਹਾ, ਬਿਕੋਜ਼ ਉਹ ਮੈਨੂੰ ਸਕੂਲ ਛੱਡਣ ਜਾਂਦੇ ਹੁੰਦੇ ਸੀ, ਅਤੇ ਜਿੰਨੀ ਦੇਰ ਵੀ ਮੈਂ ਉਹਨਾਂ ਦੇ ਨਾਲ ਟਰੈਵਲ ਕਰਦਾ ਸੀ, ਉਹ ਮੈਨੂੰ ਹਨੂੰਮਾਨ ਚਾਲੀਸਾ ਇੱਕ ਪ੍ਰੋਪਰ ਮੈਲੋਡੀ ਦੇ ਵਿੱਚ ਸੁਣਾਇਆ ਕਰਦੇ ਸੀ, ਅਤੇ ਹੌਲੀ ਹੌਲੀ ਮੈਨੂੰ ਉਹ ਮੈਲੋਡੀ ਯਾਦ ਹੋਣ ਲੱਗੀ ਅਤੇ ਮੈਂ ਉਸੇ ਤਰ੍ਹਾਂ ਉਹਨੂੰ ਰਿਪੀਟ ਕਰਨ ਲੱਗਾ, ਜਿੱਥੋਂ ਮੇਰੀ ਮੈਲੋਡੀ ਦੀ ਸੈਂਸ ਬਣਨੀ ਸ਼ੁਰੂ ਹੋਈ।
0: ਵਾਓ, ਸੋ ਕਹਿ ਸਕਦੇ ਆ ਇੱਕ ਤਾਂ ਗੋਡ ਗਿਫਟਡ ਟੈਲੈਂਟ ਸੀਗਾ ਤੁਹਾਡੇ ਅੰਦਰ, ਅਤੇ ਤੁਹਾਡੀ ਡੈਡੀਕੇਸ਼ਨ ਨੇ ਉਹਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜਾ ਵਧਾਇਆ, ਅਤੇ ਪੇਰੈਂਟਸ ਦੀ ਸਪੋਰਟ ਜਿਹੜੀ ਹੈ ਪੂਰੀ ਪੂਰੀ ਰਹੀ ਹੈ ਤੁਹਾਡੀ ਜਰਨੀ ਦੇ ਵਿੱਚ।
1: ਦੈਟਸ ਐਬਸੋਲੂਟਲੀ ਟਰੂ, ਹਾਂਜੀ ਬਿਲਕੁਲ।
0: ਅਤੇ ਅਭਿਜੀਤ, ਮਿਊਜ਼ਿਕ ਦਾ ਇੱਕ ਮਤਲਬ, ਅਗਰ ਤੁਹਾਨੂੰ ਮੈਂ ਪੁੱਛਣਾ ਚਾਹਾਂ ਕਿ ਮਿਊਜ਼ਿਕ ਦਾ ਮਤਲਬ ਕੀ ਹੈ ਤੁਹਾਡੀ ਲਾਈਫ ਦੇ ਵਿੱਚ, ਤੁਹਾਡੇ ਲਈ ਮਿਊਜ਼ਿਕ ਕੀ ਹੈ, ਤੁਸੀਂ ਕੀ ਦੱਸਣਾ ਚਾਹੋਗੇ ਇਸ ਬਾਰੇ?
1: ਮਿਊਜ਼ਿਕ ਮੇਰੇ ਲਈ ਬਿਲਕੁਲ ਉਸੇ ਤਰ੍ਹਾਂ ਹੈ ਜਿੱਦਾਂ ਇੱਕ ਨੋਰਮਲ ਇਨਸਾਨ ਲਈ ਸਾਹ ਲੈਣਾ ਹੁੰਦਾ ਹੈ, ਕਿਉਂਕਿ ਸਾਹ ਲੈਣਾ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਲੇਕਿਨ ਉਸ ਬਾਰੇ ਆਪਾਂ ਉਨਾ ਜ਼ਿਆਦਾ ਸੋਚਦੇ ਨਹੀਂ, ਕਿਉਂਕਿ ਉਹ ਉਹਦੇ ਤੋਂ ਹੀ ਆਪਾਂ ਜੀਵਿਤ ਹਾਂ। ਬਿਲਕੁਲ ਉਸੇ ਤਰ੍ਹਾਂ ਮਿਊਜ਼ਿਕ ਹੈ ਮੇਰੇ ਲਈ, ਮਿਊਜ਼ਿਕ ਸੁਣਦਾ ਵਾਂ, ਮੈਨੂੰ ਇੱਦਾਂ ਲੱਗਦਾ ਮੈਂ ਬਿਲਕੁਲ ਨੋਰਮਲ ਜ਼ਿੰਦਾ ਵਾਂ, ਲੇਕਿਨ ਜਦੋਂ ਮੈਂ ਮਿਊਜ਼ਿਕ ਤੋਂ ਦੂਰ ਹੁੰਦਾ ਵਾਂ ਉਦੋਂ ਮੈਨੂੰ ਇੱਦਾਂ ਲੱਗਦਾ ਕਿ ਆਈ ਐਮ ਨੋਟ ਦੇਅਰ ਐਨੀਮੋਰ।
0: ਕਿਆ ਬਾਤ ਹੈ! ਅਤੇ ਮੈਨੂੰ ਇਹ ਦੱਸੋ ਕਿ ਮਤਲਬ ਕਿ ਤੁਸੀਂ ਕਿੰਨੇ ਕੁ ਜੋਨਰਸ ਦੇ ਵਿੱਚ ਹੁਣ ਤੱਕ ਜਿਹੜਾ ਗਾ ਲੈਂਦੇ ਹੋ?
1: ਹੁਣ ਤੱਕ ਦੀ ਮੇਰੀ ਆਪਣੀ ਟ੍ਰੇਨਿੰਗ ਨੂੰ ਕੰਸਿਡਰ ਕਰਦੇ ਹੋਏ ਕਾਫੀ ਜੋਨਰਸ ਮੈਂ ਕੈਪਚਰ ਕਰ ਚੁੱਕਾ ਵਾਂ, ਇੰਕਲੂਡਿੰਗ ਇੰਡੀਅਨ ਕਲਾਸਿਕਲ, ਇੰਕਲੂਡਿੰਗ ਗਜ਼ਲ, ਇੰਕਲੂਡਿੰਗ ਭਜਨਸ, ਬਾਕੀ ਲਾਈਟ ਫਿਲਮੀ ਸੰਗੀਤ ਹੋ ਗਿਆ, ਔਰ ਕੁਛ ਇੱਕ ਫੋਕ ਔਰ ਸੂਫੀ ਜੋਨਰਸ ਨੂੰ ਵੀ ਮੈਂ ਟੱਚ ਕਰ ਚੁੱਕਾ ਵਾਂ।
0: ਜੀ, ਅਤੇ ਜਿਵੇਂ ਹੁਣੇ ਤੁਸੀਂ ਅਭਿਜੀਤ ਦੱਸਿਆ ਸਾਨੂੰ ਕਿ ਤੁਸੀਂ ਇੰਨੇ ਜੋਨਰਸ ਦੇ ਵਿੱਚ ਗਾ ਲੈਂਦੇ ਹੋ ਅਤੇ ਉਹਨਾਂ ਨੂੰ ਬਖੂਬੀ ਨਿਭਾ ਲੈਂਦੇ ਹੋ, ਅਤੇ ਸਾਡੇ ਜਿਹੜੇ ਲਿਸਨਰਸ ਨੇ ਨਾ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਣਗੇ, ਕਿਉਂਕਿ ਉਹਨਾਂ ਨੇ ਤੁਹਾਡੇ ਕੋਲੋਂ ਪਿਆਰੇ ਪਿਆਰੇ ਗੀਤ ਸੁਣਨੇ ਨੇ। ਤਾਂ ਫਿਰ ਦੇਰੀ ਕਿਸ ਗੱਲ ਦੀ, ਆਓ ਸੁਣ ਲੈਂਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਕਿਆ ਬਾਤ ਹੈ, ਬਹੁਤ ਸੋਹਣਾ, ਇੰਨੀ ਪਿਆਰੀ ਆਵਾਜ਼ ਹੈ ਤੁਹਾਡੀ। ਜਦੋਂ ਤੁਸੀਂ ਗਾ ਰਹੇ ਸੀਗੇ ਨਾ ਅਭਿਜੀਤ, ਤੁਸੀਂ ਬਹੁਤ ਅੱਛੀਆਂ ਹਰਕਤਾਂ ਲਗਾ ਰਹੇ ਸੀ, ਅਤੇ ਇਹਨਾਂ ਹਰਕਤਾਂ ਦੇ ਪਿੱਛੇ ਨਾ ਪੱਕੀ ਗੱਲ ਹੈ ਕਿ ਰਿਆਜ਼ ਜਿਹੜਾ ਨਾ ਉਹ ਬਹੁਤ ਜ਼ਿਆਦਾ ਹੋਏਗਾ। ਅਤੇ ਸਾਨੂੰ ਇਹ ਦੱਸੋ ਕਿ ਰਿਆਜ਼ ਨੂੰ ਕਿੰਨਾ ਕੁ ਟਾਈਮ ਦਿੱਤਾ ਤੁਸੀਂ ਆਪਣੀ ਇਸ ਜਰਨੀ ਦੇ ਦੌਰਾਨ?
1: ਰਿਆਜ਼ ਨੂੰ ਲੈ ਕੇ ਇੱਕ ਬਹੁਤ ਹੀ ਅਜੀਬ ਜਿਹੀ ਚੀਜ਼ ਹੈ ਜੋ ਮੈਂ ਆਪਣੇ ਬਾਰੇ ਹਮੇਸ਼ਾ ਹੀ ਕਹਿੰਦਾ ਵਾਂ ਕਿ ਮੈਨੂੰ ਐਕਚੁਅਲੀ ਹਜੇ ਤੱਕ ਪਤਾ ਹੀ ਨਹੀਂ ਹੈ ਰਿਆਜ਼ ਕਰਨਾ ਕਹਿੰਦੇ ਕਿਹਨੂੰ ਹੈ। ਮੈਂ ਹੁਣ ਤੱਕ ਜਿੰਨੀ ਵੀ ਪ੍ਰੈਕਟਿਸ ਕੀਤੀ ਹੈ ਸਿਰਫ ਇੱਕ ਬੇਸਿਕ ਪ੍ਰਿੰਸੀਪਲ ਨੂੰ ਕੀਤੀ ਹੈ, ਜਿਵੇਂ ਦਾ ਮੈਂ ਸੁਣ ਰਿਹਾ ਉਵੇਂ ਦਾ ਹੀ ਮੈਂ ਗਾਣਾ ਹੈ। ਸੋ ਉਸ ਚੀਜ਼ ਨੂੰ ਦੇਖੀਏ ਤਾਂ ਜਿੰਨੇ ਵੀ ਸਾਲਾਂ ਤੋਂ ਮੈਂ ਹੁਣ ਤੱਕ ਗਾਉਂਦਾ ਆ ਰਿਹਾ ਵਾਂ ਉਹ ਸਾਰੇ ਹੀ ਮੇਰੇ ਪ੍ਰੈਕਟਿਸ ਦੇ ਈਅਰਸ ਕਾਊਂਟ ਹੋਣਗੇ, ਸਟਾਰਟਿੰਗ ਫਰੋਮ ਮਾਈ ਅਰਲੀ ਚਾਈਲਡਹੁੱਡ ਟਿਲ ਨਾਓ, ਤਕਰੀਬਨ 12-15 ਸਾਲ ਤੋਂ ਉੱਤੇ ਹੋ ਚੁੱਕੇ ਨੇ
0: ਜੀ। ਤੇ ਕਦੇ ਲਾਈਵ ਸ਼ੋਜ਼ ਵਗੈਰਾ ਵੀ ਕੀਤੇ ਨੇ ਤੁਸੀਂ?
1: ਜੀ ਬਿਲਕੁਲ, ਹਰ ਆਰਟਿਸਟ ਦੀ ਜਰਨੀ ਦੇ ਵਿੱਚ ਇਹ ਬੜਾ ਇੰਪੋਰਟੈਂਟ ਪਾਰਟ ਹੁੰਦਾ ਕਿ ਆਪਣੇ ਆਪ ਨੂੰ ਪਰਫਾਰਮ ਕਰਕੇ ਇਹ ਚੈੱਕ ਕਰਦੇ ਰਹਿਣਾ ਕਿ ਆਪਾਂ ਖੁਦ ਕਿੰਨੇ ਪਾਣੀ 'ਚ। ਸੋ ਮੈਂ ਲਾਈਵ ਸ਼ੋਜ਼ ਵੀ ਕੀਤੇ ਨੇ, ਜਲੰਧਰ ਸ਼ਹਿਰ ਦਾ ਮੈਂ ਰਹਿਣ ਵਾਲਾ ਹਾਂ ਅਤੇ ਮੈਂ ਜਲੰਧਰ ਦੇ ਵਿੱਚ ਬਹੁਤ ਸਾਰੇ ਕਲੱਬਸ ਔਰ ਪ੍ਰਾਈਵੇਟ ਈਵੈਂਟਸ ਵਗੈਰਾ ਦੇ ਵਿੱਚ ਪਰਫਾਰਮ ਕੀਤਾ, ਬੈਂਡ ਦੇ ਨਾਲ ਵੀ ਕੀਤਾ, ਸੋਲੋ ਵੀ ਕੀਤਾ, ਹਰ ਤਰ੍ਹਾਂ ਦੇ ਲਾਈਵ ਸ਼ੋਜ਼ ਐਕਸਪੀਰੀਅੰਸ ਕਰ ਚੁੱਕਾ ਹਾਂ।
0: ਬਹੁਤ ਸੋਹਣਾ। ਅਤੇ ਜਿਵੇਂ ਕਿ ਤੁਸੀਂ ਹੁਣੇ ਦੱਸਿਆ ਤੁਸੀਂ ਹੈ ਨਾ ਸਟੇਜ ਪ੍ਰੋਗਰਾਮਸ ਕੀਤੇ ਨੇ, ਕਦੀ ਸਟੇਜ ਫੇਅਰ ਦਾ ਸਾਹਮਣਾ ਕੀਤਾ ਹੋਵੇ ਜਾਂ ਕਦੀ ਨਰਵਸ ਹੋਏ ਹੋਵੇ, ਇੱਦਾਂ ਦੇ ਕਦੀ ਹੋਇਆ?
1: ਐਕਚੁਅਲੀ ਸਟੇਜ ਫੇਅਰ ਦੂਰ ਕਰਨ ਦਾ ਸਿਲਸਿਲਾ ਮੇਰਾ ਸਕੂਲ ਟਾਈਮ ਤੋਂ ਹੀ ਸ਼ੁਰੂ ਹੋ ਗਿਆ ਸੀ। ਮੇਰੇ ਪੇਰੈਂਟਸ

0: ਸਪੋਰਟ ਕਰਕੇ, ਕਿਉਂਕਿ ਜਿਸ ਸਕੂਲ ਦੇ ਵਿੱਚ ਮੈਂ ਪੜ੍ਹਿਆ ਵਾਂ ਮੇਰੇ ਫਾਦਰ ਉਸੇ ਸਕੂਲ ਦੇ ਵਿੱਚ ਟੀਚਰ ਰਹੇ ਨੇ, ਅਤੇ ਸਕੂਲ ਦੇ ਵਿੱਚ ਜਦੋਂ ਵੀ ਮੌਕਾ ਮਿਲਿਆ ਸਟੇਜ 'ਤੇ ਜਾਣ ਦਾ ਉਦੋਂ ਮੇਰੇ ਫਾਦਰ ਨੇ ਮੈਨੂੰ ਪੂਰਾ ਸਪੋਰਟ ਕੀਤਾ, ਜਿਸ ਕਰਕੇ ਸਟੇਜ 'ਤੇ ਚੜ੍ਹਨ ਦਾ ਔਰ ਆਡੀਅੰਸ ਦੇ ਸਾਹਮਣੇ ਗਾਉਣ ਦਾ ਡਰ ਮੇਰਾ ਸਕੂਲ ਟਾਈਮ ਤੋਂ ਹੀ ਘਟਣਾ ਸ਼ੁਰੂ ਹੋ ਗਿਆ ਸੀ।
1: ਅਤੇ ਜਿਵੇਂ ਕਿ ਤੁਸੀਂ ਇੰਨੇ ਸ਼ੋਅਜ਼ ਦੇ ਵਿੱਚ ਗਏ ਹੋ, ਹੈ ਨਾ, ਇੰਨੇ ਅੱਛੇ ਅੱਛੇ ਰਿਐਲਿਟੀ ਸ਼ੋਅਜ਼ ਦੇ ਵਿੱਚ ਤੁਸੀਂ ਪਾਰਟੀਸੀਪੇਟ ਕੀਤਾ ਅਤੇ ਵਿਨਰ ਤੱਕ ਰਹੇ ਹੋ, ਸਭ ਤੋਂ ਵੱਡੀ ਗੱਲ ਇਹ ਹੈ, ਅਤੇ ਕਿਵੇਂ ਦਾ ਐਕਸਪੀਰੀਅੰਸ ਸੀਗਾ ਉਸ ਟਾਈਮ?
0: ਜਿਸ ਸ਼ੋਅ ਦੇ ਵਿੱਚ ਮੈਂ ਜਿੱਤਿਆ ਵਾਂ, ਉਸ ਸ਼ੋਅ ਦੇ ਮੈਂ ਦੋ ਸੀਜ਼ਨਸ ਪਰਫੋਰਮ ਕੀਤੇ ਨੇ, ਸੀਜ਼ਨ 10 ਜਿਹਦੇ ਅੰਦਰ ਮੈਂ ਫਾਈਨਲਿਸਟ ਰਿਹਾ, ਔਰ ਸੀਜ਼ਨ 11 ਜਿਹਨੂੰ ਮੈਂ ਫਾਈਨਲੀ ਜਿੱਤ ਲਿਆ। ਸੋ ਸੀਜ਼ਨ 10 ਦੀ ਮੇਰੀ ਜਰਨੀ ਕਾਫੀ ਇੰਟਰਸਟਿੰਗ ਹੈ, ਕਿਉਂਕਿ ਉਹ ਮੇਰਾ ਫਸਟ ਟਾਈਮ ਸੀ ਇਨ ਐਨੀ ਕਾਇੰਡ ਆਫ ਰਿਐਲਿਟੀ ਸ਼ੋਅ। ਸੀਜ਼ਨ 11 ਉਹਦਾ ਹੀ ਰੈਪਲੀਕਾਟ ਸੀ, ਉਹਦਾ ਹੀ ਸੀਕੁਅਲ ਸੀ, ਸੋ ਇਸ ਕਰਕੇ ਉਹਦੇ ਅੰਦਰ ਮੈਨੂੰ ਇੰਨੀਆਂ ਜ਼ਿਆਦਾ ਦਿੱਕਤਾਂ ਨਹੀਂ ਸਾਹਮਣੇ ਆਈਆਂ, ਪਰ ਸੀਜ਼ਨ 10 ਦੇ ਵਿੱਚ ਮੇਰਾ ਐਕਸਪੀਰੀਅੰਸ ਬਹੁਤ ਇੰਟਰਸਟਿੰਗ ਰਿਹਾ
1: ਜੀ। ਸੋ ਅਭਿਜੀਤ, ਤੁਸੀਂ ਬਹੁਤ ਕੁਝ ਸਿੱਖਿਆ ਹੈ ਨਾ ਸੀਜ਼ਨ 10 ਦੇ ਵਿੱਚ, ਅਤੇ ਤੁਹਾਡੇ ਲਈ ਸਭ ਤੋਂ ਅੱਛਾ ਐਕਸਪੀਰੀਅੰਸ ਜਿਵੇਂ ਕਿ ਤੁਸੀਂ ਦੱਸਿਆ ਕਿ ਉਹ ਸੀਗਾ, ਰਾਈਟ? ਅਤੇ ਇਹ ਦੱਸੋ ਕਿ ਰਿਐਲਿਟੀ ਸ਼ੋਅਜ਼ ਦੇ ਵਿੱਚ ਜਿੱਦਾਂ ਅਸੀਂ ਨੋਰਮਲੀ ਮਤਲਬ ਟੀਵੀ 'ਤੇ ਜਦੋਂ

0: ਹੀ ਸੀਕੁਅਲ ਸੀ, ਸੋ ਇਸ ਕਰਕੇ ਉਹਦੇ ਅੰਦਰ ਮੈਨੂੰ ਇੰਨੀਆਂ ਜ਼ਿਆਦਾ ਦਿੱਕਤਾਂ ਨਹੀਂ ਸਾਹਮਣੇ ਆਈਆਂ, ਪਰ ਸੀਜ਼ਨ 10 ਦੇ ਵਿੱਚ ਮੇਰਾ ਐਕਸਪੀਰੀਅੰਸ ਬਹੁਤ ਇੰਟਰਸਟਿੰਗ ਰਿਹਾ
1: ਜੀ। ਸੋ ਅਭਿਜੀਤ, ਤੁਸੀਂ ਬਹੁਤ ਕੁਝ ਸਿੱਖਿਆ ਹੈ ਨਾ ਸੀਜ਼ਨ 10 ਦੇ ਵਿੱਚ, ਅਤੇ ਤੁਹਾਡੇ ਲਈ ਸਭ ਤੋਂ ਅੱਛਾ ਐਕਸਪੀਰੀਅੰਸ ਜਿਵੇਂ ਕਿ ਤੁਸੀਂ ਦੱਸਿਆ ਕਿ ਉਹ ਸੀਗਾ, ਰਾਈਟ? ਅਤੇ ਇਹ ਦੱਸੋ ਕਿ ਰਿਐਲਿਟੀ ਸ਼ੋਜ਼ ਦੇ ਵਿੱਚ ਜਿੱਦਾਂ ਅਸੀਂ ਨੋਰਮਲੀ ਮਤਲਬ ਟੀਵੀ 'ਤੇ ਜਦੋਂ ਦੇਖਦੇ ਹਾਂ ਨਾ, ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ ਕਿ ਇੱਕ ਆਡੀਸ਼ਨ ਰਾਊਂਡ ਹੁੰਦਾ ਐਂਡ ਉਹ ਤੋਂ ਬਾਅਦ ਨੈਕਸਟ ਰਾਊਂਡ ਇੱਦਾਂ ਮਤਲਬ ਕਿ ਕੰਟੀਨਿਊਸਲੀ ਚੱਲਦੇ ਰਹਿੰਦੇ ਨੇ। ਐਕਚੁਅਲ 'ਚ ਤੁਸੀਂ ਕਿੰਨੇ ਕੁ ਰਾਊਂਡ ਜਿਹੜੇ ਸੀਗੇ ਫੋਰ ਆਡੀਸ਼ਨ ਕਲੀਅਰ ਕੀਤੇ?
0: ਜਿਹਨਾਂ ਵੀ ਲੋਕਾਂ ਨੂੰ ਇੱਛਾ ਹੈ ਕਿਸੇ ਵੀ ਰਿਐਲਿਟੀ ਸ਼ੋਅ 'ਚ ਪਾਰਟੀਸਿਪੇਟ ਕਰਨ ਲਈ, ਉਹਨਾਂ ਲਈ ਇਹ ਬਹੁਤ ਹੀ ਨਾਈਸ ਪੀਸ ਆਫ ਇਨਫੋਰਮੇਸ਼ਨ ਹੈ ਕਿ ਆਡੀਸ਼ਨ ਜਿਹੜਾ ਸਾਨੂੰ ਟੀ ਵੀ 'ਤੇ ਦਿਖਦਾ ਹੈ, ਉਸ ਟੈਲੀਕਾਸਟ ਆਡੀਸ਼ਨ ਦੇ ਪਿੱਛੇ ਬਹੁਤ ਸਾਰੇ ਛੋਟੇ ਛੋਟੇ ਰਾਊਂਡਸ ਹੈ ਜਿਹਨਾਂ ਦੀ ਫਿਲਟਰੇਸ਼ਨ ਦੇ ਵਿੱਚੋਂ ਪਾਸ ਹੋ ਕੇ ਆਪਾਂ ਐਕਚੁਅਲੀ ਟੀ ਵੀ ਸਕਰੀਨ ਤੱਕ ਪਹੁੰਚ ਪਾਉਂਦੇ ਹਾਂ। ਜੇ ਮੈਂ ਆਪਣੇ ਰਿਐਲਿਟੀ ਸ਼ੋਅ ਜਿਸ 'ਚ ਮੈਂ ਪਾਰਟੀਸਿਪੇਟ ਕੀਤਾ ਉਹਦੀ ਗੱਲ ਕਰਾਂ, ਤਾਂ ਸਭ ਤੋਂ ਪਹਿਲਾਂ ਸਾਡਾ ਇੱਕ ਪ੍ਰੀ ਸਕਰੀਨਿੰਗ ਰਾਊਂਡ ਹੋਇਆ ਸੀ ਜਿਹਦੇ ਅੰਦਰ ਐਕਚੁਅਲ 'ਚ ਜਿਹੜੇ ਉਸ ਰਿਐਲਿਟੀ ਸ਼ੋਅ ਦੇ ਜੱਜਿਸ ਹੈ ਉਹਨਾਂ ਨਾਲ ਸਾਡੀ ਮੁਲਾਕਾਤ ਨਹੀਂ ਹੁੰਦੀ, ਲੇਕਿਨ ਉਸ ਸ਼ੋਅ ਦੇ ਬੈਕ ਐਂਡ 'ਤੇ ਕੰਮ ਕਰਨ ਵਾਲੇ ਕਰੂ ਦੇ ਨਾਲ ਸਾਡਾ ਇੱਕ ਨੋਰਮਲ ਜਿਹਾ ਆਡੀਸ਼ਨ ਕੰਡਕਟ ਹੁੰਦਾ, ਜੋ ਕਿ ਬੇਸਿਕਲੀ ਇਹ ਚੈੱਕ ਕਰਦੇ ਕਿ ਤੁਹਾਡੀ ਪਰਸਨੈਲਿਟੀ ਟੀ ਵੀ ਸਕਰੀਨ 'ਤੇ ਕਿਸ ਤਰ੍ਹਾਂ ਦੀ ਲੱਗੇਗੀ, ਬੋਡੀ ਲੈਂਗੁਏਜ ਕੀ ਹੈ, ਔਰ ਤੁਸੀਂ ਕੁਛ ਐਸਾ ਕੰਟੈਂਟ ਤਾਂ ਨਹੀਂ ਲੈ ਕੇ ਆਏ ਜਿਹੜਾ ਜੱਜਿਸ ਦੇ ਮੂਹਰੇ ਪ੍ਰੈਜੈਂਟ ਕੀਤਾ ਜਾ ਹੀ ਨਹੀਂ ਸਕਦਾ। ਬੇਸਿਕਲੀ ਉਹ ਇਹ ਚੈੱਕ ਕਰਦੇ ਕਿ ਤੁਸੀਂ ਪ੍ਰੈਜੈਂਟੇਬਲ ਹੋ ਜਾਂ ਨਹੀਂ, ਉਹਨਾਂ ਨੂੰ ਤੁਹਾਡੇ ਸੁਰਾਂ ਨਾਲ ਕੋਈ ਮਤਲਬ ਨਹੀਂ ਹੈ, ਉਹ ਇੱਕ ਪ੍ਰੀ ਸਕਰੀਨਿੰਗ ਕਰ ਰਹੇ ਸਿਰਫ ਤੁਹਾਨੂੰ ਦੇਖਣ ਲਈ। ਇਫ ਯੂ ਆਰ ਗੁੱਡ ਐਟ ਦੈਟ, ਉਸ ਤੋਂ ਬਾਅਦ ਉਹ ਅੱਗੇ ਐਕਚੁਅਲ ਜੱਜਿਸ ਵਾਲੇ ਆਡੀਸ਼ਨ ਤੱਕ ਲੈ ਕੇ ਜਾਂਦੇ ਨੇ। ਇੱਕ ਨੋਰਮਲ ਆਡੀਸ਼ਨ ਰਾਊਂਡ ਹੁੰਦਾ ਜੱਜਿਸ ਦੇ ਸਾਹਮਣੇ ਹੀ, ਜੋ ਕਿ ਹੋ ਸਕਦਾ ਸ਼ੋਅ ਦੇ ਐਕਚੁਅਲ ਜੱਜ ਹੋਣ, ਹੋ ਸਕਦਾ ਹੈ ਕਿ ਉਹ ਐਕਚੁਅਲ ਜੱਜ ਨਾ ਹੋਣ ਲੇਕਿਨ ਡਾਇਰੈਕਸ਼ਨ ਟੀਮ ਦੇ ਵਿੱਚੋਂ ਹੋਣ, ਜਿਨ੍ਹਾਂ ਨੂੰ ਮਿਊਜ਼ਿਕ ਦੀ ਨੌਲੇਜ ਹੁੰਦੀ ਹੈ। ਉਹ ਪਹਿਲਾਂ ਤੁਹਾਨੂੰ ਜੱਜ ਕਰਦੇ ਨੇ ਕਿ ਤੁਸੀਂ ਜੋ ਸੌਂਗ ਪਰਫੋਰਮ ਕਰ ਰਹੇ ਹੋ ਇਜ਼ ਇਟ ਗੁੱਡ ਫੋਰ ਆਡੀਸ਼ਨ। ਉਸ ਤੋਂ ਬਾਅਦ ਉਹ ਐਕਚੁਅਲ 'ਚ ਇੱਦਾਂ ਦੇ ਦੋ ਤਿੰਨ ਰਾਊਂਡ ਸਕਰੀਨਿੰਗ ਦੇ ਨਿਕਲਣ ਤੋਂ ਬਾਅਦ ਮੇਨ ਜੱਜਿਸ ਦੇ ਕੋਲ ਆਪਾਂ ਜਾਂਦੇ ਹਾਂ ਜਿਹਦੀ ਵੀਡੀਓ ਸ਼ੂਟਿੰਗ ਹੁੰਦੀ ਹੈ, ਔਰ ਉਸ ਤੋਂ ਬਾਅਦ ਟੀਵੀ 'ਤੇ ਟੈਲੀਕਾਸਟ ਕੀਤਾ ਜਾਂਦਾ।
1: ਕਿਆ ਬਾਤ ਹੈ, ਇਹ ਤਾਂ ਤੁਸੀਂ ਬਹੁਤ ਹੀ ਅੱਛੀ ਇਨਫੋਰਮੇਸ਼ਨ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨਾਲ ਸ਼ੇਅਰ ਕੀਤੀ ਹੈ, ਅਤੇ ਮੈਨੂੰ ਉਮੀਦ ਹੈ ਜਿਹੜੇ ਲੋਕ ਇਸ ਚੀਜ਼ ਦੇ ਵਿੱਚ ਟਰਾਈ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੋਏਗੀ ਇਹ ਗੱਲ। ਅਤੇ ਅਭਿਜੀਤ, ਹੁਣੇ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਇੱਕੋ ਸ਼ੋਅ ਦੇ ਵਿੱਚ ਦੋ ਵਾਰੀ ਪਾਰਟੀਸਿਪੇਟ ਕੀਤਾ ਹੈ ਨਾ, ਅਤੇ ਉਸ ਟਾਈਮ ਦੇ ਵਿੱਚ ਤੁਸੀਂ ਪਹਿਲਾਂ ਐਜ਼ ਅ ਫਾਈਨਲਿਸਟ ਰਹੇ ਅਤੇ ਉਹਦੇ ਤੋਂ ਬਾਅਦ ਤੁਸੀਂ ਵਿਨਰ ਵੀ ਬਣੇ, ਅਤੇ ਜਦੋਂ ਤੁਸੀਂ ਦੁਬਾਰਾ 11 ਦੇ ਵਿੱਚ ਜਾਣਾ ਸੀ, ਤੁਹਾਡੇ ਮਨ 'ਚ ਇਹ ਡਰ ਨਹੀਂ ਸੀਗਾ ਕਿ ਪਹਿਲਾਂ ਤਾਂ ਮੈਂ ਫਾਈਨਲਿਸਟ ਬਣਿਆ ਅਤੇ ਇਸ ਵਾਰ ਜੇ ਕਿਤੇ ਰਹਿ ਗਿਆ ਜਾਂ ਕੋਈ ਇੱਦਾਂ ਦੀ ਡਰ ਜਾਂ ਕੁਛ ਇੱਦਾਂ ਦਾ ਫੀਲ ਹੋਇਆ ਹੋਵੇ?
0: ਬਿਲਕੁਲ, ਹਰ ਆਰਟਿਸਟ ਦੇ ਮਨ 'ਚ ਇਸ ਚੀਜ਼ ਦਾ ਡਰ ਹੁੰਦਾ ਹੀ ਹੈ ਇਨ ਜਨਰਲ, ਕਿਸੇ ਵੀ ਪਰਫੋਰਮੈਂਸ ਨੂੰ ਲੈ ਕੇ ਕਿ ਸ਼ਾਇਦ ਅੱਜ ਮੈਂ ਅੱਛਾ ਪਰਫੋਰਮ ਕਰ ਪਾਵਾਂਗਾ ਜਾਂ ਨਹੀਂ, ਔਰ ਇਹੀ ਸੇਮ ਡਰ ਮੇਰੇ ਮਨ 'ਚ ਵੀ ਸੀ ਸੀਜ਼ਨ 10 ਤੋਂ ਬਾਅਦ ਸੀਜ਼ਨ 11 ਦੇ ਵਿੱਚ ਦੁਬਾਰਾ ਪਾਰਟੀਸਿਪੇਟ ਕਰਨ ਲੱਗੇ, ਕਿਉਂਕਿ ਸੀਜ਼ਨ 10 ਦੇ ਵਿੱਚ ਮੈਂ ਪੂਰਾ ਐਕਸਪੀਰੀਅੰਸ ਕਲੈਕਟ ਕੀਤਾ ਨਵੇਂ ਸਿਰਿਓਂ, ਔਰ ਮੈਂ ਫਾਈਨਲਸ ਤੱਕ ਗਿਆ, ਲੇਕਿਨ ਫਾਈਨਲਿਸਟ ਬਣਨ ਤੋਂ ਬਾਅਦ ਮੈਂ ਵਿਨਿੰਗ ਟਰੋਫੀ ਨਹੀਂ ਜਿੱਤ ਪਾਇਆ, ਔਰ ਉਸ ਤੋਂ ਬਾਅਦ ਸੀਜ਼ਨ 11 ਜਦੋਂ ਦੁਬਾਰਾ ਆਇਆ, ਸਭ ਤੋਂ ਪਹਿਲੀ ਚੀਜ਼ ਇੱਕ ਐਕਸਾਈਟਮੈਂਟ ਸੀ ਕਿ ਲੈਟਸ ਟਰਾਈ ਅਗੈਨ, ਪਰ ਉਸ ਤੋਂ ਬਾਅਦ ਇੱਕ ਨਾਲ ਹੀ ਡਰ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਜ਼ਰੂਰ ਆਇਆ ਮਨ 'ਚ ਕਿ ਜੇ ਇਸ ਵਾਰ ਥੋੜ੍ਹਾ 19 ਕੀ ਫਿਰ ਤੋਂ ਰਹਿ ਗਿਆ ਤਾਂ ਸ਼ਾਇਦ ਮੈਂ ਦੁਬਾਰਾ ਕਦੀ ਇਸ ਚੀਜ਼ 'ਤੇ ਟਰੱਸਟ ਨਹੀਂ ਕਰ ਪਾਊਂਗਾ, ਅਤੇ ਉਹ ਚੀਜ਼ ਨੂੰ ਦੂਰ ਕਰਨ ਵਾਸਤੇ ਮੇਰੇ ਪੇਰੈਂਟਸ ਨੇ ਮੇਰਾ ਬਹੁਤ ਸਾਥ ਦਿੱਤਾ। ਉਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਜੋ ਵੀ ਰਿਜ਼ਲਟ ਹੋਏਗਾ ਇਟ ਵਿਲ ਬੀ ਅ ਗਿਫਟ ਆਫ ਗੋਡ, ਅਤੇ ਤੂੰ ਉਸ ਚੀਜ਼ ਨੂੰ ਜਾ ਕੇ ਐਕਸੈਪਟ ਕਰ, ਜ਼ਰੂਰ ਪਾਰਟੀਸਿਪੇਟ ਦੁਬਾਰਾ ਕਰ, ਅਤੇ ਉਸ ਪੁਸ਼ ਦੇ ਕਾਰਨ ਹੀ ਮੈਂ ਸੀਜ਼ਨ 11 ਦੇ ਵਿੱਚ ਐਂਡ ਤੱਕ ਗਿਆ ਅਤੇ ਵਿਨਿੰਗ ਟਰੋਫੀ ਗ੍ਰੈਬ ਕੀਤੀ।
1: ਵਾਓ, ਅਤੇ ਜਦੋਂ ਵਿਨਿੰਗ ਟਰੋਫੀ ਤੁਸੀਂ ਗ੍ਰੈਬ ਕੀਤੀ, ਉਹ ਮੂਮੈਂਟ ਤੁਹਾਡੇ ਲਈ ਕਿਵੇਂ ਦਾ ਸੀਗਾ? ਉਹ ਐਕਸਪੀਰੀਅੰਸ ਤੁਸੀਂ ਸਾਡੇ ਲਿਸਨਰਸ ਨਾਲ ਸ਼ੇਅਰ ਕਰੋ, ਕਿਵੇਂ ਤੁਹਾਨੂੰ ਫੀਲ ਹੋਇਆ ਸੀਗਾ ਉਸ ਟਾਈਮ 'ਤੇ?
0: ਸੀਜ਼ਨ 11 ਦੇ ਵਿੱਚ ਐਜ਼ ਅ ਵਿਨਰ ਯੂਜੁਅਲੀ ਕਿਸੇ ਵੀ ਆਰਟਿਸਟ ਲਈ ਕਿਸੇ ਵੀ ਸਟੇਜ ਦੇ ਉੱਤੇ ਐਂਡ ਤੱਕ ਖੜ੍ਹੇ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਫਾਈਨਲਸ ਤੱਕ ਪਹੁੰਚਦੇ ਪਹੁੰਚਦੇ ਬਹੁਤ ਵਾਰ ਐਲੀਮੀਨੇਸ਼ਨ ਰਾਊਂਡ ਇਸ ਤਰ੍ਹਾਂ ਨਿਕਲ ਜਾਂਦੇ ਆ ਜੋ ਕਿ ਮਨ ਨੂੰ ਡਾਵਾਂਡੋਲ ਕਰ ਦਿੰਦੇ ਕਿ ਸ਼ਾਇਦ ਹੁਣ ਆਈ ਐਮ ਗੈਟਿੰਗ ਆਊਟ ਆਫ ਏਅਰ, ਸ਼ਾਇਦ ਹੁਣ ਆਈ ਐਮ ਨੋ ਮੋਰ ਇਨ ਦਿਸ ਸ਼ੋਅ, ਲੇਕਿਨ ਐਂਡ ਤੱਕ ਬਣੇ ਰਹਿਣਾ ਹੀ ਸਭ ਤੋਂ ਵੱਡੀ ਗੱਲ ਹੈ। ਔਰ ਜਦੋਂ ਐਂਡ ਤੱਕ ਮੈਂ ਉੱਥੇ ਸੀਗਾ ਸੇਮ ਸਟੇਜ 'ਤੇ ਜਦੋਂ ਵਿਨਰਸ ਅਨਾਊਂਸ ਹੋਣੇ ਸੀ, ਦੈਨ ਆਈ ਵਾਜ਼ ਫੁੱਲੀ ਇਨ ਦਾ ਜ਼ੋਨ ਕਿ ਹੁਣ ਜੋ ਵੀ ਰਿਜ਼ਲਟ ਆਏਗਾ ਆਈ ਵਿਲ ਜਸਟ ਐਕਸੈਪਟ ਇਟ, ਜਿਵੇਂ ਕਿ ਮੇਰੇ ਪੇਰੈਂਟਸ ਨੇ ਕਿਹਾ ਐਜ਼ ਅ ਗਿਫਟ ਆਫ ਗੋਡ। ਅਤੇ ਜਦੋਂ ਮੈਨੂੰ ਵਿਨਰ ਦਾ ਟਾਈਟਲ ਅਨਾਊਂਸ ਹੋਇਆ ਆਈ ਵਾਜ਼ ਐਕਸਟ੍ਰੀਮਲੀ ਹੈਪੀ, ਅਤੇ ਮੈਂ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕੀਤਾ ਕਿ ਮੇਰੀ ਮਿਹਨਤ ਨੂੰ ਉਹਨਾਂ ਨੇ ਵਾਕਈ ਫਲ ਲਾਏ, ਅਤੇ ਬਹੁਤ ਖੁਸ਼ੀ ਦਾ ਮੌਕਾ ਸੀ।
1: ਬਿਲਕੁਲ, ਬਹੁਤ ਸੋਹਣੀ ਤੁਸੀਂ ਆਪਣੀ ਜਿਹੜਾ ਐਕਸਪੀਰੀਅੰਸ ਉਸਨੂੰ ਸ਼ੇਅਰ ਕੀਤਾ ਬਹੁਤ ਅੱਛੇ ਤਰੀਕੇ ਦੇ ਨਾਲ, ਅਤੇ ਮੈਨੂੰ ਲੱਗਦਾ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਤਾਂ ਜਾਰੀ ਰਹੇਗਾ ਹੀ, ਬਟ ਜਿਹੜੇ ਲਿਸਨਰਸ ਨੇ ਨਾ ਉਹ ਇੱਕ ਵਾਰ ਫਿਰ ਤੋਂ ਤੁਹਾਡੇ ਤੋਂ ਪਿਆਰਾ ਜਿਹਾ ਗੀਤ ਸੁਣਨਾ ਚਾਹੁੰਦੇ ਨੇ।
0: ਜੀ

0: ਹਰ ਗੀਤ ਵਿੱਚ ਇੱਕ ਕਹਾਣੀ ਹੁੰਦੀ ਹੈ, ਹਰ ਤਾਨ ਵਿੱਚ ਇੱਕ ਰਵਾਨੀ ਹੁੰਦੀ ਹੈ। ਫਨਕਾਰ ਉਹੀ ਹੁੰਦਾ ਜੋ ਦਿਲ ਨੂੰ ਛੂਹ ਜਾਵੇ, ਉਸਦੀ ਆਵਾਜ਼ ਵਿੱਚ ਹੀ ਤਾਂ ਰੱਬ ਦੀ ਮਿਹਰਬਾਨੀ ਹੁੰਦੀ ਹੈ, ਅਤੇ ਉਹੋ ਜਿਹੀ ਮਿਹਰਬਾਨੀ ਤੁਹਾਡੀ ਆਵਾਜ਼ ਦੇ ਵਿੱਚ ਹੈ ਅਭਿਜੀਤ। ਅਤੇ ਇੱਥੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਹੁਣ ਕਿ ਵੋਇਸ ਆਫ ਪੰਜਾਬ 'ਚ ਤਾਂ ਵਿਨਰ ਬਣ ਗਏ, ਉਸ ਤੋਂ ਬਾਅਦ ਤੁਸੀਂ ਆਪਣੀ ਮਿਊਜ਼ੀਕਲ ਜਰਨੀ ਨੂੰ ਕਿਵੇਂ ਅੱਗੇ ਵਧਾਇਆ?
1: ਵੋਇਸ ਆਫ ਪੰਜਾਬ ਦੇ ਵਿੱਚ ਐਜ਼ ਅ ਵਿਨਰ ਟਾਈਟਲ ਗ੍ਰੈਬ ਕਰਨ ਤੋਂ ਬਾਅਦ ਮੇਰੀ ਕੋਸ਼ਿਸ਼ ਸੀ ਕਿ ਹੁਣ ਮੈਂ ਰੀਜਨਲ ਤੋਂ ਥੋੜ੍ਹਾ ਬਾਹਰ ਨਿਕਲ ਕੇ ਨੈਸ਼ਨਲ ਰਿਐਲਿਟੀ ਸ਼ੋਜ਼ ਵੱਲ ਨੂੰ ਜਾਵਾਂ, ਅਤੇ ਮੈਂ ਵੀ ਨੈਸ਼ਨਲ ਰਿਐਲਿਟੀ ਸ਼ੋਜ਼ ਦੇ ਆਡੀਸ਼ਨ ਦਿੱਤੇ ਔਰ ਲੱਕੀਲੀ ਸਾਰੇ ਗਾਮਾ ਪਾ ਸ਼ੋਅ ਦੇ ਵਿੱਚ ਮੈਂ ਟੋਪ 50 ਤੱਕ ਸਟੈਂਡ ਕੀਤਾ, ਅਤੇ ਉਹ ਵੀ ਇੱਕ ਬਹੁਤ ਹੀ ਇੰਟਰਸਟਿੰਗ ਐਕਸਪੀਰੀਅੰਸ ਸੀ, ਬਿਕੋਜ਼ ਰੀਜਨਲ ਔਰ ਨੈਸ਼ਨਲ ਰਿਐਲਿਟੀ ਸ਼ੋਜ਼ ਦੇ ਵਿੱਚ ਬਹੁਤ ਜ਼ਿਆਦਾ ਫਰਕ ਰਹਿੰਦਾ, ਸੋ ਇਟ ਵਾਜ਼ ਅ ਵੈਰੀ ਇੰਟਰਸਟਿੰਗ ਐਕਸਪੀਰੀਅੰਸ ਦੇਅਰ।
0: ਤੁਹਾਡਾ ਕੋਈ ਫੇਵਰੇਟ ਆਰਟਿਸਟ ਹੋਵੇ ਜਾਂ ਫਿਰ ਤੁਸੀਂ ਕੋਈ ਡ੍ਰੀਮ ਕੋਲੈਬੋਰੇਸ਼ਨ ਸੋਚੀ ਹੋਵੇ ਜਿਹਦੇ ਨਾਲ ਤੁਸੀਂ ਕਰਨਾ ਚਾਹੋ?
1: ਮੈਂ ਆਪਣੀ ਪਰਸਨੈਲਿਟੀ ਦੇ ਨਾਲ ਹਿੰਦੀ ਸੌਂਗਸ ਨੂੰ ਜ਼ਿਆਦਾ ਰਿਲੇਟ ਕਰਦਾ ਵਾਂ, ਔਰ ਉਹਨਾਂ ਦੇ ਵਿੱਚ ਵੀ ਅਰਿਜੀਤ ਸਿੰਘ ਮੇਰਾ ਮੋਸਟ ਫੇਵਰੇਟ ਸਿੰਗਰ ਹੈ ਜੋ ਕਿ ਪੂਰੇ ਦੇਸ਼ ਦਾ ਹੀ ਹੈ ਇਸ ਵੇਲੇ,
0: ਅਤੇ
1: ਮੇਰਾ ਡ੍ਰੀਮ ਕੋਲੈਬੋਰੇਸ਼ਨ ਵੀ ਉਹਨਾਂ ਦੇ ਨਾਲ ਹੀ ਹੈ, ਮੈਂ ਜ਼ਿੰਦਗੀ 'ਚ ਇੱਕ ਵਾਰ ਉਹਨਾਂ ਦੇ ਨਾਲ ਸਟੇਜ 'ਤੇ ਜ਼ਰੂਰ ਕਰਨਾ ਚਾਹੂੰਗਾ। ਔਰ ਪੰਜਾਬ ਦੇ ਆਰਟਿਸਟਾਂ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਹੈ ਜਿਨ੍ਹਾਂ ਦੇ ਨਾਲ ਮੈਂ ਸਟੇਜ ਸ਼ੇਅਰ ਕਰਨ ਦੀ ਇੱਛਾ ਰੱਖਦਾ ਵਾਂ।
0: ਅਤੇ ਤੁਸੀਂ ਇੰਨੇ ਸੋਹਣੇ ਸੋਹਣੇ ਗੀਤ ਸਾਨੂੰ ਸੁਣਾਏ ਹੈ ਨਾ, ਅਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ, ਕਦੇ ਇੱਦਾਂ ਤੁਹਾਨੂੰ ਹੋਇਆ ਹੋਏਗਾ ਕਿ ਤੁਸੀਂ ਗੀਤ ਗਾਉਂਦੇ ਗਾਉਂਦੇ ਸੋਚਿਆ ਹੋਵੇ ਕਿ ਮੈਂ ਆਪ ਵੀ ਕੋਈ ਗੀਤ ਲਿਖ ਕੇ ਦੇਖਾਂ?
1: ਗੀਤ ਗਾਉਂਦੇ ਗਾਉਂਦੇ ਗੀਤ ਲਿਖਣ ਦੀ ਇੱਛਾ ਹਰ ਸਿੰਗਰ ਦੇ ਮਨ 'ਚ ਆਉਂਦੀ ਹੈ, ਲੇਕਿਨ ਲਿਖਣਾ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਕਲਾ ਹੈ, ਸੋ ਮੇਰੇ ਅੰਦਰ ਉਹ ਕਲਾ ਹਜੇ ਨਹੀਂ ਹੈ, ਮੈਨੂੰ ਨਹੀਂ ਲੱਭੀ ਜੇ ਹੈ ਵੀ ਤਾਂ, ਸੋ ਇਸ ਕਰਕੇ ਮੈਂ ਹਜੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਮੈਂ ਲਿਖਣ ਵਾਲੇ ਪਾਸੇ ਆਪਣੇ ਆਪ ਨੂੰ ਅੱਗੇ ਵਧਾਵਾਂ, ਬਿਕੋਜ਼ ਉਹਦੇ ਵਾਸਤੇ ਜਿਸ ਤਰ੍ਹਾਂ ਦੀ ਸੋਚ ਲੱਗਦੀ ਹੈ ਹਜੇ ਮੈਂ ਆਪਣੇ ਆਪ 'ਚ ਉਸ ਤਰ੍ਹਾਂ ਦੀ ਸੋਚ ਓਬਜ਼ਰਵ ਨਹੀਂ ਕਰ ਪਾ ਰਿਹਾ ਵਾਂ।
0: ਜੀ, ਅਤੇ ਕਦੀ ਕੋਈ ਆਪਣਾ ਗੀਤ ਤੁਹਾਡਾ ਆਇਆ ਹੋਵੇ ਜਾਂ ਤੁਸੀਂ ਕਦੀ ਗੀਤ ਕੀਤਾ ਹੋਵੇ ਆਪਣਾ ਕੋਈ ਰਿਲੀਜ਼?
1: ਜੀ ਬਿਲਕੁਲ, ਵੋਇਸ ਆਫ ਪੰਜਾਬ ਜਿੱਤਣ ਤੋਂ ਬਾਅਦ ਐਜ਼ ਅ ਵਿਨਿੰਗ ਪ੍ਰਾਈਜ਼ ਮੈਨੂੰ ਵੋਇਸ ਆਫ ਪੰਜਾਬ ਵਾਲਿਆਂ ਨੇ ਹੀ ਇੱਕ ਗੀਤ ਰਿਲੀਜ਼ ਕਰਵਾ ਕੇ ਦਿੱਤਾ ਪੂਰਾ,
0: ਮੇਰਾ
1: ਸਭ ਤੋਂ ਪਹਿਲਾ ਸੌਂਗ ਜਿਹੜਾ ਆਇਆ ਮਾਰਕੀਟ ਦੇ ਵਿੱਚ, ਜਿਸ ਗਾਣੇ ਦਾ ਨਾਮ ਹੈ ਪਤਾ ਮੈਨੂੰ, ਔਰ ਗਾਣੇ ਦੇ ਬੋਲ ਬੜੇ ਸੋਹਣੇ ਲਿਖੇ ਹੋਏ ਨੇ ਸਿੰਘਜੀਤ ਚਨਕੋਈਆਂ ਦੇ, ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਉਹਦੀਆਂ ਦੋ ਲਾਈਨਾਂ ਤੁਹਾਨੂੰ ਸੁਣਾਵਾਂ।
0: ਜ਼ਰੂਰ ਜੀ, ਅਸੀਂ ਤਾਂ ਇਸੇ ਗੱਲ ਦੀ ਉਡੀਕ ਦੇ ਵਿੱਚ ਸੀ।

ਮੈਨੂੰ। ਸੋ ਇਹ ਮੇਰਾ ਸਭ ਤੋਂ ਪਹਿਲਾ ਗੀਤ ਸੀ ਜਿਹੜਾ ਮੈਨੂੰ ਐਜ਼ ਅ ਪ੍ਰਾਈਜ਼ ਵੋਇਸ ਆਫ ਪੰਜਾਬ ਵਾਲਿਆਂ ਨੇ ਕਰਵਾ ਕੇ ਦਿੱਤਾ। ਉਸ ਤੋਂ ਬਾਅਦ ਮੈਂ ਇਸੇ ਚੀਜ਼ ਤੋਂ ਇੰਸਪਾਇਰ ਹੋ ਕੇ ਮੈਂ ਆਪਣੇ ਖੁਦ ਦੇ ਦੋ ਓਰਿਜਨਲ ਸੌਂਗ ਰੀਸੈਂਟਲੀ ਰਿਲੀਜ਼ ਕੀਤੇ ਨੇ ਆਪਣੇ ਹੀ ਯੂਟਿਊਬ ਚੈਨਲ 'ਤੇ। ਪਹਿਲਾ ਗਾਣਾ ਜੋ ਮੈਂ ਬਣਾਇਆ ਉਹਦਾ ਨਾਮ ਹੈ ਸਾਹ, ਅਤੇ ਉਹ ਮੇਰੇ ਹੀ ਇੱਕ ਦੋਸਤ ਮਨਪ੍ਰੀਤ ਦਾ ਲਿਖਿਆ ਹੋਇਆ। ਰੱਬ

0: बहुत सोहना। एक तो तुहाडी आवाज इन्नी प्यारी है कि हर एक बंदा ना मतलब सुनदा ही रह जाए, दिल करदा होर सुन लईए होर सुन लईए। तो साडे लिसनर्स बहुत इंजॉय करदे होणगे। ते जिवें कि अभिजीत तुसीं इन्ने गीत गाए ने, है ना, मतलब इन्ने गीत तुसीं रिकॉर्ड भी कर ले, तुसीं लाइव भी गा लिया, ते तुहानूं स्टूडियो सेशन ते लाइव परफॉर्मेंस विचों परसनली की ज़्यादा पसंद है?
1: ਮੈਨੂੰ ਪਰਸਨਲੀ ਲਾਈਵ ਪਰਫੋਰਮੈਂਸ ਜ਼ਿਆਦਾ ਪਸੰਦ ਹੈ, ਬਿਕੋਜ਼ ਉਹਦੇ ਅੰਦਰ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਐਕਸਪੀਰੀਅੰਸ ਕਰਨ ਨੂੰ ਮਿਲਦੀਆਂ ਰਾਦਰ ਦੈਨ ਸਟੂਡੀਓ ਰਿਕਾਰਡਿੰਗ। ਸਟੂਡੀਓ ਰਿਕਾਰਡਿੰਗ ਦਾ ਇੱਕ ਸੈਟਅਪ ਹੁੰਦਾ ਹੈ, ਇੱਕ ਕੰਟਰੋਲਡ ਤਰੀਕੇ ਨਾਲ ਆਪਾਂ ਆਪਣੇ ਆਪ ਨੂੰ ਪ੍ਰਜੈਂਟ ਕਰਦੇ ਹਾਂ ਇੱਕ ਦਾਇਰੇ ਦੇ ਅੰਦਰ ਰਹਿੰਦੇ ਹੋਏ। ਲੇਕਿਨ ਲਾਈਵ ਪਰਫੋਰਮੈਂਸ ਦੇ ਵਿੱਚ ਲਾਈਵ ਸਟੇਜ 'ਤੇ ਸਾਹਮਣੇ ਆਡੀਅੰਸ ਹੁੰਦੀ ਹੈ ਔਰ ਆਸ ਪਾਸ ਓਪਨ ਸਾਊਂਡ ਹੁੰਦੀ ਹੈ, ਜਿਹਦੇ ਨਾਲ ਇੱਕ ਅੰਦਰੋਂ ਐਡਰਨਲਿਨ ਰਸ਼ ਹੁੰਦਾ ਜੋ ਕਿ ਬਹੁਤ ਕੁਛ ਇੰਟਰਸਟਿੰਗ ਕਰਵਾ ਦਿੰਦਾ ਪਰਫੋਰਮ ਕਰਦੇ ਹੋਏ, ਜੋ ਕਿ ਸ਼ਾਇਦ ਆਪਾਂ ਸਟੂਡੀਓ ਚੋਂ ਨਾ ਅੱਛੇ ਤਰੀਕੇ ਨਾਲ ਨਹੀਂ ਕਰ ਪਾਉਂਦੇ।
0: ਹਾਂਜੀ, ਤੇ ਜਿਵੇਂ ਕਿ ਸੈਗਮੈਂਟ ਚੱਲ ਰਿਹਾ ਜੀ ਯੰਗਿਸਤਾਨ ਦਾ, ਤੇ ਸਾਡੇ ਜਿਹੜੇ ਯੰਗ ਆਰਟਿਸਟ ਨੇ ਨਾ, ਉਹ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਨਾਲ ਬਹੁਤ ਜ਼ਿਆਦਾ ਕਰੇਜ਼ ਉਹਨਾਂ ਦਾ ਵਧਿਆ ਹੋਇਆ, ਤੇ ਤੁਹਾਨੂੰ ਕੀ ਲੱਗਦਾ ਮਿਊਜ਼ਿਕ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਉਹ ਕਿੰਨੀ ਕੁ ਹੈਲਪ ਕਰ ਰਿਹਾ ਅੱਜ ਦੇ ਟਾਈਮ ਦੇ ਵਿੱਚ?
1: ਸੋਸ਼ਲ ਮੀਡੀਆ ਇੰਨੀ ਅੱਛੀ ਚੀਜ਼ ਹੈ ਮੈਂ ਮੰਨਦਾ ਵਾਂ ਮਿਊਜ਼ਿਕ ਦੇ ਨਾਲ ਰਿਲੇਟਡ, ਬਿਕੋਜ਼ ਕੋਈ ਵੀ ਇੰਡੀਪੈਂਡੈਂਟ ਆਰਟਿਸਟ ਅੱਜ ਦੇ ਟਾਈਮ 'ਚ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਰੱਖ ਸਕਦਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ। ਪਰ ਸੋਸ਼ਲ ਮੀਡੀਆ ਉਨਾ ਹੀ ਡੇਂਜਰਸ ਵੀ ਹੋ ਸਕਦਾ ਹੈ ਜੇ ਆਪਾਂ ਇਹ ਨਾ ਸਿੱਖੀਏ ਕਿ ਉਹਨੂੰ ਯੂਜ਼ ਕਿੱਦਾਂ ਕੀਤਾ ਜਾਏਗਾ, ਬਿਕੋਜ਼ ਸੋਸ਼ਲ ਮੀਡੀਆ 'ਤੇ ਅੱਜ ਦੇ ਟਾਈਮ 'ਤੇ ਮੈਂ ਦੇਖ ਰਿਹਾ ਵਾਂ ਲੋਕ ਸਿਰਫ ਔਰ ਸਿਰਫ ਡੂਮ ਸਕਰੋਲਿੰਗ ਕਰ ਰਹੇ ਆ। ਜੇ ਲਿਸਨਰਸ ਜਿਨ੍ਹਾਂ ਨੂੰ ਡੂਮ ਸਕਰੋਲਿੰਗ ਦੇ ਬਾਰੇ ਆਈਡੀਆ ਨਹੀਂ ਆ, ਉਹਦਾ ਮਤਲਬ ਬਿਨਾਂ ਕਿਸੇ ਦਿਸ਼ਾ ਤੋਂ ਕੁਛ ਵੀ ਦੇਖਦੇ ਰਹਿਣਾ, ਸਕਰੋਲ ਕਰਦੇ ਰਹਿਣਾ, ਜਦਕਿ ਅੱਜ ਦੇ ਟਾਈਮ 'ਤੇ ਮੈਂ ਮੰਨਦਾ ਵਾਂ ਕਿ ਆਪਾਂ ਆਪਣੇ ਸੋਸ਼ਲ ਮੀਡੀਆ ਤੋਂ ਸਿਰਫ ਸਿੱਖਣ ਵਾਲੀਆਂ ਚੀਜ਼ਾਂ ਨੂੰ ਜੇ ਪਰਸਿਊ ਕਰੀਏ ਤਾਂ ਉਹ ਸਾਡੇ ਲਈ ਬਹੁਤ ਹੀ ਬਿਹਤਰ ਪਲੇਟਫਾਰਮ ਬਣ ਸਕਦਾ ਆਪਣੇ ਆਪ ਨੂੰ ਪ੍ਰਜੈਂਟ ਕਰਨ ਦਾ ਔਰ ਹੋਰ ਚੀਜ਼ਾਂ ਸਿੱਖਣ ਦਾ ਜਿਹੜੀਆਂ ਕਿ ਯੂਜੁਅਲੀ ਦੁਨੀਆ 'ਚ ਈਜ਼ੀਲੀ ਅਵੇਲੇਬਲ ਨਹੀਂ ਹੋ ਪਾਉਂਦੀਆਂ।
0: ਜੀ, ਅਤੇ ਜਿਵੇਂ ਹੁਣੇ ਮੈਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਦਾ ਕਰੇਜ਼ ਬਹੁਤ ਵੱਧ ਰਿਹਾ, ਅਤੇ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਆਰਟੀਫਿਸ਼ਲ ਇੰਟੈਲੀਜੈਂਸ AI ਦਾ ਬਹੁਤ ਜ਼ਿਆਦਾ ਕਰੇਜ਼ ਜਿਹੜਾ ਉਹ ਵੀ ਵਧਿਆ ਹੋਇਆ, ਅਤੇ ਤੁਹਾਨੂੰ ਕੀ ਲੱਗਦਾ ਸਿੰਗਿੰਗ ਦੇ ਵਿੱਚ ਜਿਹੜਾ AI ਹੈ ਉਹ ਕਿੰਨਾ ਕੁ ਜ਼ਿਆਦਾ ਕੰਮ ਕਰ ਰਿਹਾ, ਅਤੇ ਆਟੋ ਟਿਊਨ ਦਾ ਜਿਹੜਾ ਜ਼ਮਾਨਾ ਚੱਲ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
1: ਆਟੋ ਟਿਊਨ ਦੇ ਬਾਰੇ ਮੈਂ ਬਸ ਇਹ ਕਹਿਣਾ ਚਾਹੂੰਗਾ ਕਿ ਆਟੋ ਟਿਊਨ ਬਹੁਤ ਜ਼ਿਆਦਾ ਹਾਈਪ ਕੀਤੀ ਹੋਈ ਚੀਜ਼ ਹੈ, ਕਿ ਆਟੋ ਟਿਊਨ ਇੱਕ ਬਹੁਤ ਹੀ ਖਰਾਬ ਚੀਜ਼ ਮੰਨੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ, ਜਦਕਿ ਆਟੋ ਟਿਊਨ ਇੱਕ ਸਿੰਪਲੀ ਮਸਾਲਾ ਹੈ ਕਿਸੇ ਵੀ ਖਾਣੇ ਦੇ ਵਿੱਚ ਪੈਣ ਵਾਲਾ। ਜੇ ਆਪਾਂ ਉਹਨੂੰ ਐਜ਼ ਐਗਜ਼ਾਮਪਲ ਲਈਏ ਤਾਂ ਜੇ ਖਾਣੇ ਦੇ ਵਿੱਚ ਆਪਾਂ ਮਸਾਲਾ ਓਨਾ ਪਾਵਾਂਗੇ ਜਿੰਨਾ ਉਸ ਚੀਜ਼ ਨੂੰ ਚਾਹੀਦਾ ਹੈ ਤਾਂ ਉਹ ਬਿਊਟੀਫਾਈ ਕਰੇਗਾ, ਜੇ ਆਪਾਂ ਜ਼ਿਆਦਾ ਪਾ ਦਾਂਗੇ ਤਾਂ ਉਸ ਚੀਜ਼ ਨੂੰ ਖਰਾਬ ਕਰ ਦੇਗਾ। ਅੱਜ ਦੇ ਟਾਈਮ 'ਤੇ ਹਰ ਆਰਟਿਸਟ ਆਟੋ ਟਿਊਨ ਯੂਜ਼ ਕਰਦਾ, ਬਿਕੋਜ਼ ਸਾਰੀਆਂ ਸਾਊਂਡਸ ਇਲੈਕਟ੍ਰੋਨਿਕਲੀ ਡਿਜ਼ਾਈਨ ਹੁੰਦੀਆਂ ਨੇ, ਅਤੇ ਕੋਈ ਵੀ ਹਿਊਮਨ ਵੋਕਲ ਕਿਸੇ ਵੀ ਇਲੈਕਟ੍ਰੋਨਿਕ ਮਿਊਜ਼ੀਕਲ ਇੰਸਟਰੂਮੈਂਟ ਦੇ ਨਾਲ ਪਰਫੈਕਟਲੀ ਅਲਾਈਨ ਨਹੀਂ ਹੋ ਸਕਦੀ। ਇਸ ਕਰਕੇ ਆਟੋ ਟਿਊਨ ਉਹਨੂੰ ਇਲੈਕਟ੍ਰੋਨਿਕਲੀ ਪਰਫੈਕਟਲੀ ਅਲਾਈਨ ਕਰਨ ਦੇ ਕੰਮ ਆਉਂਦਾ ਹੈ, ਹੋਰ ਆਟੋ ਟਿਊਨ ਦਾ ਕੋਈ ਕੰਮ ਨਹੀਂ ਹੈ। ਆਟੋ ਟਿਊਨ ਕਦੀ ਵੀ ਕਿਸੇ ਬੇਸੁਰੇ ਨੂੰ ਸੁਰੀਲਾ ਨਹੀਂ ਬਣਾ ਸਕਦਾ।
0: ਬਹੁਤ ਸੋਹਣੀ ਗੱਲ ਤੁਸੀਂ ਕਹਿ ਦਿੱਤੀ ਹੈ। ਤੇ ਸਟ੍ਰੈਸ ਤੇ ਐਂਜ਼ਾਇਟੀ ਨੂੰ ਘਟਾਉਣ ਲਈ ਮਿਊਜ਼ਿਕ ਬਹੁਤ ਵੱਡਾ ਰੋਲ ਅੱਜ ਕੱਲ੍ਹ ਜਿਹੜਾ ਅਦਾ ਕਰ ਰਿਹਾ, ਜਿਹੜੀ ਕਿ ਸਾਡੀ ਜਨਰੇਸ਼ਨ ਹੈ ਉਹਨਾਂ ਦੇ ਲਈ, ਤੁਸੀਂ ਇਸ ਗੱਲ ਤੋਂ ਕਿੰਨੇ ਕੁ ਸਹਿਮਤ ਹੋ?
1: ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਮਿਊਜ਼ਿਕ ਇੱਕ ਐਸਾ ਮੈਜੀਕਲ ਕ੍ਰੀਏਸ਼ਨ ਹੈ ਕੁਦਰਤ ਦਾ, ਜੋ ਕਿ ਕਿਸੇ ਵੀ ਤਰ੍ਹਾਂ ਦੀ ਐਂਜ਼ਾਇਟੀ, ਮੈਂਟਲ ਸਟ੍ਰੈਸ, ਈਵਨ ਅਲੋਟ ਆਫ ਟਾਈਮਸ ਫਿਜ਼ੀਕਲ ਸਟ੍ਰੈਸ ਨੂੰ ਵੀ ਦੂਰ ਕਰਨ ਦੀ ਕੇਪੇਬਿਲਿਟੀ ਰੱਖਦਾ ਹੈ। ਜਿਸ ਟਾਈਮ 'ਤੇ ਮਿਊਜ਼ਿਕ ਦੀ ਸ਼ੁਰੂਆਤ ਹੋਈ ਸੀ, ਜੇ ਆਪਾਂ ਲਿਟਰੇਚਰ ਪੜ੍ਹੀਏ ਮਿਊਜ਼ਿਕ ਨਾਲ ਰਿਲੇਟਡ, ਅਤੇ ਉਹਦੇ ਅੰਦਰ ਚੀਜ਼ਾਂ ਦੱਸੀਆਂ ਗਈਆਂ ਕਿ ਮਿਊਜ਼ਿਕ ਨੂੰ ਕਿਸੇ ਟਾਈਮ 'ਤੇ ਐਜ਼ ਅ ਥੈਰੇਪੀ ਯੂਜ਼ ਕੀਤਾ ਜਾਂਦਾ ਸੀ, ਔਰ ਅੱਜ ਵੀ ਮਿਊਜ਼ਿਕ ਨੂੰ ਐਜ਼ ਅ ਥੈਰੇਪੀ ਯੂਜ਼ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਡਿਸਬਿਲਿਟੀਜ਼ ਨੂੰ ਜਾਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਟ੍ਰੀਟ ਕਰਨ ਦੇ ਵਾਸਤੇ। ਸੋ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਮਿਊਜ਼ਿਕ ਹੈਜ਼ ਸੋ ਮੈਨੀ ਮੈਜੀਕਲ ਪਾਵਰਸ।
0: ਜੀ, ਸੋ ਕਹਿ ਸਕਦੇ ਕਿ ਤੁਹਾਡਾ ਅਜਿਹਾ ਦੋਸਤ ਹੈ ਜੋ ਤੁਹਾਡੇ ਸਾਰੇ ਦੁੱਖਾਂ ਨੂੰ ਭੁਲਾ ਸਕਦਾ ਹੈ।
1: ਬਿਲਕੁਲ ਸਹੀ ਬਾਤ ਹੈ।
0: ਤੇ ਜਿਵੇਂ ਕਿ ਅਸੀਂ ਨਾ ਇਹ ਗੱਲ ਬਹੁਤ ਵਾਰ ਸੁਣੀ ਹੈ ਅਭਿਜੀਤ, ਕਿ ਜਿਹੜੇ ਮਿਊਜ਼ੀਕਲ ਆਰਟਿਸਟ ਹੁੰਦੇ ਨੇ ਉਹਨਾਂ ਨੂੰ ਖਾਣ ਵਿੱਚ ਬਹੁਤ ਜ਼ਿਆਦਾ ਪਰਹੇਜ਼ ਕਰਨਾ ਪੈਂਦਾ, ਅਤੇ ਇਹ ਤਾਂ ਜਿਹੜੇ ਸਾਡੇ ਮਤਲਬ ਯੂਥ ਹੈ ਉਹਦੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅਤੇ ਇਹਦਾ ਜਵਾਬ ਜ਼ਰੂਰ ਦਿਓ।
1: ਜ਼ਰੂਰ, ਖਾਣ ਦਾ ਪਰਹੇਜ਼ ਮੈਂ ਆਪਣੇ ਹੁਣ ਤੱਕ ਦੇ ਐਕਸਪੀਰੀਅੰਸ 'ਚ ਮੰਨਦਾ ਵਾਂ ਕਿ ਕਰਨ ਦੀ ਜ਼ਰੂਰਤ ਸਿਰਫ ਉਹਨੂੰ ਹੈ ਜਿਨ੍ਹਾਂ ਦਾ ਗਲਾ ਬਹੁਤ ਜ਼ਿਆਦਾ ਸੈਂਸਿਟਿਵ ਹੈ। ਹਰ ਪਰਸਨ ਦਾ ਇੰਸਟਰੂਮੈਂਟ ਅਲੱਗ ਹੁੰਦਾ ਹੈ, ਇੰਸਟਰੂਮੈਂਟ ਤੋਂ ਮੇਰਾ ਮਤਲਬ ਹੈ ਗਲਾ, ਬਿਕੋਜ਼ ਸਾਡਾ ਗਲਾ ਵੀ ਇੱਕ ਮਿਊਜ਼ੀਕਲ ਇੰਸਟਰੂਮੈਂਟ ਹੀ ਹੈ। ਸੋ ਹਰ ਪਰਸਨ ਦੇ ਹਿਸਾਬ ਨਾਲ ਇਹ ਚੀਜ਼ ਵੇਰੀ ਕਰੇਗੀ। ਕੁਛ ਲੋਕਾਂ ਦਾ ਗਲਾ ਬਹੁਤ ਸਟਰੋਂਗ ਹੁੰਦਾ ਹੈ, ਉਹਨਾਂ ਨੂੰ ਕਿਸੇ ਪਰਹੇਜ਼ ਦੀ ਜ਼ਰੂਰਤ ਨਹੀਂ ਪੈਂਦੀ, ਕੁਛ ਲੋਕਾਂ ਦਾ ਗਲਾ ਹਰ ਛੋਟੀ ਮੋਟੀ ਚੀਜ਼ 'ਤੇ ਖਰਾਬ ਹੋ ਜਾਂਦਾ ਹੈ, ਇਸ ਕਰਕੇ ਉਹਨਾਂ ਨੂੰ ਪਰਹੇਜ਼ ਦੀ ਜ਼ਰੂਰਤ ਪਏਗੀ।

0: ਪਰ ਮੇਨ ਜੋ ਡੋਮੀਨੈਂਟ ਚੀਜ਼ ਹੈ ਉਹ ਹੈ ਪ੍ਰੈਕਟਿਸ। ਜੇ ਆਪਾਂ ਪ੍ਰੈਕਟਿਸ ਕਰਕੇ ਆਪਣੇ ਗਲੇ ਨੂੰ ਹਰ ਤਰ੍ਹਾਂ ਦੀ ਸਿਚੁਏਸ਼ਨ 'ਚ ਗਾਉਣ ਲਈ ਤਿਆਰ ਕੀਤਾ ਹੋਏਗਾ, ਫਿਰ ਪ੍ਰੋਬਲਮ ਨਹੀਂ ਆਏਗੀ।
1: ਅਤੇ ਜੇਕਰ ਅਸੀਂ ਤੁਹਾਡੇ ਤੋਂ ਇਹ ਪੁੱਛੀਏ ਕਿ ਤੁਸੀਂ ਅੱਜ ਤੋਂ 5 ਸਾਲ ਬਾਅਦ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ, ਤਾਂ ਤੁਹਾਡਾ ਕੀ ਜਵਾਬ ਹੋਏਗਾ?
0: ਮੈਂ ਆਪਣੇ ਆਪ ਨੂੰ ਆਪਣੇ ਆਈਡਲ ਅਰੀਜੀਤ ਸਿੰਘ ਦੇ ਨਾਲ ਸਟੇਜ ਸ਼ੇਅਰ ਕਰਦੇ ਹੋਏ ਦੇਖਦਾ, ਉਹਨਾਂ ਦੇ ਗਾਣੇ ਗਾਉਂਦੇ ਹੋਏ ਔਰ ਆਪਣੇ ਓਰੀਜਨਲਸ ਉਹਨਾਂ ਦੇ ਨਾਲ ਪਰਫੋਰਮ ਕਰਦੇ ਹੋਏ ਪੂਰਾ ਇੰਜੋਏ ਕਰਦੇ ਹੋਏ ਲੱਖਾਂ ਕਰੋੜਾਂ ਦੇ ਕਰਾਊਡ ਦੇ ਸਾਹਮਣੇ।
1: ਬਿਲਕੁਲ, ਬਹੁਤ ਸੋਹਣੀ ਤੁਸੀਂ ਗੱਲ ਕੀਤੀ, ਸਾਡਾ ਹੋਰ ਵੀ ਮਨ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ, ਬਟ ਜਿਹੜਾ ਸਮਾਂ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ, ਅਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਬਹੁਤ ਅੱਗੇ ਜਾਓ, ਬਹੁਤ ਬਹੁਤ ਸੋਹਣੇ ਗੀਤ ਗਾਓ, ਅਤੇ ਇੱਕ ਵਧੀਆ ਆਰਟਿਸਟ ਬਣ ਕੇ ਆਪਣੇ ਸੁਪਨਿਆਂ ਨੂੰ ਇੱਕ ਵੱਡੀ ਉਡਾਨ ਦਿਓ, ਅਤੇ ਇੱਕ ਵਾਰ ਫਿਰ ਤੁਹਾਡੇ ਨਾਲ ਇੱਦਾਂ ਹੀ ਮੈਂ ਇੱਥੇ ਬੈਠ ਕੇ ਸਟੂਡੀਓ ਸ਼ੇਅਰ ਕਰਾਂ ਅਤੇ ਤੁਹਾਡਾ ਇੰਟਰਵਿਊ ਅਸੀਂ ਲਈਏ। ਸੋ ਬਹੁਤ ਅੱਛਾ ਲੱਗਾ ਅਭਿਜੀਤ ਤੁਹਾਡੇ ਨਾਲ ਮਿਲ ਕੇ, ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ, ਅਤੇ ਹੁਣ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਗੀਤ ਹੋਰ ਸੁਣਾ ਦਿਓ।

0: तो दोस्तों वधदे हां असी अगले सैगमेंट वल। सैगमेंट है रोज़गार समाचार। ते रोज़गार समाचार विच असी नवीं नवीं रोज़गार समाचार सुनते हाँ जिन्हां दियां अजकल असामियां निकलियां हुई ने। ते शुरू करते हैं सब तो पहली रोज़गार समाचार तो। एक सरकारी नौकरी है DSSSB दिल्ली तो। 1979 असामिया दी एक एडवर्टिजमेंट है जिस दे विच TGT टीचर, IT असिस्टेंट, स्पेशल एजुकेटर, जूनियर साइंटिफिक असिस्टेंट दियां पोस्टां निकलियां हुई ने, जिस दे फार्म जेड़े है 16 जून बेसिकली कल दोपहर 12 बजे आ चुके ने। ते इस दी आखिरी मिति जेड़ी है 15 जुलाई रात तक होएगी। ते इस दी वधेरे जानकारी लई तुसी DSSSBonline.nic.in ते जाके पता कर सकदे हो।
1: ਤੇ ਇਸ ਦੇ ਨਾਲ ਹੀ UPSC ਦੀ ਵੀ 400 ਪਲੱਸ ਪੋਸਟਾਂ ਦਿਖ ਰਹੀਆਂ ਹਨ ਵੱਖ ਵੱਖ ਮੰਤਰਾਲਿਆਂ ਦੇ ਵਿਭਾਗ 'ਚ। ਟੈਕਨੀਕਲ ਸਾਇੰਸ, ਐਡਮਿਨ, ਮੈਡੀਕਲ ਪੋਸਟਾਂ ਨਿਕਲੀਆਂ ਹਨ। ਅਪਲਾਈ ਦੀ ਆਖਰੀ ਮਿਤੀ 3 ਜੁਲਾਈ ਸ਼ਾਮ 6 ਵਜੇ ਹੈ ਅਤੇ ਇਸ ਦੀ ਵੈਬਸਾਈਟ ਹੈ upsc.gov.in, ਜਿਹਦੇ ਉੱਤੇ ਜਾ ਕੇ ਤੁਸੀਂ ਆਪਣੀ ਐਕਸਟਰਾ ਇਨਫੋਰਮੇਸ਼ਨ ਲੈ ਸਕਦੇ ਹੋ।
0: ਤਾਂ ਦੋਸਤੋ ਹੋਰ ਇਸਰੋ ਦੀਆਂ ਵੀ JRF ਦੀਆਂ 18 ਸੀਟਾਂ ਦੀ ਭਰਤੀ ਨਿਕਲੀ ਹੋਈ ਹੈ, ਜਿਸ ਦੇ ਵਿੱਚ ਰਿਸਰਚ ਅਤੇ ਦਿਲਚਸਪੀ ਰੱਖਣ ਵਾਲੇ ਜਿਹੜੇ ਸਾਡੇ ਦੋਸਤ ਨੇ ਉਹ ਜ਼ਰੂਰ ਅਪਲਾਈ ਕਰਨ। ਅਤੇ ਇਸ 'ਤੇ ਜਿਹੜੀ ਵਧੇਰੇ ਜਾਣਕਾਰੀ ਹੈ, ਇਸ ਦੀ ਆਖਰੀ ਮਿਤੀ 'ਤੇ 11 ਜੁਲਾਈ ਹੈ। ਅਤੇ ਵਧੇਰੇ ਜਾਣਕਾਰੀ ਤੁਸੀਂ ਇਸਰੋ ਦੀ ਵੈਬਸਾਈਟ isro.gov.in 'ਤੇ ਜਾ ਕੇ ਹਾਸਲ ਕਰ ਸਕਦੇ ਹੋ।
1: ਅਤੇ ਇਸ ਦੇ ਨਾਲ ਹੀ RBI ਯੰਗ ਪ੍ਰੋਫੈਸ਼ਨਲਸ ਦੀ ਵੀ 12 ਪੋਸਟਾਂ ਆਈਆਂ ਹਨ। ਮੁੰਬਈ ਦਫ਼ਤਰ ਲਈ ਭਰਤੀ ਹੋਣ ਵਾਸਤੇ ਮਹੀਨੇ ਵਾਸਤੇ 1.5 ਲੱਖ ਦਾ ਸਟਾਈਪੈਂਡ ਮਿਲੇਗਾ। ਉਮਰ 21 ਤੋਂ 30 ਸਾਲ ਦੀ ਹੋਣੀ ਚਾਹੀਦੀ ਹੈ। ਆਖਰੀ ਮਿਤੀ ਇਸ ਦੀ ਹੈ 6 ਜੁਲਾਈ ਅਤੇ ਇਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਐਕਸਟਰਾ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ RBI.org.in 'ਤੇ।

0: ਦੋਸਤੋ ਕੰਟੀਨਿਊ ਕਰਦੇ ਹਾਂ ਅਸੀਂ ਅੱਜ ਦੇ ਰੋਜ਼ਗਾਰ ਸਮਾਚਾਰ ਅਤੇ ਅਗਲੇ ਸਮਾਚਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਇਹਨਾਂ ਦੀਆਂ ਦੋ ਅਸਾਮੀਆਂ ਦੀ ਮੰਗ ਹੈ ਜਿਸ ਦੀ ਪੋਸਟ ਦਾ ਨਾਮ ਹੈ ਜੂਨੀਅਰ ਇੰਜੀਨੀਅਰ ਸਿਵਲ ਅਤੇ ਜੂਨੀਅਰ ਇੰਜੀਨੀਅਰ ਮਕੈਨੀਕਲ ਅਤੇ ਜਿਹਨਾਂ ਦੇ ਕੋਲ ਡਿਪਲੋਮਾ ਇੰਜੀਨੀਅਰਿੰਗ ਦੇ ਵਿੱਚ ਹੈ ਭਾਵੇਂ ਉਹ ਸਿਵਲ ਜਾਂ ਮਕੈਨੀਕਲ ਹੋਵੇ ਅਤੇ ਉਹਨਾਂ ਨੇ ਬੈਚਲਰਸ ਆਫ ਇੰਜੀਨੀਅਰਿੰਗ ਕੀਤੀ ਹੋਈ ਹੈ ਉਹ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਅਤੇ ਇਸ 'ਤੇ ਅਪਲਾਈ ਕਰਨ ਦੀ ਆਖਰੀ ਮਿਤੀ 5 ਜੁਲਾਈ 2026 ਹੈ।
1: ਅਤੇ ਇਸ ਦੇ ਨਾਲ ਹੀ RCF ਕਪੂਰਥਲਾ ਦੀ ਵੀ ਪੋਸਟ ਨਿਕਲੀਆਂ ਹੈ ਜਿਹੜੀ ਕਿ 23 ਪੋਸਟਸ ਨਿਕਲੀਆਂ ਹੈ। ਸਪੋਰਟਸ ਕੋਟੇ ਦੀ ਪੋਸਟ ਦਾ ਨਾਮ ਹੈ। ਜਿਨ੍ਹਾਂ ਨੇ 10th ਕੀਤੀ ਹੈ ਜਾਂ ITI ਕੁਆਲੀਫਾਈਡ ਨੇ ਉਹ ਇਸ ਦੇ ਉੱਤੇ ਅਪਲਾਈ ਕਰ ਸਕਦੇ ਨੇ। ਇਹਦੀ ਡੈਡਲਾਈਨ ਹੈ 14/7/2026।
0: ਅਤੇ ਇਸ ਦੇ ਨਾਲ ਹੀ ਪੰਜਾਬ ਐਂਡ ਸਿੰਧ ਬੈਂਕ ਦੀਆਂ 8 ਪੋਸਟਾਂ ਨੇ ਜਿਸ ਦੇ ਵਿੱਚ ਮੈਨੇਜਰ, ਸੀਨੀਅਰ ਮੈਨੇਜਰ ਅਤੇ ਚੀਫ ਮੈਨੇਜਰ ਦੀਆਂ ਪੋਸਟਾਂ ਨੇ ਅਤੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਹੈ ਬੈਚਲਰਸ, ਬੈਚਲਰਸ ਆਫ ਇੰਜੀਨੀਅਰਿੰਗ, BTEC, MCA, MTEC ਜਾਂ ਬੈਚਲਰ ਜਿਨ੍ਹਾਂ ਨੇ CS ਜਾਂ IT ਵਿੱਚ ਕੀਤੀ ਹੋਵੇ ਅਤੇ ਇਸ ਦੀ ਆਖਰੀ ਮਿਤੀ 28 ਜੂਨ 2026 ਹੈ।
1: ਅਤੇ ਉਸਦੇ ਨਾਲ ਹੀ ਏਮਸ ਬਠਿੰਡਾ ਦੀ ਵੀ ਪੋਸਟ ਨਿਕਲੀਆਂ ਹੈ ਜੋ ਕਿ ਸਿਰਫ ਇੱਕ ਹੈ। ਪ੍ਰੋਜੈਕਟ ਟੈਕਨੀਕਲ ਸਪੋਰਟ 3rd ਪੋਸਟ ਦਾ ਨਾਮ ਹੈ। ਇਹਦੇ ਵਾਸਤੇ MSc, ME, MTEC, BTEC, BSc, MLT ਜਿਨ੍ਹਾਂ ਨੇ ਕੀਤੀ ਹੈ ਉਹ ਅਪਲਾਈ ਕਰ ਸਕਦੇ ਨੇ। ਇਹਦੀ ਡੈਡਲਾਈਨ ਹੈ 15 ਜੁਲਾਈ।
0: ਅਤੇ PSSSB ਦੀਆਂ 310 ਵੈਕੈਂਸੀਜ਼ ਨਿਕਲੀਆਂ ਨੇ, ਵੈਕੈਂਸੀਜ਼ ਇਨਕਰੀਜ਼ ਹੋਈਆਂ ਨੇ ਇਸ ਦੀਆਂ। ਅਤੇ ਵੈਟਨਰੀ ਇੰਸਪੈਕਟਰ ਦੀਆਂ ਪੋਸਟਾਂ ਨੇ ਅਤੇ ਜਿਨ੍ਹਾਂ ਨੇ 12ਵੀਂ ਕੀਤੀ ਹੋਈ ਹੈ ਅਤੇ ਡਿਪਲੋਮਾ ਇਨ ਵੈਟਨਰੀ ਸਾਇੰਸ ਹੈ ਉਹ ਅਪਲਾਈ ਕਰ ਸਕਦੇ ਨੇ। ਅਤੇ ਇਸ ਦੇ ਨਾਲ ਹੀ ਅਸੀਂ ਇਹ ਸੈਗਮੈਂਟ ਖਤਮ ਹੋਣ ਦਾ ਵੇਲਾ ਹੋ ਗਿਆ, ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ।
1: ਬਿਲਕੁਲ।

ਪ੍ਰੋਗਰਾਮ ਵਿੱਚ ਸਾਨੂੰ ਕਿੰਨੀਆਂ ਚੀਜ਼ਾਂ ਨਾ ਕਹਿੰਦੇ ਨਾ ਆਪਾਂ ਰਿਅਲਾਈਜ਼ ਹੁੰਦੀਆਂ ਹੈ, ਸਾਨੂੰ ਪਤਾ ਲੱਗਦਾ ਹੈ ਕਿ ਅਸਲ 'ਚ ਹਾਂ ਇੱਦਾਂ ਵੀ ਹੁੰਦਾ ਹੈ। ਵੈਲ ਦੇਖੋ ਇਹ ਸ਼ੋਅ ਕੀ ਹੈ ਅਸਲ ਵਿੱਚ, ਲਾਈਵ ਜ਼ਿੰਦਗੀ ਕੋਈ ਆਮ ਰੇਡੀਓ ਪ੍ਰੋਗਰਾਮ ਨਹੀਂ ਦੋਸਤੋ, ਇਹ ਤੁਹਾਡੀ ਅਤੇ ਮੇਰੀ ਰੋਜ਼ ਦੀ ਕਹਾਣੀ ਹੈ। ਇੱਥੇ ਗੱਲ ਹੁੰਦੀ ਹੈ ਉਹਨਾਂ ਛੋਟੇ ਛੋਟੇ ਲਮਿਆਂ ਦੀ ਜਿਹੜੇ ਅਸੀਂ ਭੱਜ ਦੌੜ 'ਚ ਭੁੱਲ ਜਾਂਦੇ ਹਾਂ, ਮਾਂ ਦੀ ਡਾਂਟ 'ਚ ਛੁਪਿਆ ਪਿਆਰ, ਪਿਤਾ ਦੀ ਚੁੱਪ 'ਚ ਲੁਕੀ ਫਿਕਰ, ਦੋਸਤ ਦਾ ਬਿਨਾਂ ਕਾਰਨ ਮਾਰਿਆ ਥੱਪੜ ਅਤੇ ਆਪਣੇ ਆਪ ਨਾਲ ਕੀਤੀਆਂ ਅਣਕਹੀਆਂ ਗੱਲਾਂ, ਸਭ ਕੁਛ ਇੱਥੇ ਲਾਈਵ ਗੂੰਜਦਾ ਹੈ ਦੋਸਤੋ। ਆਖਿਰ ਕਿਉਂ ਸੁਣੀਏ ਅਸੀਂ ਲਵ ਯੂ ਜ਼ਿੰਦਗੀ, ਇਹਦਾ ਵੀ ਜਵਾਬ ਦੇ ਦਿੰਦਾ ਦੋਸਤੋ। ਕਹਿੰਦੇ ਨਾ ਰੋਜ਼ ਜਿਹੜੇ ਸਾਡੇ ਸਰੋਤੇ ਨਾ ਆਪਣੀ ਜ਼ਿੰਦਗੀ ਦਾ ਇੱਕ ਵਰਕਾ ਸਾਂਝਾ ਕਰਦੇ ਨੇ, ਕੋਈ ਬੈਕਅਪ ਤੋਂ ਬਾਅਦ ਮੁੜ ਖੜ੍ਹਾ ਹੋਇਆ, ਕੋਈ 60 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ ਕੀਤੀ, ਕੋਈ ਬੱਚਾ ਦੀ ਜਿਹੜੀ ਕਲਾ ਕਿਲਕਾਰੀ ਸੁਣ ਕੇ ਰੋ ਪਿਆ। ਅੱਜ ਆਰ ਜੇ ਤੁਹਾਡਾ ਰਮੇਸ਼ ਉਹਨਾਂ ਕਹਾਣੀਆਂ ਨੂੰ ਤੁਹਾਡੇ ਤੱਕ ਲਿਆਉਂਦਾ ਹੈ ਅਤੇ ਦੱਸਦਾ ਹੈ ਕਿ ਤੁਸੀਂ ਇਕੱਲੇ ਨਹੀਂ ਹੋ ਦੋਸਤੋ। ਗੀਤ ਜੋ ਜ਼ਖਮ ਭਰਦੇ, ਕਹਿੰਦੇ ਨੇ 90s ਦੇ ਜਿਹੜੇ ਆਪਣੇ ਗਾਣੇ ਸੀਗੇ, ਅੱਜ ਦੇ ਜਿਹੜੇ ਅਰਜੀਤ ਸਿੰਘ ਤੱਕ ਦੇ ਜਿਹੜੇ ਗਾਣੇ ਆ, ਉਹ ਹਰ ਉਹ ਗਾਣਾ ਇੱਥੇ ਅੱਜ ਦਾ ਜਿਹੜਾ ਤੁਹਾਡੇ ਮੂਡ ਨੂੰ ਜਿਹੜਾ ਸਮਝੇ। ਕਹਿੰਦੇ ਨਾ ਮੋਟੀਵੇਸ਼ਨ ਦਾ ਜੋਸ਼ ਵੀ ਬੜਾ ਜ਼ਰੂਰੀ ਹੈ, ਹਰ ਦਿਨ ਇੱਕ ਨਵੀਂ ਸੋਚ, ਇੱਕ ਨਵਾਂ ਵਿਚਾਰ, ਅੱਜ ਦਾ ਸਵਾਲ ਸੈਗਮੈਂਟ 'ਚ ਜ਼ਿੰਦਗੀ ਦੇ ਜਿਹੜੇ ਉਲਝੇ ਸਵਾਲਾਂ 'ਤੇ ਸੌਖੇ ਜਵਾਬ ਮਿਲਦੇ ਨੇ। ਜ਼ਿੰਦਗੀ ਤੂੰ ਸਵੇਰ ਵੀ ਹੈ, ਤੂੰ ਸ਼ਾਮ ਵੀ ਹੈ, ਤੂੰ ਹੰਝੂ ਵੀ ਹੈ, ਤੂੰ ਮੁਸਕਾਨ ਵੀ ਹੈ, ਕਦੇ ਰੁੱਸ ਜਾਵੇਂ ਕਦੇ ਮਨਾ ਲਵੇ, ਪਰ ਯਕੀਨ ਰੱਖੀ ਅਸੀਂ ਤੈਨੂੰ ਹਰ ਹਾਲ 'ਚ ਲਵ ਯੂ ਕਹਾਂਗੇ ਦੋਸਤੋ। ਦੋਸਤੋ

ਉਸ ਅਧਿਕਾਰ ਹੈ ਜਿਹੜਾ ਖੂਨ ਦੇ ਰਿਸ਼ਤਿਆਂ 'ਚ ਆਪ ਮੁਹਾਰਿਆ ਜਾਂਦਾ। ਉਦਾਹਰਣ ਵਜੋਂ ਮਾਂ ਬਾਪ ਸਾਹਮਣੇ ਉੱਚੀ ਨਾ ਬੋਲਣਾ, ਦਾਦੀ ਦੀ ਗੋਦੀ 'ਚ ਸਿਰ ਰੱਖ ਕੇ ਕਹਾਣੀ ਸੁਣਨਾ, ਪਰ ਸਭਾ ਮਾਂ ਬਾਪ ਦਾ ਸਤਿਕਾਰ ਕਰਜ਼ਾ ਨਹੀਂ ਸ਼ੁਕਰਾਨਾ ਹੈ। ਉਹਨਾਂ ਸਾਨੂੰ ਦੁਨੀਆਂ ਵਿਖਾਈ ਹੈ, ਅਸੀਂ ਉਹਨਾਂ ਨੂੰ ਬੁਢਾਪੇ 'ਚ ਦੁਨੀਆਂ ਵਿਖਾਈ ਹੈ। ਦੂਜਾ ਹੁੰਦਾ ਹੈ ਅਹੁਦੇ ਨਾਲ ਸਤਿਕਾਰ, ਯਾਨੀ ਕਿ ਪੋਜੀਸ਼ਨਲ ਰਿਸਪੈਕਟ, ਉਮਰ, ਗਿਆਨ ਜਾਂ ਕੁਰਸੀ ਜਿਹੜੇ ਕਰਕੇ ਨਾ ਦਿੱਤਾ ਜਾਣ ਵਾਲਾ ਸਤਿਕਾਰ। ਉਮਰ, ਗਿਆਨ ਜਾਂ ਕੁਰਸੀ ਕਰਕੇ ਦਿੱਤਾ ਜਾਣ ਵਾਲਾ ਸਤਿਕਾਰ। ਉਦਾਹਰਣ ਵਜੋਂ ਦੋਸਤੋ, ਸਕੂਲ 'ਚ ਨਾ ਅਧਿਆਪਕ ਦੇ ਆਉਣ 'ਤੇ ਖੜ੍ਹੇ ਹੋਣਾ, ਫੌਜੀ ਨੂੰ ਦੇਖ ਕੇ ਸੈਲਿਊਟ ਮਾਰਨਾ, ਫਲਸਫਾ ਇਹੀ ਹੈ ਕਿ ਦੋਸਤੋ ਕੁਰਸੀ ਦਾ ਸਤਿਕਾਰ ਉਦੋਂ ਤੱਕ ਹੈ ਜਦੋਂ ਤੱਕ ਕੁਰਸੀ 'ਤੇ ਬੈਠਾ ਬੰਦਾ ਆਪਣੇ ਜ਼ਮੀਰ ਦਾ ਸਤਿਕਾਰ ਕਰਦਾ। ਤੀਸਰਾ ਹੈ ਪੂਰ ਵਾਲਾ ਸਤਿਕਾਰ, ਯਾਨੀ ਕਿ ਅਰਨਡ ਰਿਸਪੈਕਟ। ਜਦੋਂ ਕੋਈ ਆਪਣੇ ਕੰਮ ਨਾਲ ਤੁਹਾਡੇ ਦਿਲ 'ਚ ਥਾਂ ਬਣਾ ਲਵੇ, ਯਾਨੀ ਕਿ ਉਦਾਹਰਣ ਲੈਂਦੇ ਕਿ ਮਿਸਤਰੀ ਜਿਹੜਾ ਟੁੱਟੀ ਕੁਰਸੀ ਨੂੰ ਨਵਾਂ ਜੀਵਨ ਦੇ ਦੇਵੇ, ਕਲਾਕਾਰ ਜਿਹਦੇ ਤਸਵੀਰ ਬੋਲ ਪਵੇ, ਡਾਕਟਰ ਅਬਦੁਲ ਕਲਾਮ ਨੂੰ ਨਾ ਸਾਰਾ ਦੇਸ਼ ਮਿਜ਼ਾਈਲ ਮੈਨ ਕਹਿ ਕੇ ਸਤਿਕਾਰ ਦਿੰਦਾ ਹੈ। ਫਲਸਫਾ ਦੋਸਤੋ ਕਿ ਹੁਨਰ ਦਾ ਸਤਿਕਾਰ ਕਰਨ ਵਾਲੀ ਕੌਮ ਕਦੇ ਗੁਲਾਮ ਨਹੀਂ ਹੁੰਦੀ। ਚੌਥਾ ਹੈ ਖੁਦ ਦਾ ਸਤਿਕਾਰ, ਯਾਨੀ ਕਿ ਜਿਸਨੂੰ ਸਾਰੇ ਜਾਣਦੇ ਨੇ ਸੈਲਫ ਰਿਸਪੈਕਟ। ਸਭ ਤੋਂ ਔਖਾ ਅਤੇ ਸਭ ਤੋਂ ਜ਼ਰੂਰੀ, ਆਪਣੇ ਜ਼ਮੀਰ ਨਾਲ ਧੋਖਾ ਨਾ ਕਰਨਾ ਦੋਸਤੋ। ਉਦਾਹਰਣ ਵਜੋਂ ਗਰੀਬ ਸਬਜ਼ੀ ਵਾਲਾ ਜਿਹੜਾ ਗਾਹਕ ਦੇ ਵਧੇਰੇ ਪੈਸੇ ਮੋੜ ਦਿੰਦਾ, ਮੇਰੀ ਮਿਹਨਤ ਦੀ ਕਮਾਈ ਹੈ ਕਹਿ ਕੇ ਰਿਸ਼ਵਤ ਠੁਕਰਾਉਣ ਵਾਲਾ ਕਰਮਚਾਰੀ। ਫਲਸਫਾ ਜਿਹੜਾ ਆਪਣੇ ਆਪ ਨੂੰ ਇੱਜ਼ਤ ਨਹੀਂ ਦਿੰਦਾ, ਨਾ ਉਹਨੂੰ ਰੋਲ

0: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
1: PLI है ना?
2: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
3: यार सच दसा, हुणे तां गर्मियां शुरू होईयां ने ते 7-7 हज़ार रुपए बिजली का बिल भी आने लग पिया। वाइफ कदों तो बोल रही है सोलर पैनल लगाने लई, वो आखदी है कि सरकार सबसिडी भी दे रही है। मैं जिन्हां नूं भी पुछिया उन्हां सब दा बिजली दा बिल जीरो आ रहा, इस बार मैं लगा ही देना। जदों बिजली मुफ्त मिलदी है तां लै के उन्हीं रहे वीर, तुसीं भी लगा ही दिओ।
4: PM सूर्य घर मुफ्त बिजली योजना, जुड़न लई रजिस्टर करो pmsuryaghar.gov.in।
5: हर घर सूर्य घर।
6: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇੱਕ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਾਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ, ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਕੀਆਂ ਕਾਇਮ। ਅਤੇ ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੈਡਿੰਗਲੇ ਵਿੱਚ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ A ਮੁਕਾਬਲੇ ਵਿੱਚ ਨੀਦਰਲੈਂਡ ਖਿਲਾਫ ਖੇਡੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ PMVBRY ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਇਹ ਪ੍ਰੋਗਰਾਮ ਭਾਰਤ ਭਰ ਦੇ ਸਾਰੇ 200 ਸਥਾਨਾਂ ਤੇ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ, ਜਿੱਥੇ ਲਾਭ ਦੀ ਵੰਡ ਵੀ ਹੋਏਗੀ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਲਾਭ ਦੀ ਵੰਡ ਚੰਡੀਗੜ੍ਹ EPFO ਦਫ਼ਤਰ ਵਿੱਚ ਵੀ ਕੀਤੀ ਜਾਏਗੀ। ਇਹ ਵੰਡ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕਿ ਭਾਰਤ ਸਰਕਾਰ ਦੀ ਰੁਜ਼ਗਾਰ ਨੂੰ ਹੁਲਾਰਾ ਦੇਣ ਸੰਬੰਧੀ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਨੌਕਰੀਆਂ ਦੀ ਸਿਰਜਣਾ ਨੂੰ ਤੇਜ਼ ਕਰਨਾ, ਬਾਕਾਇਦਾ ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ, ਰੁਜ਼ਗਾਰ ਯੋਗਤਾ ਨੂੰ ਵਧਾਉਣਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਮਾਜਿਕ ਸੁਰੱਖਿਆ ਕਵਰੇਜ ਦਾ ਪਸਾਰ ਕਰਨਾ ਹੈ। ਇਸ ਯੋਜਨਾ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 15 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ NCW ਦੇ ਚੇਅਰਪਰਸਨ ਵਿਜੇ ਰੈਦਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ NRI ਵਿਆਹ ਧੋਖਾਧੜੀ ਦੀ ਵੱਧ ਰਹੀ ਚੁਣੌਤੀ ਏ। ਕੱਲ੍ਹ ਰੋਪੜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਪ੍ਰਸ਼ਾਸਕੀ ਅਤੇ ਪੁਲਿਸ ਸਹਾਇਤਾ ਬਾਰੇ ਸਮੀਖਿਆ ਮੀਟਿੰਗਾਂ ਕਰਦਿਆਂ ਉਨ੍ਹਾਂ ਨੇ ਤਿਆਗੀਆਂ ਔਰਤਾਂ ਦੇ ਇਸ ਉਪਲਬਧ ਅੰਕੜਿਆਂ ਦਾ ਹਵਾਲਾ ਦਿੱਤਾ ਅਤੇ ਇਨ੍ਹਾਂ ਪ੍ਰਭਾਵਿਤ ਔਰਤਾਂ ਦੀ ਸਹਾਇਤਾ ਲਈ ਤੇਜ਼ ਜਾਂਚ, ਬਿਹਤਰ ਅੰਤਰ ਏਜੰਸੀ ਤਾਲ

0: ਮੇਲ ਅਤੇ ਸਮੇਂ ਸਿਰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਕੁੜੀਆਂ ਅਤੇ ਔਰਤਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵੱਧ ਰਹੀ ਚੁਣੌਤੀ ਅਤੇ ਇਸ ਉਭਰ ਰਹੀ ਸਮਾਜਿਕ ਚਿੰਤਾ ਨੂੰ ਹੱਲ ਕਰਨ ਲਈ ਕੇਂਦਰਿਤ ਦਖਲਅੰਦਾਜ਼ੀ ਦੀ ਜ਼ਰੂਰਤ ਤੇ ਚਰਚਾ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ MLA ਹੋਸਟਲ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਏ। ਇਸ ਸਬੰਧ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਵਿਰਾਸਤੀ ਵਸਤਾਂ ਦੀ ਦੇਖਰੇਖ ਕੌਣ ਕਰ ਰਿਹਾ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਪੀਕਰ ਸੰਧਵਾ ਨੇ ਕਿਹਾ ਕਿ ਇਸ ਅਪਰਾਧ ਨੂੰ ਕਰਨ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਇਹ ਕਾਰਵਾਈ 4 ਜੂਨ ਨੂੰ ਸ਼ਿਕਾਗੋ ਵਿੱਚ ਚੰਡੀਗੜ੍ਹ ਦੇ ਪੰਜਾਬ MLA ਹੋਸਟਲ ਤੋਂ ਬਿਨਾਂ ਸਰਕਾਰ ਦੀ ਜਾਣਕਾਰੀ ਦੇ $72,720 ਭਾਵ 59 ਲੱਖ ਰੁਪਏ ਤੋਂ ਵੱਧ ਦੀਆਂ ਵਿਰਾਸਤੀ ਕੁਰਸੀਆਂ ਦੀ ਇੱਕ ਜੋੜੀ ਅਤੇ 4 ਨਿਵੇਂ ਸਟੂਲ ਦੇ ਸੈੱਟ ਦੀ ਨਿਲਾਮੀ ਸੰਬੰਧੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੀਤੀ ਗਈ ਏ। ਇਹ ਵਿਰਾਸਤੀ ਫਰਨੀਚਰ ਵਸਤਾਂ ਆਰਕੀਟੈਕਟ ਲੇ ਕੋਰਬੂਸੀਅਰ ਅਤੇ ਪੀਰੇ ਜਿਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਸਨ ਜਦੋਂ ਚੰਡੀਗੜ੍ਹ ਬਣਾਇਆ ਜਾ ਰਿਹਾ ਸੀ। ਪੰਜਾਬ ਦੇ ਖਜ਼ਾਨਾ ਦੇ ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਈਲ ਐਲਕੋਹਲ ਮੈਥਾਨੋਲ ਤੇ ਪਾਬੰਦੀ ਲਾਉਣ ਲਈ ਤੁਰੰਤ ਅਤੇ ਫੈਸਲਾਕੁੰਨ ਕਦਮ ਚੁੱਕਣ ਦੀ ਅਪੀਲ ਕੀਤੀ ਏ। ਉਨ੍ਹਾਂ ਨੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਅਤੇ ਭਵਿੱਖ ਵਿੱਚ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਖਜ਼ਾਨਾ ਮੰਤਰੀ ਨੇ ਅੱਜ ਇਹ ਵਿਚਾਰ ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ DK ਤਿਵਾੜੀ ਤੇ ਆਬਕਾਰੀ ਤੇ ਕਰ ਕਮਿਸ਼ਨਰ ਜਿਤੇਂਦਰ ਜੋਰਵਾਲ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਮਨੁੱਖੀ ਜਾਨਾਂ ਦੀ ਰਾਖੀ ਲਈ ਜ਼ਰੂਰੀ ਕੇਂਦਰੀ ਦਖਲਅੰਦਾਜ਼ੀ ਦੀ ਮੰਗ ਕਰਦਿਆਂ ਮੰਤਰੀ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਹੱਤਵਪੂਰਨ ਜਨਤਕ ਸੁਰੱਖਿਆ ਮੁੱਦੇ ਤੇ ਪਹਿਲਾਂ ਭੇਜੇ ਗਏ ਉੱਚ ਪੱਧਰੀ ਪੱਤਰ ਵਿਹਾਰ ਦੇ ਸਬੰਧ ਵਿੱਚ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ। ਸ਼੍ਰੀ ਅਮਰਨਾਥ ਜੀ ਯਾਤਰਾ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਹੈ ਅਤੇ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਤੇ ਹਾਈ ਅਲਰਟ ਤੇ ਹੈ। ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪਠਾਨਕੋਟ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਭਾਲ ਕਾਰਵਾਈਆਂ ਚਲਾਈਆਂ ਜਾ ਰਹੀਆਂ ਨੇ। ਇਸ ਸਮੇਂ ਦੌਰਾਨ ਅੰਤਰਰਾਜੀ ਚੌਕੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਮੁੱਖ ਚੁਰਾਹਿਆਂ, ਮੁੱਖ ਸੜਕਾਂ, ਬਾਜ਼ਾਰਾਂ ਅਤੇ ਸੰਵੇਦਨਸ਼ੀਲ ਸਥਾਨਾਂ ਤੇ ਰੈੱਡ ਅਲਰਟ ਚੌਕੀਆਂ ਕਾਇਮ ਕੀਤੀਆਂ ਜਾ ਰਹੀਆਂ ਨੇ ਤੇ ਵਾਹਨਾਂ ਅਤੇ ਲੋਕਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਏ। ਪੁਲਿਸ ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ ਤੇ 50 ਤੋਂ ਵੱਧ ਚੌਕੀਆਂ ਕਾਇਮ ਕਰਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੀ ਏ, ਜਿਸ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਪਠਾਨਕੋਟ ਖੇਤਰ ਵੀ ਸ਼ਾਮਿਲ ਏ। ਇਸ ਬਾਰੇ ਖੁਲਾਸਾ ਕਰਦੇ ਹੋਏ DSP ਸਦਰ ਮੁਕਾਮ RK ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਸੁਰੱਖਿਅਤ ਅਤੇ ਸ਼ਾਂਤੀਪੂਰਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ।
1: ਇਹ ਸ਼੍ਰੀ ਅਮਰਨਾਥ ਯਾਤਰਾ ਜੀ ਸ਼ੁਰੂ ਹੋਣ ਜਾ ਰਹੀ ਹੈ, ਉਸ ਸੰਬੰਧ ਚ ਰੈਡ ਅਲਰਟ ਅੱਜ ਲਗਾਇਆ ਗਿਆ ਵਾ, ਸਾਰੇ ਬਾਰਡਰ ਰੇਂਜ 'ਚ ਹੀ ਚੱਲ ਰਿਹਾ ਤੇ ਸਾਰੇ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ। ਯਾਤਰਾ ਵਾ ਇਹ ਸਹੀ ਤਰੀਕੇ ਨਾਲ ਸ਼ੁਰੂ ਹੋ ਕੇ ਤੇ ਸੰਪੰਨ ਸਹੀ ਤਰੀਕੇ ਨਾਲ ਹੋ ਜਾਏ, ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਮਾੜੇ ਅਨਸਰਾਂ ਨੂੰ ਇਹੀ ਹੈ ਮੈਸੇਜ ਵੀ ਉਹ ਸਾਡਾ ਇਲਾਕਾ ਛੱਡ ਜਾਣ, ਬਿਲਕੁਲ ਗਲਤ ਕੰਮ ਵੱਲ ਤੋਂ ਗੁਰੇਜ਼ ਕਰਨ ਤੇ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਵਾਂਗੇ।
0: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ 'ਚ ਪਾਕਿਸਤਾਨੀ ਸੰਬੰਧ ਵਾਲੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਕਈ ਖਤਰਨਾਕ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ 10 ਪਾਕਿਸਤਾਨੀ ਪਿਸਤੌਲ ਬਰਾਮਦ ਕੀਤੇ ਨੇ। DIG ਬਾਰਡਰ ਰੇਂਜ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੋਰ ਖੁਫੀਆ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਤਹਿਤ ਇੱਕ ਵੱਡੇ ਗੈਂਗਸਟਰ ਅਤੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਕਾਰਵਾਈ ਦੌਰਾਨ 5 ਤੋਂ 6 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਤਾਰ ਵਿਦੇਸ਼ੀ ਤਾਕਤਾਂ ਅਤੇ ਗੈਂਗਸਟਰ ਨੈਟਵਰਕ ਨਾਲ ਜੁੜੇ ਹੋਏ ਸਾਹਮਣੇ ਆਏ ਨੇ। ਇਨ੍ਹਾਂ ਦੇ ISI ਨਾਲ ਸੰਬੰਧ ਹੋਣ ਦੀ ਵੀ ਜਾਣਕਾਰੀ ਮਿਲੀ ਏ, ਜਿਨ੍ਹਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ,
2: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖਾਸ ਜਿਹੜੇ ਹੈਗੇ ਆ ਪਿਸਟਲ ਜਿਹੜੇ ਕਿ ਪਾਕਿਸਤਾਨ ਮੇਡ ਨੇ ਉਹ ਰਿਕਵਰ ਕੀਤੇ ਆ, ਔਰ ਕਈ ਮੁਕਦਮਿਆਂ ਦੇ ਵਿੱਚ ਜਿਹੜੇ ਸਸਪੀਸ਼ਨਲ ਕ੍ਰਾਈਮ ਹੋਏ ਉਹਨਾਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਸੋ ਇਹ ਇੰਟੈਰੋਗੇਸ਼ਨ ਦਾ ਅਗਲੀ ਤਫਤੀਸ਼ 'ਚ ਇਹਨਾਂ ਦੀਆਂ ਕੜੀਆਂ ਨੂੰ ਜੋੜਿਆ ਜਾ ਰਿਹਾ। ਫਰਦਰ ਜਿਹੜੀਆਂ ਸਾਡੀਆਂ ਰੇਡਿੰਗ ਪਾਰਟੀਸ ਆ, ਵੀ ਆਰ ਔਨ ਦੀ ਜੋਬ, ਜਿਹੜੀਆਂ ਸਾਡੀਆਂ IB ਐਂਡ CID ਯੂਨਿਟਸ ਆ ਜਾਂ SSOC ਆ, ਉਹਨਾਂ ਦੇ ਨਾਲ ਇਹਨਾਂ ਕੋਆਰਡੀਨੇਸ਼ਨ ਅਸੀਂ ਸਾਰਾ ਇਹ ਵਰਕ ਕਰ ਰਹੇ ਹਾਂ ਔਰ ਇਹਨਾਂ ਤਫਤੀਸ਼ਾਂ ਨੂੰ ਅੱਗੇ ਲੈ ਕੇ।
0: ਸ੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਸਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਠ ਅਤੇ ਪੰਜ

ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ 420ਵਾਂ ਸ਼ਹੀਦੀ ਦਿਹਾੜਾ ਤਰਨ ਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅੱਜ ਲੀਡਸ ਦੇ ਹੈਡਿੰਗਲੇ ਵਿੱਚ ਔਰਤਾਂ ਦੇ ICC 2020 ਵਿਸ਼ਵ ਕੱਪ ਦੇ ਆਪਣੇ ਦੂਜੇ ਗਰੁੱਪ ਏ ਮੁਕਾਬਲੇ ਵਿੱਚ ਨੀਦਰਲੈਂਡਸ ਖਿਲਾਫ਼ ਖੇਡੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ 6 ਥਾਵਾਂ 'ਤੇ ਕਰਾਇਆ ਜਾਏਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਾਤਕਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਕਰੀਬ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ

0: ਉਹ ਤੋਂ ਬਾਅਦ ਹੈ ਸਮਾਂ ਦਿਓ। ਅੱਜ ਦੇ ਯੁੱਗ 'ਚ ਨਾ ਸਭ ਤੋਂ ਵੱਡਾ ਸਤਿਕਾਰ ਹੈ ਕਿਸੇ ਨੂੰ ਆਪਣਾ ਕੀਮਤੀ ਸਮਾਂ ਦੇਣਾ। ਮਾਂ ਬਾਪ ਕੋਲ 10 ਮਿੰਟ ਬੈਠ ਜਾਓ, ਉਹ ਵੀ ਫੋਨ ਤੋਂ ਬਿਨਾਂ।
1: Listen, life the lesson.

ਹਾਂਜੀ ਹਾਂਜੀ ਹਾਂਜੀ ਦੋਸਤੋ, ਮੈਂ ਪ੍ਰੋਗਰਾਮ ਦਾ ਚੱਲ ਰਿਹਾ ਸੀ ਨਾ, ਇੱਕ ਨਾ ਛੋਟਾ ਜਿਹਾ ਬੇਲਾ ਨਾ ਆ ਗਿਆ ਸਾਡਾ ਚੁਟਕਲੇ ਫੋਰਮ ਦਾ। ਓ ਵੈਲ, ਮੈਂ ਕਿਹਾ ਜੀ ਸ਼ੁਰੂ ਕਰਦੇ ਹਾਂ। ਕਿਵੇਂ ਸ਼ੁਰੂ ਕਰਦੇ ਹਾਂ? ਲਓ ਜੀ, ਪਹਿਲਾ ਚੁਟਕਲਾ ਹਾਜ਼ਰ ਹੈ ਜੀ। ਉਹ ਕਹਿੰਦੇ ਜੀ, ਪਤਨੀ ਕਹਿੰਦੀ ਹੈ ਜੀ, ਸੁਣੋ ਗੈਸ ਸਿਲੰਡਰ ਖਤਮ ਹੋ ਗਿਆ। ਉਹ ਕਹਿੰਦਾ ਅੱਛਾ ਜੀ। ਪਤੀ ਕਹਿੰਦਾ, ਭਾਗਵਾਨ ਤੇ ਸ਼ੁਕਰ ਹੈ, ਚਲੋ ਅੱਜ ਹੋਟਲ ਚ ਖਾਣਾ ਖਾਂਦੇ ਹਾਂ। ਤੇ ਪਤਨੀ ਅੱਗੇ ਕਹਿੰਦੀ, ਮੈਂ ਤਾਂ ਇੰਡਕਸ਼ਨ ਲੈ ਆਇਆ। ਪਤੀ ਕਹਿੰਦਾ, ਦਰਪੱਟੇ ਮੂੰਹ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਕੀ ਹੈ ਕਿ ਅਗਲੀ ਵਾਰ ਕੀ ਕਹਿੰਦੇ ਮਾਸਟਰ ਨੇ ਪੱਪੂ ਨੂੰ, ਕਹਿੰਦਾ ਜੀ, ਆਈ ਐਮ ਗੋਇੰਗ ਟੂ ਸਕੂਲ ਦਾ ਪੰਜਾਬੀ ਚ ਅਨੁਵਾਦ ਕਰੋ ਜੀ। ਪੱਪੂ ਕਹਿੰਦਾ, ਸਰ ਮੈਂ ਸਕੂਲ ਜਾ ਰਿਹਾ ਪਰ ਮੇਰਾ ਮਨ ਨਹੀਂ ਕਰਦਾ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤੋਂ ਬਾਅਦ ਜੀ ਡਾਕਟਰ ਨਾ ਕਹਿੰਦਾ ਪੇਸ਼ੈਂਟ ਨੂੰ, ਮਰੀਜ਼ ਨੂੰ ਕਹਿੰਦਾ ਕਿ ਤੁਹਾਨੂੰ ਨਾ ਅਖੰਡ ਬਿਲਕੁਲ ਬੰਦ ਹੈ। ਡਾਕਟਰ ਮਰੀਜ਼ ਕਹਿੰਦਾ ਕਿ ਡਾਕਟਰ ਸਾਹਿਬ, ਚਾਹ ਫਿੱਕੀ ਕਿਵੇਂ ਪੀਊਂਗਾ? ਡਾਕਟਰ ਕਹਿੰਦਾ, ਆ ਪਤਨੀ ਨਾਲ ਲੜਾਈ ਕਰਕੇ ਪੀ ਲਿਆ ਕਰੋ, ਆਪੇ ਮਿੱਠੀ ਲੱਗੂ। ਯੈਸ ਯੈਸ, ਆਈ ਨੋ, ਇਟਸ ਬਨੀ ਇਟਸ ਬਨੀ। ਲਓ ਜੀ, ਅਗਲੀ ਪੇਸ਼ਕਾਰੀ ਪੇਸ਼ ਕਰਦੇ ਹਾਂ ਜੀ।

ਸਿੱਖਾਂ ਨੂੰ ਵੀ ਤੇ ਮੁਗਲ ਫੌਜੀਆਂ ਨੂੰ ਵੀ। ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ, ਭਾਈ ਸਾਹਿਬ ਬੋਲੇ, ਮੈਨੂੰ ਤਾਂ ਹਰ ਚਿਹਰੇ 'ਚ ਤੁਸੀਂ ਹੀ ਨਜ਼ਰ ਆਉਂਦੇ ਹੋ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਮਰਹਮ ਦੀ ਡੱਬੀ ਵੀ ਦੇ ਦਿੱਤੀ। ਦੋਸਤੋ, ਸਿੱਖਿਆ ਇਹ ਕਿ ਸਤਿਕਾਰ ਵਰਤੀ ਧਰਮ ਜਾਂ ਨਸਲ ਨਹੀਂ ਦੇਖਦਾ। ਜ਼ਖਮੀ ਦੀ ਪਹਿਲੀ ਪਛਾਣ ਸਿਰਫ ਇਨਸਾਨ ਹੁੰਦੀ ਹੈ। ਦੂਜੀ ਉਦਾਹਰਣ ਹੈ ਡਾਕਟਰ APJ ਅਬਦੁਲ ਕਲਾਮ, ਅਹੁਦੇ ਤੋਂ ਵੱਡਾ ਇਨਸਾਨ। ਯਾਨੀ ਕਿ ਇੱਕ ਵਾਰ ਰਾਸ਼ਟਰਪਤੀ ਕਲਾਮ ਸਾਹਿਬ ਕਿਸੇ ਫੰਕਸ਼ਨ 'ਚ ਗਏ ਸੀ। ਸੁਰੱਖਿਆ ਵਾਲਿਆਂ ਨੇ ਇੱਕ ਬਜ਼ੁਰਗ ਸਫਾਈ ਕਰਮਚਾਰੀ ਨੂੰ ਨਾ ਪਿੱਛੇ ਹਟਾ ਦਿੱਤਾ। ਕਲਾਮ ਸਾਹਿਬ ਨੇ ਖੁਦ ਜਾ ਕੇ ਉਹ ਬਜ਼ੁਰਗ ਦਾ ਹੱਥ ਫੜਿਆ, ਸਟੇਜ ਦੇ ਨਾਲ ਬਿਠਾਇਆ ਅਤੇ ਕਿਹਾ, ਇਹਨਾਂ ਦੇ ਹੱਥਾਂ ਕਰਕੇ ਹੀ ਮੇਰੀ ਕੁਰਸੀ ਸਾਫ਼ ਹੈ ਦੋਸਤੋ। ਆਏ ਹਾਏ ਹਾਏ, ਸਿੱਖਿਆ ਹੀ ਇੱਕ ਦੋਸਤੋ, ਕੁਰਸੀ ਦਾ ਸਤਿਕਾਰ ਉਦੋਂ ਹੀ ਬਚਦਾ ਹੈ ਜਦੋਂ ਕੁਰਸੀ 'ਤੇ ਬੈਠਾ ਬੰਦਾ ਝਾੜੂ ਵਾਲੇ ਦਾ ਸਤਿਕਾਰ ਕਰੇ। ਬਹੁਤ ਹੀ ਵੱਡੀ ਗੱਲ ਹੈ ਦੋਸਤੋ। ਉਸ ਤੋਂ ਬਾਅਦ ਗੱਲ ਆਉਂਦੀ ਹੈ ਪੰਜਾਬੀ ਮਾਂ, ਯਾਨੀ ਕਿ ਅਣਕਾਇਆ ਸਤਿਕਾਰ। ਅੰਮ੍ਰਿਤਸਰ 'ਚ ਇੱਕ ਘਰ 'ਚ ਨਾ ਨੂੰਹ ਨਵੀਂ ਆਈ ਸੀ। ਸੱਸ ਨੇ ਪਹਿਲੇ ਹੀ ਦਿਨ ਕਿਹਾ, ਪੁੱਤ ਰੋਟੀ ਮੈਂ ਪਕਾਊਂ, ਤੂੰ ਬਸ ਮੇਰੇ ਕੋਲ ਬੈਠ ਜਾਇਆ ਕਰ, ਮੈਨੂੰ ਇਕੱਲਾਪਨ ਨਾ ਲੱਗੇ। 10 ਸਾਲ ਬਾਅਦ ਜਦੋਂ ਸੱਸ ਮੰਜੇ 'ਤੇ ਪਈ ਨਾ, ਉਹੀ ਨੂੰ ਸਾਰੀ ਰਾਤ ਉਹਦੇ ਸਿਰਹਾਣੇ ਬੈਠੀ ਰਹੀ। ਲੋਕ ਪੁੱਛਿਆ ਕਿ ਕਿਉਂ, ਕਹਿੰਦੇ ਜਿਸਨੇ ਮੈਨੂੰ ਧੀ ਵਾਂਗ ਬਿਠਾਇਆ, ਮੈਂ ਉਹਨੂੰ ਮਾਂ ਵਾਂਗ ਹੀ ਸੁਲਾਵਾਂਗੀ। ਸਿੱਖਿਆ ਹੈ ਸਤਿਕਾਰ ਮੰਗਿਆ ਨਹੀਂ ਜਾਂਦਾ, ਪਿਆਰ ਨਾਲ ਬੀਜਿਆ ਜਾਂਦਾ ਹੈ। ਅੱਜ ਦੀ ਜਿਹੜੀ ਪੀੜ੍ਹੀ ਲਈ ਨਾ ਸਤਿਕਾਰ ਦੇ ਜਿਹੜੇ ਪਾਠ ਨੇ, ਜਿਵੇਂ ਆਪਾਂ ਕਹਿੰਦੇ ਨਾ ਡਿਜੀਟਲ ਸਤਿਕਾਰ, ਆਨਲਾਈਨ ਇੱਜ਼ਤ, ਕਿਸੇ ਦੀ ਫੋਟੋ ਬਿਨਾਂ ਪੁੱਛੇ ਸਟੇਟਸ 'ਤੇ ਨਾ ਲਾਓ, ਕਿਸੇ ਦੇ ਕਮੈਂਟ 'ਚ ਗਾਲੀ ਨਾ ਕੱਢੋ, ਇਹ ਅੱਜ ਕੱਲ੍ਹ ਦੀ ਜਨਰੇਸ਼ਨ ਲਈ ਆ ਇਹ ਲਾਈਨਾਂ, ਕਿਉਂਕਿ ਸਕਰੀਨ ਦੇ ਪਿੱਛੇ ਵੀ ਨਾ ਇੱਕ ਦਿਲ ਧੜਕਦਾ ਹੁੰਦਾ ਹੈ। ਉਦਾਹਰਣ ਵਜੋਂ ਨਾ 19 ਸਾਲ ਦਾ ਜਿਹੜਾ ਇੱਕ ਜਸ਼ਨ ਇੱਕ ਮੀਮਸ ਪੇਜ ਚਲਾਉਂਦਾ ਸੀ, ਇੱਕ ਵਾਰ ਉਹਨੇ ਆਪਣੇ ਦਾਦੇ ਦੀ, ਜਿਹੜੇ ਦਾਦਾ ਜੀ ਦੀ, ਆਪਣੇ ਬਿਨਾਂ ਦੰਦਾਂ ਵਾਲੀ ਫੋਟੋ, ਯਾਨੀ ਕਿ ਫਨੀ ਓਲਡ ਮੈਨ ਲਿਖਾ ਕੇ ਪਾ ਦਿੱਤੀ। ਦਾਦੇ ਨੇ ਵੇਖੀ ਤਾਂ 2 ਦਿਨ ਰੋਟੀ ਨਾ ਖਾਧੀ। ਜਸ਼ਨ ਨੇ ਅਗਲੇ ਦਿਨ ਸਾਰੇ ਮੀਮਸ ਡਿਲੀਟ ਕਰਕੇ ਪੋਸਟ ਪਾਈ, ਦਾਦਾ ਜੀ ਸੋਰੀ, ਤੁਹਾਡੀ ਮੁਸਕਾਨ ਮੇਰੀ ਦੁਨੀਆ ਹੈ। ਇੱਕ ਲਾਈਕ ਲਈ ਕਿਸੇ ਦੀਆਂ ਅੱਖਾਂ 'ਚ ਹੰਝੂ ਨਾ ਪਾਓ ਦੋਸਤੋ। ਦੂਸਰਾ ਹੈ ਨਾਂ ਦਾ ਸਤਿਕਾਰ, ਯਾਨੀ ਕੌਨਸੈਂਟ ਇਜ਼ ਕਿੰਗ। ਕੁੜੀ ਨਹੀਂ ਕਹਿ ਦੇਵੇ ਤਾਂ ਉਹਦਾ ਮਤਲਬ ਕੋਸ਼ਿਸ਼ ਕਰਦੇ ਰਹੋ, ਨਹੀਂ ਕਹਿੰਦਾ ਕਿ ਨਹੀਂ ਹੁੰਦਾ। ਕੁੜੀ ਨਹੀਂ ਕਹਿ ਦੇਵੇ ਤਾਂ ਉਹਦਾ ਮਤਲਬ ਕੋਸ਼ਿਸ਼ ਕਰਦੇ ਨੂੰ ਨਹੀਂ ਹੁੰਦਾ। ਦੋਸਤ ਪਾਰਟੀ 'ਤੇ ਨਾ ਆਵੇ ਤਾਂ ਭਾਵ ਖਾ ਰਿਹਾ ਨਹੀਂ ਹੁੰਦਾ। ਉਦਾਹਰਣ, ਕਾਲਜ ਦੀ ਟ੍ਰਿਪ 'ਚ ਨਾ ਸਾਰੇ ਦੋਸਤ ਸ਼ਰਾਬ ਪੀ ਰਹੇ ਸੀ, ਗੁਰਪ੍ਰੀਤ ਨੇ ਨਾ ਕਰ ਦਿੱਤੀ, ਕਿਸੇ ਨੇ ਜ਼ੋਰ ਨਾ ਪਾਇਆ, ਸਗੋਂ ਉਹਦੇ ਲਈ ਜੂਸ ਮੰਗਵਾ ਲਿਆ। ਅਗਲੇ ਦਿਨ ਗੁਰਪ੍ਰੀਤ ਨੇ ਸਾਰਿਆਂ ਨੂੰ ਸੁਰੱਖਿਅਤ ਘਰ ਪਹੁੰਚਾਇਆ। ਕਹਿੰਦਾ ਭਾਵੇ ਕਿ ਜਿਹੜੀ ਤੁਹਾਡੀ ਨਾਂ ਦਾ ਸਤਿਕਾਰ ਕਰੇ ਨਾ, ਉਹ ਅਸਲੀ ਹਾਂ ਦਾ ਹੱਕਦਾਰ ਹੈ ਦੋਸਤੋ। ਅਖੀਰ 'ਚ ਗੱਲ ਇੱਕ ਹੋਰ ਆਉਂਦੀ ਹੈ ਕਿ ਖੁਦ ਨੂੰ ਮਾਫ਼ ਕਰਨ ਦਾ ਸਤਿਕਾਰ। ਅਸੀਂ ਦੂਜਿਆਂ ਨੂੰ ਮਾਫ਼ ਕਰ ਦਿੰਦੇ ਹਾਂ ਪਰ ਆਪਣੇ ਆਪ ਨੂੰ ਨਾ ਨਹੀਂ ਕਰਦੇ। ਪੇਪਰ 'ਚੋਂ ਫੇਲ ਹੋ ਜਾਈਏ ਤਾਂ 6 ਮਹੀਨੇ ਖੁਦ ਨੂੰ ਕੋਸਦੇ ਰਹਿੰਦੇ ਹਾਂ। ਉਦਾਹਰਣ ਵਜੋਂ ਨਾ ਮਿਲਖਾ ਸਿੰਘ ਜੀ ਨੇ ਨਾ 1956 ਓਲੰਪਿਕ 'ਚ ਹਾਰ ਗਏ ਸੀ ਉਹ ਦੋਸਤੋ। ਲੋਕਾਂ ਨੇ ਕਿਹਾ ਪਚ ਨਹੀਂ ਸਕਦਾ, ਉਹਨਾਂ ਨੇ ਖੁਦ ਨੂੰ ਮਾਫ਼ ਕੀਤਾ, ਦੁਬਾਰਾ ਅਭਿਆਸ ਕੀਤਾ ਅਤੇ ਫਲਾਇੰਗ ਸਿੱਖ ਬਣ ਗਏ। ਆਪਣੀ ਗਲਤੀਆਂ ਨੂੰ ਡਾਇਰੀ 'ਚ ਲਿਖੋ ਦੋਸਤੋ, ਫਿਰ ਪੇਜ ਪਾੜ ਦਿਓ। ਭਾਵੇਂ ਖੁਦ ਦਾ ਸਤਿਕਾਰ ਮਤਲਬ ਖੁਦ ਨੂੰ ਦੂਜੀ ਚਾਂਸ ਦੇਣਾ। ਅਖੀਰ ਵਿੱਚ ਇਹੀ ਕਹੂੰਗਾ ਕਿ ਦੁਨੀਆ ਇੱਕ ਬੈਂਕ ਹੈ ਦੋਸਤੋ। ਸਤਿਕਾਰ ਉਹ ਕਰੰਸੀ ਹੈ ਜਿਹੜੀ ਵਿਆਜ ਸਮੇਤ ਵਾਪਸ ਆਉਂਦੀ ਹੈ। ਅੱਜ ਅਸੀਂ ਬੱਸ 'ਚ ਨਾ ਸੀਟ ਦਿਓਗੇ, ਕੱਲ ਕੋਈ ਤੁਹਾਡੀ ਮਾਂ ਨੂੰ ਸੜਕ ਪਾਰ ਕਰਵਾਏਗਾ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਬਿਰਛ ਥਾਵਾਂ ਛਾਵਾਂ ਕਰਨਾ ਆਪਣੇ ਤਾਈਂ, ਪਰ ਉਪਕਾਰ ਲਈ ਸਭ ਕੁਝ ਵਾਰੇ। ਰੁੱਖ ਆਪਣੀ ਛਾਂ ਆਪ ਨਹੀਂ ਮੰਨਦਾ, ਦੂਜਿਆਂ 'ਤੇ ਕਰਦਾ ਹੈ। ਬਸ ਇਹੀ ਸਤਿਕਾਰ ਹੈ, ਆਪਣਾ ਮੈਂ ਮਾਰ ਕੇ ਦੂਜੇ ਦਾ ਤੂੰ ਜਿਵਾਉਣਾ। ਦੋਸਤੋ, ਅੱਜ ਦਾ ਪੁਆਇੰਟ ਪਤਾ ਕੀ ਹੈ? ਅੱਜ 3 ਲੋਕ ਨੂੰ ਸਤਿਕਾਰ ਦਿਓ ਨਾ ਜਿਨ੍ਹਾਂ ਤੋਂ ਤੁਹਾਨੂੰ ਕੋਈ ਫਾਇਦਾ ਨਹੀਂ। ਰੇੜੀ ਵਾਲੇ ਨੂੰ ਭਾਜੀ ਕਹਿ ਕੇ ਬੁਲਾਓ, ਚੌਂਕੀਦਾਰ ਨੂੰ ਸਤਿ ਸ਼੍ਰੀ ਅਕਾਲ ਬਾਬਾ ਜੀ ਕਹਿ ਕੇ ਬੁਲਾਓ, ਘਰ ਆ ਕੇ ਮਾਂ ਦੇ ਪੈਰ ਛੂ ਲਓ। ਕਿਉਂਕਿ ਯਾਦ ਰੱਖੋ ਦੋਸਤੋ, ਸਿੱਕੇ ਖਣਕਦੇ ਨੇ, ਸਤਿਕਾਰ

दोस्तों ਇਸ ਯਾਰ ਦਾ ਲਵ ਯੂ ਜ਼ਿੰਦਗੀ ਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਵਨੀਸ਼। ਆਈ ਹੋਪ ਤੁਸੀਂ ਬਹੁਤ ਇੰਜੋਏ ਕੀਤਾ ਹੋਗਾ, ਤੁਹਾਨੂੰ ਮਜ਼ਾ ਆਇਆ ਹੋਗਾ ਨਵੀਆਂ ਕਹਾਣੀਆਂ ਸੁਣ ਕੇ। ਮੈਨੂੰ ਤਾਂ ਬਹੁਤ ਮਜ਼ਾ ਆਇਆ ਦੋਸਤੋ। ਅਖੀਰ ਵਿੱਚ ਇਹੀ ਕਹੂੰਗਾ ਕਿ ਦੋਸਤੋ, ਜ਼ਿੰਦਗੀ ਪੂਰੀ ਨਹੀਂ ਹੁੰਦੀ ਪਰ ਸੋਹਣੀ ਜ਼ਰੂਰ ਬਣਾਈ ਜਾ ਸਕਦੀ ਹੈ। ਆਓ ਇਸ ਨੂੰ ਮਿਲ ਕੇ ਕਹੀਏ ਲਵ ਯੂ ਜ਼ਿੰਦਗੀ। ਸਟੇ ਟਿਊਨਡ ਗਾਇਜ਼, ਜਲਦੀ ਮਿਲਾਂਗੇ। ਬਾਏ ਬਾਏ।

ਨਮਸਕਾਰ, ਸ਼ਾਮ ਦੇ ਵੱਜ ਗਏ ਨੇ 7 ਤੇ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਲੀ ਸੰਸਥਾਵਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਧੀਆਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ੍ਰੀ ਮੋਦੀ ਨੇ ਅੱਜ ਫਰਾਂਸ ਦੇ ਇਵਿਆਨ ਵਿੱਚ ਜਰਮਨ ਚਾਂਸਲਰ ਫੈਡਰਿਕ ਮਰਟਸ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਏ। ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ 2 ਸੜਕ ਹਾਦਸਿਆਂ ਦੇ ਵਿੱਚ 12 ਲੋਕਾਂ ਦੀ ਮੌਤ, 30 ਦੇ ਕਰੀਬ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਾਇਆ ਜਾਵੇਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਤਕਾਰ ਨੇ ਖੁਲਾਸਾ ਕੀਤਾ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਸ਼੍ਰੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਕੀਆਂ ਕਾਇਮ ਨੇ। ਪੰਜਾਬ ਦੇ ਖਜ਼ਾਨਾ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਐਲਕੋਹਲ 'ਚ 'ਤੇ ਪਾਬੰਦੀ ਲਗਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਔਰਤਾਂ ਦੇ ICC 2020 ਵਿਸ਼ਵ ਕੱਪ ਵਿੱਚ ਲੀਡਸ ਦੇ ਹੈਡਿੰਗਲੇ ਵਿਖੇ ਖੇਡੇ ਜਾ ਰਹੇ ਮੈਚ ਵਿੱਚ ਨੀਦਰਲੈਂਡ ਨੇ ਭਾਰਤ ਖਿਲਾਫ਼ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ FM ਰੇਨਬੋ ਜਲੰਧਰ ਐਪ 'ਤੇ ਸਿਲਸਿਲੇਵਾਰ ਪ੍ਰੋਗਰਾਮ।

ਹਾਂਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ, ਤੁਸੀਂ ਟਿਊਨ ਕਰ ਚੁੱਕੇ ਹੋ ਜੀ ਐਫ ਐਮ ਰੇਨਬੋ ਜਲੰਧਰ ਐਪ ਨੂੰ, ਅਤੇ ਮੈਂ ਤੁਹਾਡੇ ਮਿੱਤਰ ਆਰ ਜੇ ਪ੍ਰਵਿੰਦਰ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ, ਕਿਉਂਕਿ ਕਹਿੰਦੇ ਨੇ ਕਿ ਆਪਨੇ ਬੁਲਾਇਆ ਔਰ ਹਮ ਚਲੇ ਆਏ, ਅਤੇ ਇੱਦਾਂ ਹੋ ਨਹੀਂ ਸਕਦਾ ਕਿ ਆਪਾਂ ਆਈਏ ਨਾ, ਬਿਕੋਜ਼ ਤੁਹਾਡੇ ਨਾਲ ਗੱਲ ਕਰਕੇ ਨਾ ਮਨ ਬਹੁਤ ਹਲਕਾ ਹੋ ਜਾਂਦਾ, ਐਂਡ ਕਹਿੰਦੇ ਨੇ ਕਿ ਜਿੱਥੇ ਮਨ ਦੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਸਭ ਕੁਝ ਓਕੇ ਹੋ ਜਾਂਦਾ ਜਨਾਬ, ਕਹਿੰਦੇ ਨੇ ਮਨ ਜੀਤੇ ਜਗ ਜੀਤ, ਬਿਲਕੁਲ ਜੀ, ਐਂਡ ਉਸ ਤੋਂ ਬਾਅਦ ਮਨ ਜਦੋਂ ਹਲਕਾ ਹੋ ਜਾਂਦਾ ਨਾ ਫਿਰ ਉਸ ਤੋਂ ਬਾਅਦ ਕੋਈ ਚੀਜ਼ ਬਾਕੀ ਰਹਿ ਨਹੀਂ ਜਾਂਦੀ, ਤਾਂ ਬਿਲਕੁਲ ਮਨ ਨੂੰ ਬਹੁਤ ਓਕੇ ਰੱਖਣਾ ਚਾਹੀਦਾ, ਇਹ ਤਾਂ ਸੀ ਕੰਮ ਦੀ ਗੱਲ। ਉਸ ਤੋਂ ਬਾਅਦ ਹੁਣ ਪ੍ਰੋਗਰਾਮ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਐਫ ਐਮ ਰੇਨਬੋ 'ਤੇ, ਉਹ ਹੈ ਜੀ ਫਿਲਮੀ ਦੁਨੀਆ। ਜੀ ਹਾਂ, ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਉਸ ਸ਼ਖਸ ਦੇ ਬਾਰੇ ਜਿਨ੍ਹਾਂ ਨੇ ਸਾਨੂੰ ਬੈਕ ਟੂ ਬੈਕ ਹਿੱਟ ਗੀਤ ਦਿੱਤੇ, ਮਤਲਬ ਉਹ ਕਲਾਕਾਰ ਗਾਉਣ ਵਾਲੇ ਨਹੀਂ, ਨਾ ਹੀ ਉਹਨਾਂ ਨੇ ਮਿਊਜ਼ਿਕ ਡਾਇਰੈਕਟ ਕੀਤਾ, ਬਸ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹਨਾਂ ਗਾਣਿਆਂ ਨੂੰ ਆਪਣੀ ਕਲਮ ਦੇ ਨਾਲ ਨਵਾਜ਼ਿਆ ਹੈ। ਜੀ ਹਾਂ, ਪਹਿਲੀ ਪੌੜੀ ਹੁੰਦੀ ਨਾ ਲਿਖਣਾ, ਤਾਂ ਉਹਨਾਂ ਨੇ ਉਹਨਾਂ ਗਾਣਿਆਂ ਨੂੰ ਲਿਖਿਆ ਹੈ, ਮਤਲਬ ਕੌਣ ਨੇ ਉਹ ਸ਼ਖਸ, ਕੌਣ ਉਹ ਕਲਾਕਾਰ ਨੇ ਜਿਨ੍ਹਾਂ ਨੇ ਉਹਨਾਂ ਗਾਣਿਆਂ ਨੂੰ ਲਿਖਿਆ, ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ, ਅਤੇ ਅੱਜ ਕਿਹਨਾਂ ਕਿਹਨਾਂ ਬਾਰੇ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ, ਬਣੇ ਰਹੋ ਸਾਡੇ ਨਾਲ ਐਫ ਐਮ ਰੇਨਬੋ ਜਲੰਧਰ ਐਪ ਦੇ ਉੱਤੇ, ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਐਂਡ ਇਸ ਗਾਣੇ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਹਨਾਂ ਬਾਰੇ ਗੱਲਾਂ ਕਰਨੀਆਂ ਨੇ, ਅਤੇ ਅੱਜ ਉਹਨਾਂ ਸ਼ਖਸ ਨੂੰ ਅਸੀਂ ਕਿਹਨਾਂ ਕਮਾਲੀ ਯਾਦ ਕਰਨਾ ਹੈ, ਉਹਨਾਂ ਦੇ ਗਾਣੇ ਤੁਹਾਨੂੰ ਦੱਸਾਂਗੇ ਬੈਕ ਟੂ ਬੈਕ ਵੱਡੇ।

ਵਾਹ ਜੀ ਵਾਹ, ਕਿੰਨੀ ਘੈਂਟ ਓਪਨਿੰਗ ਹੋਈ ਆ ਸਾਡੇ ਪ੍ਰੋਗਰਾਮ ਦੀ, ਇੰਨਾ ਸੁਰੀਲਾ ਗੀਤ ਔਰ ਉਸ ਤੋਂ ਇਲਾਵਾ ਇੰਨਾ ਰੋਮੈਂਟਿਕ ਮੂਡ ਦੇ ਵਿੱਚ ਲੈ ਕੇ ਗਏ ਨੇ ਸਾਨੂੰ SP ਬਾਲਾ ਸੁਬਰਮਨੀਅਮ ਸਾਹਿਬ ਅਤੇ ਪਰ ਇਹਨਾਂ ਬਾਰੇ ਅਸੀਂ ਗੱਲ ਨਹੀਂ ਕਰਨੀ ਹੈ, ਅਸੀਂ ਗੱਲ ਕਰਨੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਇਹ ਗੀਤ ਲਿਖਿਆ ਹੈ। ਜੀ ਹਾਂ, ਅੱਜ ਅਸੀਂ ਗੱਲਬਾਤ ਕਰਾਂਗੇ ਦੇਵ ਕੋਹਲੀ ਸਾਹਿਬ ਦੇ ਬਾਰੇ, ਇਸ ਤੋਂ ਇਲਾਵਾ ਦੋ ਹੋਰ ਅਦਾਕਾਰ ਕਲਾਕਾਰ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਜੀ FM ਬੈਂਡ। ਜੀ ਹਾਂ, FM ਰੇਨਬੋ ਜਲੰਧਰ ਦੇ ਐਪ ਦੇ ਉੱਤੇ ਤੁਸੀਂ ਸਾਨੂੰ ਟਿਊਨ ਕੀਤਾ ਹੋਇਆ ਅਤੇ ਤੁਸੀਂ ਸੁਣ ਰਹੇ ਹੋ, ਅਤੇ ਮੈਂ ਤੁਹਾਡਾ ਮਿੱਤਰ RJ ਪਰਵਿੰਦਰ ਅੱਜ ਤੁਹਾਨੂੰ ਗੱਲਾਂ ਬਾਤਾਂ ਕਰਕੇ ਸੁਣਾਵਾਂਗਾ ਉਹਨਾਂ ਦੇ ਬਾਰੇ ਜਿਨ੍ਹਾਂ ਨੇ ਅੱਜ ਇਸ ਗੀਤ ਨੂੰ ਲਿਖਿਆ ਹੈ।

ਅਤੇ ਹੋਰ ਵੀ ਬਹੁਤ ਸਾਰੇ ਗੀਤ ਲਿਖੇ ਨੇ, ਅਸੀਂ ਉਹਨਾਂ ਗੀਤਾਂ ਦੇ ਕਲਾਕਾਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਗੀਤਾਂ ਦੇ ਉੱਤੇ ਐਕਟਿੰਗ ਕੀਤੀ ਹੈ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਅਕਸਰ ਅਸੀਂ ਉਹਨਾਂ ਕਲਾਕਾਰਾਂ ਨੂੰ ਯਾਦ ਕਰ ਲੈਂਦੇ ਜਿਨ੍ਹਾਂ ਨੇ ਇਹਨਾਂ ਗੀਤਾਂ ਨੂੰ ਗਾਇਆ ਹੋਇਆ, ਜਾਂ ਵੱਧ ਤੋਂ ਵੱਧ ਅਸੀਂ ਇਹਨਾਂ ਨੂੰ ਇਹ ਪਤਾ ਹੁੰਦਾ ਕਿ ਉਹਨਾਂ ਗੀਤਾਂ ਨੂੰ ਮਿਊਜ਼ਿਕ ਦੇਣ ਵਾਲੇ ਆਹ ਕਲਾਕਾਰ ਨੇ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇਹ ਗੀਤ ਕਿਹਨਾਂ ਨੇ ਲਿਖਿਆ। ਤਾਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨਨ ਅਨਦਰ ਅਦੈਨ, ਮਸ਼ਹੂਰ ਭਾਰਤੀ ਕਵੀ ਅਤੇ ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਸਾਹਿਬ ਬਾਰੇ। ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ, ਪਹਿਲਾ ਪਹਿਲਾ ਪਿਆਰ, ਮਾਏ ਨੀ ਮਾਏ, ਮੁੰਡੇਰ ਪੇ ਤੇਰੇ ਬੋਲ ਰਹਾ ਹੈ ਕਾਗਾ, ਆਤੇ ਜਾਤੇ, ਹਸਤੇ ਗਾਤੇ, ਆ ਜਾ ਸ਼ਾਮ ਹੋਣੇ ਆਈ, ਯੇ ਕਾਲੀ ਕਾਲੀ ਆਂਖੇ, ਬਾਜੀਗਰ ਮੂਵੀ ਤੋਂ ਟਨ ਟਨਾ ਟਨ ਟਨ ਟਨ ਤਾਰਾ, ਮਤਲਬ ਇੱਦਾਂ ਦੇ ਬਹੁਤ ਸਾਰੇ ਹਿੱਟ ਗੀਤ ਅੱਜ ਅਸੀਂ ਟਿਊਨ ਵੀ ਕਰਨੇ ਨੇ ਅਤੇ ਦੇਵ ਕੋਹਲੀ ਸਾਹਿਬ ਬਾਰੇ ਗੱਲਬਾਤ ਵੀ ਕਰਨੀ ਹੈ। ਸੋ ਆਓ ਦੇਵ ਕੋਹਲੀ ਸਾਹਿਬ ਬਾਰੇ ਗੱਲਬਾਤ ਕਰਦੇ ਹਾਂ। ਉਹਨਾਂ ਦੇ ਜੀਵਨ ਅਤੇ ਸੰਘਰਸ਼ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤੀ ਸਿਨੇਮਾ ਦੇ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ। ਦੇਵ ਕੋਹਲੀ ਬਾਲੀਵੁੱਡ ਦੇ ਸੁਨਹਿਰੀ ਸ਼ਬਦਾਂ ਦੇ ਵਿੱਚ ਸ਼ਬਦਾਂ ਦੇ ਜਾਦੂਗਰ, ਭਾਰਤੀ ਹਿੰਦੀ ਸਿਨੇਮਾ, ਬਾਲੀਵੁੱਡ ਦੇ ਇਤਿਹਾਸ ਵਿੱਚ ਕਈ ਅਜਿਹੇ ਫਨਕਾਰ ਹੋਏ ਨੇ, ਉਹਨਾਂ ਦੀਆਂ ਪੀੜ੍ਹੀਆਂ, ਅਗਲੀਆਂ ਪੀੜ੍ਹੀਆਂ ਵੀ ਇਹਨਾਂ ਦਾ ਦੀਵਾਨਾ ਹੋ ਚੁੱਕੀਆਂ ਨੇ। ਬਹੁਤ ਵੱਡਾ ਚਮਕਦਾ ਸਿਤਾਰਾ ਦੇਵ ਕੋਹਲੀ, ਕਬੂਤਰ ਜਾ ਜਾ ਜਾ, ਯਾ ਕਾਲੀ ਕਾਲੀ ਆਂਖੇ, ਮਾਏ ਨੀ ਮਾਏ, ਦੀਦੀ ਤੇਰਾ ਦੇਵਰ ਦੀਵਾਨਾ ਵਰਗੇ ਸਦਾਬਹਾਰ ਗੀਤਾਂ ਨੂੰ ਆਪਣੇ ਕਲਮ ਦੀ ਨੋਕ 'ਤੇ ਸਜਾਉਣ ਵਾਲੇ ਦੇਵ ਕੋਹਲੀ ਸਾਹਿਬ ਲਗਭਗ 6 ਦਹਾਕਿਆਂ ਤੱਕ ਜਿਨ੍ਹਾਂ ਨੇ ਸੰਗੀਤ ਜਗਤ 'ਤੇ ਰਾਜ ਕੀਤਾ। ਉਹਨਾਂ ਨੇ 100 ਤੋਂ ਵੱਧ ਫਿਲਮਾਂ ਦੇ ਲਈ ਸੈਂਕੜੇ ਗੀਤ ਲਿਖੇ ਜੋ ਅੱਜ ਵੀ ਲੋਕਾਂ ਦੀ ਜ਼ਬਾਨ 'ਤੇ ਨੇ। ਹੁਣ ਗੱਲ ਕਰ ਲੈਂਦੇ ਹਾਂ ਇਹਨਾਂ ਦੇ ਮੁੱਢਲੇ ਜੀਵਨ ਬਾਰੇ। ਦੇਵ ਕੋਹਲੀ ਸਾਹਿਬ, ਜੇਕਰ ਇਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ 2 ਨਵੰਬਰ 1942 ਨੂੰ ਇਹਨਾਂ ਦਾ ਬਰਥ ਹੁੰਦਾ ਬ੍ਰਿਟਿਸ਼ ਭਾਰਤ ਦੇ ਰਾਵਲਪਿੰਡੀ ਦੇ ਵਿੱਚ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮ ਹੁੰਦਾ ਹੈ। ਬਚਪਨ ਦੇ ਵਿੱਚ ਹੀ ਇਹਨਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਸੀ, ਮਹਿਜ਼ ਉਦੋਂ 3 ਸਾਲ ਦੇ ਸਨ। ਇਹਨਾਂ ਦਾ ਸ਼ੁਰੂਆਤੀ ਬਚਪਨ ਰਾਵਲਪਿੰਡੀ ਦੀਆਂ ਗਲੀਆਂ ਦੇ ਵਿੱਚ ਬੀਤਿਆ, ਜਿੱਥੇ ਉਹਨਾਂ ਦੇ ਇੱਕ ਮਦਰੱਸੇ ਦੇ ਵਿੱਚ ਉਰਦੂ ਪੜ੍ਹਨੀ ਸਿੱਖੀ ਅਤੇ ਲਿਖਣੀ ਵੀ ਉੱਥੇ ਸਿੱਖੀ ਹੈ। ਇਹ ਉਰਦੂ ਭਾਸ਼ਾ ਅੱਗੇ ਚੱਲ ਕੇ ਉਹਨਾਂ ਦੀ ਸ਼ਾਇਰੀ ਅਤੇ ਗੀਤਕਾਰੀ ਦਾ ਮੁੱਖ ਆਧਾਰ ਬਣਦੀ ਹੈ। 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਦੇ ਪਰਿਵਾਰ ਨੂੰ ਆਪਣਾ ਸਭ ਕੁਝ ਛੱਡ ਕੇ ਭਾਰਤ ਆਉਣਾ ਪਿਆ। ਵੰਡ ਦੇ ਉਸ ਦੌਰ ਵਿੱਚ ਉਹਨਾਂ ਦਾ ਪਰਿਵਾਰ ਪਹਿਲਾਂ ਦਿੱਲੀ ਆਇਆ, ਫਿਰ 1949 ਦੇ ਵਿੱਚ ਦੇਹਰਾਦੂਨ ਜਾ ਕੇ ਵੱਸ ਜਾਂਦਾ ਹੈ। ਦੇਹਰਾਦੂਨ ਦੇ ਵਿੱਚ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। 1958 ਦੇ ਵਿੱਚ ਫਿਰ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਜਾਂਦਾ, ਜਿਸ ਤੋਂ ਬਾਅਦ ਇਹਨਾਂ ਦਾ ਸੰਘਰਸ਼ ਹੋਰ ਵੀ ਵੱਧ ਜਾਂਦਾ। ਦੇਵ ਕੋਹਲੀ ਸਾਹਿਬ, ਕਵਿਤਾਵਾਂ ਅਤੇ ਸ਼ਾਇਰੀਆਂ ਨੂੰ ਦਾ ਸ਼ੌਕ ਇਹਨਾਂ ਨੂੰ ਬਚਪਨ ਤੋਂ ਹੀ ਹੁੰਦਾ ਹੈ। ਜਦੋਂ 11-12 ਸਾਲ ਦੇ ਸਨ ਤਾਂ ਉਹਨਾਂ ਦੇ ਗੁਆਂਢ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਵੱਡੇ ਵੱਡੇ ਸ਼ਾਇਰਾਂ ਦੀਆਂ ਗਜ਼ਲਾਂ ਅਤੇ ਨਜ਼ਮਾਂ ਉਸ ਦੇ ਨਾਲ ਸੁਣਿਆ ਕਰਦੇ ਸੀ। ਇਸ ਮਾਹੌਲ ਦੇ ਉਹਨਾਂ ਦੇ ਅੰਦਰ ਦੇ ਕਵੀ ਨੂੰ ਜਗਾ ਦਿੱਤਾ। ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਟੁੱਟੇ ਭੱਜੇ ਲਫ਼ਜ਼ਾਂ ਦੇ ਵਿੱਚ ਸ਼ਾਇਰੀ ਲਿਖਣੀ ਸ਼ੁਰੂ ਕੀਤੀ। ਮੁੰਬਈ ਨਗਰੀ ਦੇ ਵਿੱਚ ਫਿਰ ਐਂਟਰੀ ਕਰਦੇ ਨੇ 1964 ਦੇ ਵਿੱਚ। ਉਹ ਵੀ ਤੁਹਾਨੂੰ ਦੱਸਦੇ ਹਾਂ, ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ FM ਰੇਨਬੋ ਜਲੰਧਰ ਐਪ ਦੇ ਉੱਤੇ। ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅੱਗੇ ਕਾਮਯਾਬੀ ਹਾਸਲ ਕੀਤੀ, ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅੱਗੇ ਆਪਣਾ ਕੰਮ ਜਾਰੀ ਰੱਖਿਆ, ਕਿਹੜੇ ਕਿਹੜੇ ਹੋਰ ਹਿੱਟ ਗੀਤ ਦਿੱਤੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਵੱਡੇ ਵੱਡੇ ਖੰਮ ਆਉਂਦੇ ਰਹੇ। ਸੋ ਆਓ ਬਣੇ ਰਹੋ ਸਾਡੇ ਨਾਲ FM ਰੇਨਬੋ ਜਲੰਧਰ ਐਪ ਦੇ ਉੱਤੇ। ਤੁਹਾਨੂੰ ਸੁਣਾਉਂਦੇ ਹਾਂ ਇੱਕ ਹੋਰ ਇਹਨਾਂ ਦਾ ਲਿਖਿਆ ਹੋਇਆ ਪਹਿਲਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਗੱਲਾਂ ਨੂੰ ਕੰਟੀਨਿਊ ਕਰਾਂਗੇ ਜਨਾਬ।

वाह जी वाह, गीत गाता हूँ मैं, गुनगुनाता हूँ मैं, मैंने हंसने का वादा किया था कभी, इसलिए ही सदा मुस्कुराता हूँ मैं। एक मीनिंगफुल कॉन्सेप्ट देते, एक बहुत ही खूब गीत लिखा देव कोहली साहब ने। पर इस हिट गीत तो बाद भी 18 साल तक इंतजार करना पड़ा देव कोहली जी ने। इन्हें लाल पत्थर तो बाद अगले लगभग 18 साल तक देव कोहली लिए गुमनामी और संघर्ष के साल सन। 1970 ਅਤੇ 80 ਦੇ ਦਹਾਕੇ ਦੇ ਵਿੱਚ ਉਹਨਾਂ ਨੇ ਕੁਝ ਫਿਲਮਾਂ ਜਿਵੇਂ ਕਿ ਇੱਕ ਵਾਰ ਕਹੋ ਵਿੱਚ ਗੀਤ ਲਿਖੇ, ਪਰ ਉਹ ਮੁੱਖ ਧਾਰਾ ਦੀ ਸਫਲਤਾ ਤੋਂ ਦੂਰ ਰਹੇ। ਹਾਲਾਂਕਿ ਇਹ ਮੁਸ਼ਕਲ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਆਰਥਿਕ ਮਦਦ ਕੀਤੀ, ਜਿਸ ਕਰਕੇ ਉਹ ਮੁੰਬਈ ਦੇ ਵਿੱਚ ਹੀ ਟਿਕੇ ਰਹੇ। ਦੇਵ ਕੋਹਲੀ ਖੁਦ ਮੰਨਦੇ ਰਹੇ ਕਿ 18 ਸਾਲ ਦੇ ਸੰਘਰਸ਼ ਨੇ ਉਹਨਾਂ ਦੀ ਜ਼ਿੰਦਗੀ ਨੂੰ ਸਬਰ ਅਤੇ ਸੰਤੋਖ ਬਹੁਤ ਸਿਖਾਇਆ। ਉਸ ਤੋਂ ਬਾਅਦ 18 ਸਾਲ ਬਾਅਦ ਕਿਸਮਤ ਇਹਨਾਂ ਦੀ ਪਲਟੀ ਖਾਂਦੀ ਹੈ, ਇਹਨਾਂ ਨੂੰ ਗੀਤ ਪ੍ਰਾਪਤ ਹੁੰਦਾ ਹੈ ਮੈਨੇ ਪਿਆਰ ਕੀਆ। ਔਰ ਕਹਿੰਦੇ ਕਿ ਉਹ ਸਲਮਾਨ ਖਾਨ ਸਾਹਿਬ ਦੀ ਪਹਿਲੀ ਮੂਵੀ ਸੀ ਐਜ਼ ਐਨ ਲੀਡ ਐਕਟਰ। ਉਸ ਤੋਂ ਪਹਿਲਾਂ ਇੱਕ ਮੂਵੀ ਉਹਨਾਂ ਨੇ ਹੋਰ ਕੀਤੀ ਸੀ ਜਿਹਦੇ ਵਿੱਚ ਉਹਨਾਂ ਦਾ ਗੈਸਟ ਅਪੀਰੈਂਸ ਸੀਗਾ। ਤਾਂ 1999 ਦੇ ਵਿੱਚ ਦੇਵ ਕੋਹਲੀ ਜੀ ਦੇ ਜੀਵਨ ਦੇ ਵਿੱਚ ਕਰੀਅਰ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸਾਬਿਤ ਹੋਇਆ। ਸੂਰਜ ਬੜਜਾਤਿਆ ਜੀ ਨੇ ਆਪਣੀ ਫਿਲਮ ਮੈਨੇ ਪਿਆਰ ਕੀਆ ਜੋ ਬਣਾ ਰਹੇ ਸੀ ਅਤੇ ਸੰਗੀਤਕਾਰ ਸਨ ਰਾਮ ਲਕਸ਼ਮਣ ਜੀ। ਸੂਰਜ ਬੜਜਾਤਿਆ ਨੂੰ ਦੇਵ ਕੋਹਲੀ ਦਾ ਨਾਂ ਸੁਝਿਆ। ਦੇਵ ਕੋਹਲੀ ਨੇ ਆਪਣੇ ਇਸ ਫਿਲਮ ਦੇ ਲਈ ਕਈ ਗੀਤ ਲਿਖੇ ਜੋ ਬਲੋਕਬਸਟਰ ਸਾਬਿਤ ਹੋਏ।

0: ਮਾਨ।
1: ਵਾਹ ਜੀ ਵਾਹ, ਇੱਦਾਂ ਦੇ ਗੀਤ ਸੁਣ ਕੇ ਨਾ ਕਈ ਵੇਲੇ ਇੱਦਾਂ ਲੱਗਦਾ ਕਿ ਅਸੀਂ ਉਸ ਐਰਾ 'ਚ ਪਹੁੰਚ ਗਏ ਹਾਂ। ਮਤਲਬ ਜਦੋਂ ਅਸੀਂ ਫਿਲਮਾਂ ਦੇਖਿਆ ਕਰਦੇ ਸੀ, ਇਸ ਮੂਵੀ ਨੂੰ ਤਕਰੀਬਨ ਸਾਡੇ ਐਰਾ ਦੇ ਸਾਰੇ ਲੋਕਾਂ ਨੇ ਵੇਖਿਆ ਹੋਵੇਗਾ, ਮੈਨੇ ਪਿਆਰ ਕਿਆ ਮੂਵੀ ਨੂੰ, ਜਾਂ ਫਿਰ ਟੀ ਵੀ ਦੇ ਉੱਤੇ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਇਸ ਗੀਤ ਨੂੰ

ਵਾਹ ਜੀ ਵਾਹ, ਇੱਦਾਂ ਦੇ ਗੀਤ ਸੁਣ ਕੇ ਨਾ ਕਈ ਵੇਲੇ ਇੱਦਾਂ ਲੱਗਦਾ ਕਿ ਅਸੀਂ ਉਸ ਐਰਾ 'ਚ ਪਹੁੰਚ ਗਏ ਹਾਂ। ਮਤਲਬ ਜਦੋਂ ਅਸੀਂ ਫਿਲਮਾਂ ਦੇਖਿਆ ਕਰਦੇ ਸੀ, ਇਸ ਮੂਵੀ ਨੂੰ ਤਕਰੀਬਨ ਸਾਡੇ ਐਰਾ ਦੇ ਸਾਰੇ ਲੋਕਾਂ ਨੇ ਵੇਖਿਆ ਹੋਵੇਗਾ, ਮੈਨੇ ਪਿਆਰ ਕਿਆ ਮੂਵੀ ਨੂੰ, ਜਾਂ ਫਿਰ ਟੀ ਵੀ ਦੇ ਉੱਤੇ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਇਸ ਗੀਤ ਨੂੰ ਜਦੋਂ ਵੇਖਦੇ ਹਾਂ ਤਾਂ ਉਹ ਦੌਰ ਯਾਦ ਆ ਜਾਂਦਾ ਕਿ ਸ਼ਾਇਦ ਅਸੀਂ ਵੀ ਸਲਮਾਨ ਖਾਨ ਹੋਈਏ, ਜਾਂ ਫਿਰ ਕਿਸ ਤਰੀਕੇ ਦਾ ਉਹ ਦੌਰ ਦੇਖ ਕੇ ਨਾ ਬੰਦਾ ਅਜ਼ਿਊਮ ਜ਼ਰੂਰ ਕਰਦਾ ਕਿਤੇ ਨਾ ਕਿਤੇ। ਅਤੇ ਦੇਵ ਕੋਹਲੀ ਸਾਹਿਬ ਜੀ ਦੀ ਲਿਖਤ ਦਾ ਕਿਆ ਹੀ ਬਾਤ ਹੈ। ਸੋ ਉਸ ਤੋਂ ਬਾਅਦ 1990 ਦਾ ਸੁਨਹਿਰੀ ਦੌਰ, ਵੱਡੀਆਂ ਫਿਲਮਾਂ ਇਹਨਾਂ ਦੇ ਝੋਲੀ ਪੈਂਦੀਆਂ ਨੇ। 90 ਦੇ ਦਹਾਕੇ ਦੇ ਵਿੱਚ ਦੇਵ ਕੋਹਲੀ ਨੇ ਬਦਲਦੇ ਸਮੇਂ ਦੇ ਵਿੱਚ ਆਪਣੀ ਲਿਖਣ ਦੀ ਸ਼ੈਲੀ ਨੂੰ ਬਦਲਿਆ। ਉਹਨਾਂ ਦੇ ਰੋਮਾਂਟਿਕ ਗੀਤਾਂ ਦੇ ਨਾਲ ਨਾਲ ਫਾਸਟ ਬੀਟ ਪੌਪ ਸਟਾਈਲ ਗੀਤ ਲਿਖਣੇ ਸ਼ੁਰੂ ਕੀਤੇ। 1994 ਦੇ ਵਿੱਚ ਇਹਨਾਂ ਦੇ ਝੋਲੀ ਪੈਂਦੀ ਹੈ ਫਿਲਮ ਹਮ ਆਪਕੇ ਹੈ ਕੌਣ, ਜਿਸ ਦੇ ਗੀਤ ਇਹਨਾਂ ਦੀ ਝੋਲੀ ਪੈਂਦੇ ਨੇ, ਲਿਖਦੇ ਨੇ। ਰਾਜਸ਼੍ਰੀ ਪ੍ਰੋਡਕਸ਼ਨ ਦੇ ਵਿੱਚ ਆਲ ਟਾਈਮ ਬਲੋਕਬਸਟਰ ਹਿੱਟ ਫਿਲਮ ਦੇ ਗੀਤਾਂ ਨੇ ਵਿਆਹ ਸ਼ਾਦੀਆਂ ਦੇ ਸੰਗੀਤ ਨੂੰ ਹਮੇਸ਼ਾ ਦੇ ਲਈ ਬਦਲ ਦਿੱਤਾ। ਦੇਵ ਕੋਹਲੀ ਨੇ ਇੱਕ ਗੀਤ ਲਿਖੇ ਜਿਵੇਂ ਕਿ ਦੀਦੀ ਤੇਰਾ ਦੇਵਰ ਦੀਵਾਨਾ, ਇਸ ਤੋਂ ਇਲਾਵਾ ਮਾਏ ਨੇ ਮਾਏ ਮੋਗਰੇ ਪੇ ਤੇਰੀ, ਉਸ ਤੋਂ ਬਾਅਦ ਜੂਤੇ ਦੇ ਦਿਓ ਪੈਸੇ ਲੈ ਲਓ, ਮੁਝਸੇ ਜੁਦਾ ਹੋਕਰ, ਬੈਕ ਟੂ ਬੈਕ ਹਿੱਟ ਗੀਤ ਇਹਨਾਂ ਨੇ ਲਿਖੇ। ਇਹਨਾਂ ਗੀਤਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਬਹੁਤ ਖੂਬਸੂਰਤੀ ਦੇ ਨਾਲ ਪਰਦੇ 'ਤੇ ਉਤਾਰਿਆ। ਉਸ ਤੋਂ ਬਾਅਦ ਅਨੂ ਮਲਿਕ ਨਾਲ ਜੋੜੀ ਬਣਦੀ ਹੈ ਇਹਨਾਂ ਦੀ ਬਾਜ਼ੀਗਰ ਮੂਵੀ ਦੇ ਵਿੱਚ। 90 ਦੇ ਦਹਾਕੇ ਦੇ ਵਿੱਚ ਦੇਵ ਕੋਹਲੀ ਅਤੇ ਸੰਗੀਤਕਾਰ ਅਨੂ ਮਲਿਕ ਜੀ ਦੀ ਜੋੜੀ ਨੇ ਕਈ ਸੁਪਰਹਿੱਟ ਗੀਤ ਦਿੱਤੇ। ਬਾਜ਼ੀਗਰ ਦਾ ਗੀਤ, ਯੇ ਕਾਲੀ ਕਾਲੀ ਆਂਖੇਂ ਇੰਨਾ ਵੱਡਾ ਹਿੱਤ ਸੀ ਕਿ ਅੱਜ ਵੀ ਪਾਰਟੀਆਂ ਦੀ ਜਾਨ ਹੈ, ਚਲਤੀ ਹੈ ਕਿਆ ਨੌਸੇ ਬਾਰਾ, ਇਸ਼ਕ ਦੇਖੋ ਜਾਨਮ ਹਮ ਵਰਗੀਆਂ ਫਿਲਮਾਂ ਦੇ ਵਿੱਚ ਹਿੱਟ ਗੀਤ ਇਹਨਾਂ ਦੇ ਹੀ ਲਿਖੇ ਹੋਏ ਨੇ। ਵੱਖ ਵੱਖ ਪੀੜ੍ਹੀਆਂ ਦੇ ਲਈ ਸੰਗੀਤਕਾਰਾਂ ਦੇ ਲਈ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ। ਦੇਵ ਕੋਹਲੀ ਸਭ ਤੋਂ ਵੱਡੀ ਖੂਬੀ ਇਹੀ ਸੀ ਕਿ ਹਰ ਦੌਰ ਦੇ ਸੰਗੀਤਕਾਰ ਦੇ ਲਈ ਫਿੱਟ ਬੈਠ ਜਾਂਦੇ ਸੀ। 6 ਦਹਾਕਿਆਂ ਦੇ ਕਰੀਅਰ ਦੇ ਵਿੱਚ ਕਈ ਪੀੜ੍ਹੀਆਂ ਦੇ ਸੰਗੀਤ ਨਿਰਦੇਸ਼ਕਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ। ਪੁਰਾਣੇ ਦੌਰ ਦੀ ਜੇਕਰ ਗੱਲ ਕਰੀਏ ਤਾਂ ਸ਼ੰਕਰ ਜੈਕਿਸ਼ਨ, ਲਕਸ਼ਮੀਕਾਂਤ ਪੈਰੇਲਾਲ, ਰਾਮ ਲਕਸ਼ਮਣ, 90 ਦੇ ਦਹਾਕਿਆਂ ਦੇ ਵਿੱਚ ਅਨੂ ਮਲਿਕ, ਆਨੰਦ ਮਿਲਨ, ਜਿਤਿਨ ਲਲਿਤ, ਰਾਜੇਸ਼ ਰੌਸ਼ਨ, ਬੱਪੀ ਲਹਿਰੀ। ਉਸ ਤੋਂ ਬਾਅਦ ਨਵਾਂ ਦੌਰ ਜਿਹੜਾ 2000 ਤੋਂ ਬਾਅਦ ਦਾ ਆਉਂਦਾ, ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਦੈਨ ਉਸ ਤੋਂ ਬਾਅਦ ਇੱਕ ਹੋਰ ਗੀਤ ਮੇਰੇ ਖਿਆਲ ਦੇ ਵਿੱਚ ਸਾਨੂੰ ਪਲੇਅ ਕਰ ਲੈਣਾ ਚਾਹੀਦਾ, ਇਹਨਾਂ ਦੇ ਬਾਰੇ ਹੋਰ ਗੱਲਾਂ ਬਾਤਾਂ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ। ਮੇਰਾ ਨਾਲ ਤੁਸੀਂ ਬਣੇ ਹੋਏ 10.0 FM ਰੇਨਬੋ ਜਲੰਧਰ ਐਪ ਦੇ ਉੱਤੇ। ਫਿਲਹਾਲ ਤੁਹਾਨੂੰ ਸੁਣਾ ਦਿੰਦੇ ਹਾਂ ਇੱਕ ਹੋਰ ਪਿਆਰਾ ਜਿਹਾ ਘੈਂਟ ਜਿਹਾ ਗੀਤ, ਦੇਵ ਕੋਹਲੀ ਸਾਹਿਬ ਦਾ ਲਿਖਿਆ ਹੋਇਆ ਅਤੇ ਅਨੂ ਮਲਿਕ ਐਂਡ ਕੁਮਾਰ ਸਾਨੂੰ ਹੋਣਾ ਦੀ ਆਵਾਜ਼ ਦੇ ਵਿੱਚ। ਘੈਂਟ ਵਾਲਾ ਗਾਣਾ ਮੈਂ ਪਹਿਲਾਂ ਦੱਸਾਂਗਾ ਨਹੀਂ, ਪਲੇਅ ਕਰਾਂਗਾ ਅਤੇ ਡਾਇਰੈਕਟ ਤੁਸੀਂ ਸੁਣਨਾ ਹੈ ਜੀ।

ਜੀ ਹਾਂ, ਐਫ ਐਮ ਰੇਨਬੋ ਐਪ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਜੀ, ਅਤੇ ਮੈਂ ਤੁਹਾਡਾ ਦਮਿੱਤਰ ਆਰ ਜੇ ਪਰਵਿੰਦਰ ਅੱਜ ਤੁਹਾਨੂੰ ਗੱਲਬਾਤ ਕਰਕੇ ਸੁਣਾ ਰਿਹਾ ਦੇਵ ਕੋਹਲੀ ਸਾਹਿਬ ਦੇ ਬਾਰੇ। ਬਹੁਤ ਵੱਡੀ ਹਸਤੀ ਹੋਏ ਨੇ ਐਂਡ ਉਸ ਤੋਂ ਬਾਅਦ 90 ਦੇ ਦਹਾਕੇ ਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਕੰਮ ਕੀਤਾ। ਨਵਾਂ ਦੌਰ ਜਦੋਂ ਆਇਆ 2000 ਦਾ, ਆਨੰਦ ਰਾਜ ਜੀ ਦੇ ਨਾਲ ਫਿਲਮ ਕਾਂਟੇ, ਮੁਸਾਫਿਰ ਹਿਮੇਸ਼ ਰੇਸ਼ਮੀਆ ਦੇ ਨਾਲ, ਫਿਰ ਵਿਸ਼ਾਲ ਸ਼ੇਖਰ ਹੋਣਾ ਦੇ ਨਾਲ ਫਿਲਮ ਮੁਸਾਫਿਰ ਦਾ ਸੁਪਰਹਿੱਟ ਗੀਤ ਉਹ ਸਾਕੀ ਸਾਕੀ ਕੌਣ ਭੁੱਲ ਸਕਦਾ। ਮਤਲਬ ਬੈਕ ਟੂ ਬੈਕ ਇਹਨਾਂ ਨੇ ਹਿੱਟ ਗੀਤ ਦਿੱਤੇ ਲਿਖ ਕੇ, ਐਂਡ ਅੱਜ ਵੀ ਉਹ ਗੀਤ ਲੋਕਾਂ ਦੀ ਪਸੰਦ ਬਣੇ ਹੋਏ ਨੇ। ਗੀਤ ਅੱਜ ਦੇ ਫਿਲਮਾਂ ਦੇ ਵਿੱਚ ਰੀਕ੍ਰੀਏਟ ਕੀਤੇ ਜਾ ਰਹੇ ਨੇ, ਅਤੇ ਦੇਵ ਕੋਹਲੀ ਸਾਹਿਬ ਤੁਹਾਡਾ ਦੇਣਾ ਅਸੀਂ ਕਿੱਥੇ ਦੇ ਸਕਦੇ ਹਾਂ, ਤੁਸੀਂ ਕਿਸ ਤਰੀਕੇ ਦੇ ਨਾਲ ਐਂਟਰਟੇਨ ਕੀਤਾ। ਸੋ ਅੱਗੇ ਗੱਲਬਾਤ ਕਰਦੇ ਹਾਂ। ਕਹਿੰਦੇ ਪ੍ਰਮੁੱਖ ਅਵਾਰਡ ਅਤੇ ਨਾਮਜ਼ਦਗੀਆਂ ਜੋ ਇਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ, ਕਹਿੰਦੇ ਹਾਲਾਂਕਿ ਦੇਵ ਕੋਹਲੀ ਬਹੁਤ ਉਹਨਾਂ ਨੂੰ ਸਾਦਗੀ ਬਹੁਤ ਪਸੰਦ ਸੀ, ਅਵਾਰਡਾਂ ਦੀ ਦੌੜ ਤੋਂ ਹਮੇਸ਼ਾ ਦੂਰ ਰਹਿੰਦੇ ਸਰ, ਫਿਰ ਵੀ ਉਹਨਾਂ ਨੂੰ ਕੰਮ ਨੂੰ ਕਈ ਵਾਰ ਇੰਨਾ ਸਨਮਾਨ ਮਿਲਦਾ ਸੀ ਕਿ ਉਹ ਲਿਸਟ ਸਾਡੇ ਕੋਲ ਹੈ ਕਿ ਕਿਹਨਾਂ ਕਿਹਨਾਂ ਗਾਣਿਆਂ ਦੇ ਲਈ ਇਹਨਾਂ ਨੂੰ ਅਵਾਰਡ ਪ੍ਰਾਪਤ ਹੋਇਆ ਜਾਂ ਫਿਰ ਨਾਮਜ਼ਦਗੀ ਹੁੰਦੀ ਸੀ। ਕਹਿੰਦੇ 1990 ਦੇ ਵਿੱਚ ਫਿਲਮ ਫੇਅਰ ਨਾਮਜ਼ਦਗੀ, ਆਤੇ ਜਾਤੇ ਹੱਸਦੇ ਗਾਤੇ, ਮੈਨੇ ਪਿਆਰ ਕਿਆ ਦੇ ਲਈ ਸਰਵੋਤਮ ਗੀਤਕਾਰ ਦਾ ਇਹਨਾਂ ਦਾ ਨਾਮਜ਼ਦਗੀ ਹੁੰਦਾ। 1994 ਦੇ ਵਿੱਚ ਇਹ ਕਾਲੀ ਕਾਲੀ ਆਂਖੇ ਬਾਜ਼ੀਗਰ ਮੂਵੀ ਦੇ ਲਈ, ਔਰ ਇਸ ਤੋਂ ਬਾਅਦ 1995 ਦੇ ਵਿੱਚ ਫਿਲਮ ਫੇਅਰ ਨਾਮਜ਼ਦਗੀ ਪ੍ਰਾਪਤ ਹੁੰਦੀ ਹੈ ਇਹਨਾਂ ਲਈ ਹਮ ਆਪਕੇ ਹੈਂ ਕੌਣ ਦੇ ਗੀਤਾਂ ਦੇ ਲਈ, ਔਰ ਉਸ ਤੋਂ ਬਾਅਦ ਆਈਫਾ ਨਾਮਜ਼ਦਗੀ ਇਹਨਾਂ ਨੂੰ ਮਿਲਦੀ ਹੈ 2005 ਦੇ ਵਿੱਚ ਫਿਲਮ ਮੁਸਾਫਿਰ ਦੇ ਲਈ। ਆਖਰੀ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਪਣੇ ਕਰੀਅਰ ਦੇ ਆਖਰੀ ਸਾਲਾਂ ਦੇ ਵਿੱਚ ਦੇਵ ਕੋਹਲੀ ਜੀ ਚਕਾ ਚੌਂਦ ਤੋਂ ਦੂਰ ਹੋ ਗਏ ਸੀ, ਆਧੁਨਿਕਤਾ ਵੱਲ ਨੂੰ ਚਲ ਗਏ ਸੀ। ਹੋਰ ਕੀ ਕੁਝ ਹੋਇਆ ਤੁਹਾਨੂੰ ਦੱਸਾਂਗੇ, ਬਣੇ ਰਹੋ ਸਾਡੇ ਨਾਲ ਐਫ ਐਮ ਰੇਨਬੋ ਐਪ ਜਲੰਧਰ ਦੇ ਉੱਤੇ। ਇਸ ਤੋਂ ਬਾਅਦ ਤੁਹਾਨੂੰ ਹੋਰ ਬਹੁਤ ਕੁਝ ਦੱਸਦੇ ਹਾਂ, ਬਣੇ ਰਹੋ ਮੇਰੇ ਨਾਲ। ਮੈਂ ਤੁਹਾਡਾ ਮਿੱਤਰ ਅਰਜ ਪਰਵਿੰਦਰ ਐਂਡ ਇੱਕ ਹੋਰ ਘੈਂਟ ਜਿਹਾ ਗੀਤ, ਉਸ ਤੋਂ ਬਾਅਦ ਦੋ ਹੋਰ ਕਲਾਕਾਰ ਨੇ ਜਿਨ੍ਹਾਂ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜਨਾਬ।

ਬਿਲਕੁਲ ਜੀ, ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਉਹ ਸਾਕੀ ਸਾਕੀ ਕਿਆ ਗੈਂਡ ਜਿਹਾ ਗੀਤ ਹੈ ਜੀ। ਐਫ ਐਮ ਰੇਨਬੋ ਜਲੰਧਰ ਐਪ ਤੁਸੀਂ ਟਿਊਨ ਕੀਤਾ ਹੋਇਆ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਦੇਵ ਕੋਹਲੀ ਸਾਹਿਬ ਹੋਣਾਂ ਦੇ ਬਾਰੇ। ਸਾਕੀ ਸਾਕੀ ਗੀਤ ਪਹਿਲਾਂ ਫਿਲਮ ਮੁਸਾਫਿਰ ਦੇ ਲਈ ਦਿੱਤਾ ਸੀਗਾ ਦੇਵ ਕੋਹਲੀ ਸਾਹਿਬ ਨੇ, ਅਤੇ ਉਸ ਤੋਂ ਬਾਅਦ ਰੀਕ੍ਰੀਏਟ ਗੀਤ ਹੋਇਆ ਇਹ ਵਾਲਾ ਬਟਲਾ ਹਾਊਸ ਮੂਵੀ ਦੇ ਲਈ। ਅਤੇ ਨਾ ਨਾ ਨਾ ਦਰਾ ਦੈਨ ਨੋਰਾ ਫਤਿਹੀ ਜੀ ਨੇ ਕਿਹਾ ਜੋ ਪਰਫੋਰਮੈਂਸ ਦਿੱਤੀ ਹੈ, ਹਰ ਕੋਈ ਦੇਖ ਕੇ ਅੱਜ ਵੀ ਕਹਿੰਦਾ ਵੀ ਡਾਂਸ ਮੈਂ ਕਾਸ਼ ਇੱਦਾਂ ਦਾ ਕਰ ਸਕਦਾ, ਮਤਲਬ ਜੋ ਫੀਮੇਲ ਫੈਮਸ ਨੇ ਉਹਨਾਂ ਦੀ। ਸੋ ਆਖਰੀ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਦੇਵ ਕੋਹਲੀ ਸਾਹਿਬ ਆਪਣੇ ਆਖਰੀ ਦਿਨਾਂ ਦੇ ਵਿੱਚ ਅਧਿਆਤਮ ਦੇ ਨਾਲ ਜੁੜ ਗਏ ਸੀ। ਆਪਣੇ ਕਰੀਅਰ ਦੇ ਆਖਰੀ ਸਾਲਾਂ ਦੇ ਵਿੱਚ ਚੱਕਾ ਚੌਂ ਤੋਂ ਦੂਰ ਹੋ ਗਏ, ਆਧਮਿਕਤਾ ਦੇ ਨਾਲ ਜੁੜ ਗਏ, ਅਧਿਆਤਮਿਕਤਾ ਦੇ ਨਾਲ ਜੁੜ ਜਾਂਦੇ ਨੇ। ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਸਨ, ਉਹਨਾਂ ਨੇ ਕਈ ਖੂਬਸੂਰਤ ਭਜਨ ਵੀ ਲਿਖੇ ਜਿਵੇਂ ਕਿ ਐਸੀ ਸੁਬਹਨ ਆਏ। ਉਹ ਇੰਡਸਟਰੀ ਦੇ ਵਿੱਚ ਉਹ ਬਹੁਤ ਨਿਮਰ ਅਤੇ ਮਿਲਣਸਾਰ ਇਨਸਾਨ ਵਜੋਂ ਜਾਣੇ ਜਾਂਦੇ ਸਨ। ਉਮਰ ਨਾਲ ਸੰਬੰਧਿਤ ਬਿਮਾਰੀਆਂ ਕਾਰਨ ਕੁਝ ਮਹੀਨੇ ਹਸਪਤਾਲ ਦੇ ਵਿੱਚ ਉਹਨਾਂ ਨੇ ਗੁਜ਼ਾਰੇ। 26 ਅਗਸਤ 2023 ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ ਮੁੰਬਈ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਦੇਵ ਕੋਹਲੀ ਸਾਹਿਬ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹਨਾਂ ਦੇ ਲਿਖੇ ਹੋਏ ਗੀਤ ਚਾਹੇ ਰੋਮਾਂਟਿਕ ਹੋਣ, ਪਰਿਵਾਰਕ ਹੋਣ, ਡਾਂਸ ਨੰਬਰ ਹੋਣ, ਹਮੇਸ਼ਾ ਭਾਰਤੀ ਸੰਗੀਤ ਪ੍ਰੇਮੀਆਂ ਦੇ ਲਈ ਦਿਲਾਂ ਦੇ ਵਿੱਚ ਗੂੰਜਦੇ ਰਹਿਣਗੇ। ਰਾਵਲਪਿੰਡੀ ਤੋਂ ਦੇਹਰਾਦੂਨ ਅਤੇ ਫਿਰ ਮੁੰਬਈ ਦੇ ਸਿਨੇਮਾ ਹਾਲਾਂ ਤੱਕ ਦਾ ਉਹਨਾਂ ਦਾ ਸਫ਼ਰ ਸੰਘਰਸ਼ਸ਼ੀਲ ਕਲਾਕਾਰਾਂ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹੈ। ਸੋ ਬਣੇ ਰਹੋ ਸਾਡੇ ਨਾਲ ਐਫ ਐਮ ਰੇਨਬੋ ਜਲੰਧਰ ਐਪ ਦੇ ਉੱਤੇ, ਕੁਝ ਹੋਰ ਪਿਆਰੇ ਜਿਹੇ ਗੀਤ, ਇੱਕ ਹੋਰ ਵੱਡੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਤੁਸੀਂ ਬਣੇ ਰਹੋ ਐਫ ਐਮ ਬੈਂਡ ਐਫ ਐਮ ਰੇਨਬੋ ਜਲੰਧਰ ਐਪ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਬਹੁਤ ਹੀ ਪਿਆਰਾ ਜਿਹਾ ਗੀਤ ਤੁਸੀਂ ਇੰਜੋਏ ਕੀਤਾ ਜੀ, ਆਸ਼ਾ ਭੋਸਲੇ ਅਤੇ ਮੰਨਾ ਡੇ ਹੁਣਾਂ ਦੀ ਆਵਾਜ਼ ਦੇ ਵਿੱਚ ਮੁੜ ਮੁੜ ਕੇ ਨਾ ਦੇਖਦੇ ਹਾਂ। ਜਿਸਦੀ ਹੁਣ ਅਗਲੇ ਜਿਹੜੇ ਅਦਾਕਾਰ ਹੋਏ ਨੇ ਬਾਲੀਵੁੱਡ ਦੇ, ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਉਹ ਨੇ ਜਨਾਬ ਮੋਤੀ ਲਾਲ ਜੀ, ਮੋਤੀ ਲਾਲ ਰਾਜਵੰਸ਼। ਹਿੰਦੀ ਸਿਨੇਮਾ ਜਗਤ ਦੇ ਵਿੱਚ ਸਿਰਫ ਮੋਤੀ ਲਾਲ ਨਾਂ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ। ਹਿੰਦੀ ਸਿਨੇਮਾ ਦੇ ਇਤਿਹਾਸ ਦੇ ਵਿੱਚ ਪਹਿਲੇ ਜਿਹੇ ਅਦਾਕਾਰ ਸਨ ਜਿਨ੍ਹਾਂ ਨੇ ਭਾਰਤੀ ਫਿਲਮਾਂ ਦੇ ਵਿੱਚ ਨੈਚੁਰਲ ਐਕਟਿੰਗ ਦੇ ਨਾਲ ਨੀਂਹ ਰੱਖੀ, ਅਤੇ ਜਿਸ ਦੌਰ ਦੇ ਵਿੱਚ ਥੀਏਟਰ ਵਾਂਗ ਉੱਚੀ ਉੱਚੀ ਬੋਲਣ ਅਤੇ ਭਾਰੀ ਡਾਇਲੋਗ ਬਾਜ਼ੀ ਦਾ ਰਿਵਾਜ਼ ਸੀ, ਉਸ ਦੌਰ ਦੇ ਵਿੱਚ ਮੋਤੀ ਲਾਲ ਜੀ ਨੇ ਆਮ ਅਤੇ ਯਥਾਰਥਵਾਦੀ ਤਰੀਕੇ ਦੇ ਨਾਲ ਅਦਾਕਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। 4 ਦਸੰਬਰ 1910 ਨੂੰ ਸ਼ਿਮਲਾ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਅਮੀਰ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ। ਪਿਤਾ ਇੱਕ ਨਾਮਵਰ ਸਿੱਖਿਆ ਸ਼ਾਸਤਰੀ ਸਨ। ਪੜ੍ਹਾਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਪਿਤਾ ਦੇ ਦੇਹਾਂਤ ਉਦੋਂ ਹੋ ਗਏ ਜਦੋਂ ਮੋਤੀ ਲਾਲ ਜੀ ਬਹੁਤ ਛੋਟੇ ਸਨ। ਪਾਲਣ ਪੋਸ਼ਣ ਉਹਨਾਂ ਦੇ ਚਾਚਾ ਜੀ ਨੇ ਕੀਤਾ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਿਵਲ ਸਰਜਨ ਸਨ ਇਹਨਾਂ ਦੇ ਚਾਚਾ ਜੀ, ਤਾਂ ਮੋਤੀ ਲਾਲ ਜੀ ਨੇ ਸ਼ਿਮਲਾ ਤੋਂ ਦਿੱਲੀ ਤੋਂ ਬਾਅਦ ਦਿੱਲੀ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ। ਇਹਨਾਂ ਦੀ ਸ਼ੁਰੂ ਤੋਂ ਇੱਛਾ ਸੀ ਫੌਜ ਵਿੱਚ ਜਾਣ ਦੀ, ਪੜ੍ਹਾਈ ਖਤਮ ਕਰਕੇ ਮੁੰਬਈ ਦੇ ਵਿੱਚ, ਉਸ ਤੋਂ ਬਾਅਦ ਫਾਰਵਰਡ ਅਬਜ਼ਰਵਰ ਵਜੋਂ ਨੌਕਰੀ ਲਈ ਬ੍ਰਿਟਿਸ਼ ਇੰਡੀਅਨ ਨੇਵੀ ਦੇ ਵਿੱਚ ਸ਼ਾਮਲ ਹੋਣ ਦਾ ਸੁਪਨਾ ਲੈ ਕੇ ਆਏ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੋਤੀ ਲਾਲ ਮੁੰਬਈ ਦੇ ਵਿੱਚ ਨੇਵੀ ਪ੍ਰੀਖਿਆ ਦੇਣ ਆਏ ਸੀ, ਪਰ ਉਹ ਬਿਮਾਰ ਹੋ ਗਏ ਅਤੇ ਪ੍ਰੀਖਿਆ ਨਾ ਦੇ ਸਕੇ। ਇੱਕ ਦਿਨ ਉਹ ਫਿਲਮ ਸਟੂਡੀਓ ਸਾਗਰ ਮੂਵੀ ਟੋਨ ਦੀ ਸ਼ੂਟਿੰਗ ਦੇਖਣ ਗਏ, ਜਿੱਥੇ ਉਸ ਵੇਲੇ ਉਹ ਮਸ਼ਹੂਰ ਨਿਰਦੇਸ਼ਕ KP ਘੋਸ਼ ਦੀ ਨਜ਼ਰ ਉਹਨਾਂ 'ਤੇ ਪੈ ਗਈ। ਘੋਸ਼ ਨੇ ਉਹਨਾਂ ਦੀ ਦੇਖ ਅਤੇ ਸ਼ਖਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਮੋਤੀ ਲਾਲ ਨੂੰ ਆਪਣੀ ਅਗਲੀ ਫਿਲਮ ਸ਼ਹਿਰ ਦਾ ਕਾਤਲ 1934 ਦੇ ਵਿੱਚ ਮੁੱਖ ਅਦਾਕਾਰ ਹੀਰੋ ਵਜੋਂ ਸਾਈਨ ਕਰ ਲਿਆ। ਸੁਨਹਿਰੀ ਕਰੀਅਰ ਦੀ ਜੇਕਰ ਗੱਲ ਕਰੀਏ ਤਾਂ ਚੋਟੀ ਦੀਆਂ ਫਿਲਮਾਂ ਇਹਨਾਂ ਦੇ ਹਿੱਸੇ ਪੈਂਦੀਆਂ ਨੇ। 30

0: 40 ਦੇ ਦਹਾਕੇ ਦੇ ਵਿੱਚ ਮੋਤੀ ਲਾਲ ਜੀ ਨੇ ਬਹੁਤ ਵੱਡੀਆਂ ਫਿਲਮਾਂ ਕੀਤੀਆਂ, ਇਹਨਾਂ ਦੇ ਹਿੱਸੇ ਉਹ ਫਿਲਮਾਂ ਪੈਂਦੀਆਂ ਨੇ। ਦੈਨ ਫਿਰ ਉਸ ਤੋਂ ਬਾਅਦ 1955 ਦੇ ਵਿੱਚ ਦੇਵਦਾਸ, ਨਿਰਦੇਸ਼ਕ ਬਿਮਲ ਰਾਏ, ਇੱਕ ਕਲਾਸਿਕ ਫਿਲਮ ਦਿਲੀਪ ਕੁਮਾਰ ਮੁੱਖ ਭੂਮਿਕਾ ਦੇ ਸਨ ਅਤੇ ਮੋਤੀ ਲਾਲ ਜੀ ਨੇ ਚੁੰਨੀ ਬਾਬੂ ਦਾ ਕਿਰਦਾਰ ਨਿਭਾਇਆ ਸੀ। ਇਹਨਾਂ ਸ਼ਾਨਦਾਰ ਫਿਲਮਾਂ ਦੇ ਨਾਲ ਇਹਨਾਂ ਦਾ ਕਿਰਦਾਰ ਅਮਰ ਹੋ ਗਿਆ। ਫਿਲਮਫੇਅਰ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਪ੍ਰਾਪਤ ਹੁੰਦਾ। ਉਸ ਤੋਂ ਬਾਅਦ ਪਰਖ 1960 ਦੇ ਵਿੱਚ, ਜਾਗਦੇ ਰਹੋ 1956 ਦੇ ਵਿੱਚ ਇਹਨਾਂ ਦੀ ਝੋਲੀ ਫਿਲਮ ਪੈਂਦੀ ਹੈ ਅਤੇ ਇਹਨਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਤਾਰੀਫ ਪ੍ਰਾਪਤ ਹੁੰਦੀ ਹੈ। ਰਿਸ਼ਤੇ ਦੀ ਜੇਕਰ ਗੱਲ ਕਰੀਏ ਤਾਂ ਸ਼ੋਭਨਾ ਸਮਰਥ ਦੇ ਨਾਲ ਲੰਬੇ ਸਮੇਂ ਤੱਕ ਇਹਨਾਂ ਦਾ ਨਾਮ ਜੁੜਿਆ ਰਿਹਾ। ਬਹੁਤ ਵੱਡੀ ਸਫਲਤਾ ਇਹਨਾਂ ਨੇ ਹਾਸਿਲ ਕੀਤੀ। ਸ਼ਾਹੀ ਰਹਿਣ ਸਹਿਣ, ਨਿੱਜੀ ਜ਼ਿੰਦਗੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰਹੇ ਅਤੇ ਆਪਣੀ ਬੇਪਰਵਾਹ ਜ਼ਿੰਦਗੀ ਅਤੇ ਪੈਸੇ ਦੀ ਜੋ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਇਹਨਾਂ ਨੇ ਆਰਥਿਕ ਤੰਗੀ ਵੀ ਦੇਖੀ। ਇਹਨਾਂ ਨੇ ਫਿਲਮ ਛੋਟੀ ਛੋਟੀ ਬਾਤ 1965 ਦੇ ਵਿੱਚ ਬਣਾਈ, ਨਿਰਦੇਸ਼ਨ ਕੀਤੀ ਜਿਸ ਦੇ ਵਿੱਚ ਇਹਨਾਂ ਦਾ ਸਾਰਾ ਪੈਸਾ ਲੱਗ ਗਿਆ। ਮੋਤੀ ਲਾਲ ਜੀ ਨੂੰ ਭਾਰਤੀ ਸਿਨੇਮਾ ਦੇ ਚਮਕਦੇ ਸਿਤਾਰੇ ਉਹ ਅਜਿਹੇ ਸਨ ਕਿ ਜਿਨ੍ਹਾਂ ਨੇ ਅਦਾਕਾਰੀ ਦੀ ਪਰਿਭਾਸ਼ਾ ਬਦਲੀ। ਭਾਵੇਂ ਉਹ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹਨਾਂ ਦੀ ਬਿਹਤਰੀਨ ਅਦਾਕਾਰੀ ਦੇ ਕਰਕੇ ਜਦੋਂ ਵੀ ਜ਼ਿਕਰ ਹੋਵੇਗਾ ਤਾਂ ਹਮੇਸ਼ਾ ਅਸੀਂ ਮੋਤੀ ਲਾਲ ਜੀ ਨੂੰ ਯਾਦ ਕਰਾਂਗੇ। ਸੋ ਇਹ ਸੀ ਇੱਕ ਮੋਤੀ ਲਾਲ ਜੀ ਦੇ ਬਾਰੇ ਜੋ ਉਹਨਾਂ ਦਾ ਅਸੀਂ ਇੱਕ ਉਹਨਾਂ ਨੂੰ ਟ੍ਰਿਬਿਊਟ ਦਿੱਤਾ, ਉਹਨਾਂ ਨੂੰ ਯਾਦ ਕੀਤਾ। ਸੋ ਬਣੇ ਰਹੋ ਸਾਡੇ ਨਾਲ FM ਰੇਨਬੋ ਐਪ ਦੇ ਉੱਤੇ। ਇੱਕ ਹੋਰ ਅਦਾਕਾਰ ਬਾਰੇ ਤੁਹਾਨੂੰ ਥੋੜ੍ਹੀ ਦੇਰ ਤੱਕ ਜਾਣਕਾਰੀ ਸਾਂਝੀ ਕਰਾਂਗੇ। ਇੱਕ ਹੋਰ ਪਿਆਰਾ ਜਿਹਾ ਗੀਤ,
1: ਦੁਨੀਆਂ ਦੇਵੇ ਦੁਹਾਈ ਝੂਠਾ ਪਾਉਂਦੀ ਸ਼ੋਰ ਤੇ ਆਪਣੇ ਦਿਲ ਤੋਂ ਪੁੱਛ ਕੇ ਵੇਖੋ ਕੌਣ ਨਹੀਂ ਹੈ ਚੋਰ ਤੇ ਕਿ ਮੈਂ ਝੂਠ ਬੋਲਿਆ ਕੋਈ ਨਾ ਕਿ ਮੈਂ ਕੁਫਰ ਤੋਲਿਆ ਕੋਈ ਨਾ ਕਿ ਮੈਂ

0: ਬੋਲ ਲਿਆ
1: ਕੋਈ ਨਾ,
0: ਇੱਕੀ ਮੈਂ ਕੁਫਰ ਤੋਲ ਲਿਆ
1: ਕੋਈ ਨਾ,
0: ਇੱਕੀ ਮੈਂ ਜ਼ਹਿਰ ਘੋਲ ਲਿਆ
1: ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ।
2: ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਗੀਤ ਫਿਲਮ ਜਾਗਤੇ ਰਹੋ ਤੋਂ ਤੁਸੀਂ ਸੁਣਿਆ, ਮੁਹੰਮਦ ਰਫੀ ਅਤੇ ਬਲਬੀਰ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਅਗਲੀ ਅਦਾਕਾਰਾ ਬਾਰੇ ਜਿਸ ਬਾਰੇ ਅਸੀਂ ਗੱਲਬਾਤ ਕਰਨੀ ਹੈ, ਪੰਜਾਬੀ ਬਹੁਤ ਹੀ ਖੂਬਸੂਰਤ ਅਦਾਕਾਰਾ ਜਿਨ੍ਹਾਂ ਨੇ ਅੱਜ ਵੀ ਆਪਣਾ ਲੋਹਾ ਮਨਵਾਇਆ ਹੋਇਆ, ਅਤੇ ਉਭਰਦੀ ਬਹੁਤ ਖੂਬਸੂਰਤ ਪ੍ਰਭਾਵਸ਼ਾਲੀ ਪ੍ਰਸਿੱਧ ਅਦਾਕਾਰਾ ਤਾਨੀਆ ਦੇ ਬਾਰੇ। ਮੁੱਢਲੇ ਜੀਵਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਾਨੀਆ ਦਾ ਜਨਮ 16 ਮਈ 1993 ਨੂੰ ਜਮਸ਼ੇਦਪੁਰ ਝਾਰਖੰਡ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਵਿੱਚ ਹੁੰਦਾ ਹੈ। ਉਹਨਾਂ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਦੇ ਵਿੱਚ ਹੋਇਆ। ਪੜ੍ਹਾਈ ਉਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਕੂਲ ਤੋਂ ਕੀਤੀ। ਦੈਨ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦੇ ਸੰਬੰਧ ਦੇ ਕਾਲਜ ਦੇ ਵਿੱਚ ਆ ਜਾਂਦੇ ਨੇ। ਉਸ ਤੋਂ ਬਾਅਦ ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸਨ। ਫਿਰ ਉਹਨਾਂ ਨੇ ਮੈਡੀਕਲ ਸਾਇੰਸ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ MBA ਕਰਦੇ ਨੇ। ਥੀਏਟਰ ਅਤੇ ਡਾਂਸ ਉਹਨਾਂ ਦਾ ਸ਼ੁਰੂ ਤੋਂ ਹੀ ਲਗਾਵ ਰਿਹਾ, ਤਾਂ ਥੀਏਟਰ ਵੀ ਉਹਨਾਂ ਨੇ ਕੀਤਾ। ਕਾਲਜ ਦੇ ਦੌਰਾਨ ਉਹਨਾਂ ਦਾ ਝੁਕਾ ਅਦਾਕਾਰੀ ਵੱਲ ਹੋ ਗਿਆ। ਲਗਭਗ 4 ਸਾਲ ਥੀਏਟਰ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਟ੍ਰੈਂਡ ਕਲਾਸੀਕਲ ਡਾਂਸਰ ਵੀ ਹਨ। ਉਹਨਾਂ ਨੇ ਕੌਮੀ ਪੱਧਰ ਦੇ ਉੱਤੇ ਨੈਸ਼ਨਲ ਲੈਵਲ ਦੇ ਕਈ ਮੁਕਾਬਲੇ ਵੀ ਜਿੱਤੇ ਨੇ। ਤਾਨੀਆ ਦੇ ਮਾਤਾ ਪਿਤਾ ਦੀ ਜੇਕਰ ਗੱਲ ਕੀਤੀ, ਚਾਹੁੰਦੇ ਸਨ ਕਿ ਪੜ੍ਹਾਈ ਕਰਕੇ ਉਹ ਪੂਰੀ ਕਰਕੇ ਸੁਰੱਖਿਅਤ ਨੌਕਰੀ ਕਰਨ, ਪਰ ਤਾਨੀਆ ਅਦਾਕਾਰ ਬਣਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਪਰਿਵਾਰ ਨੂੰ ਮਨਾਇਆ, ਫਿਰ ਮੁੰਬਈ ਚਲੇ ਗਏ। ਫਿਰ ਉਹਨਾਂ ਦੀ ਝੋਲੀ ਫਿਲਮ ਪੈਂਦੀ ਹੈ 2018 ਦੇ ਵਿੱਚ ਕਿਸਮਤ, ਅਤੇ ਜੋ ਪ੍ਰਮੁੱਖ ਅਦਾਕਾਰਾ ਦੇ ਤੌਰ 'ਤੇ ਇਹਨਾਂ ਨੂੰ ਪ੍ਰਾਪਤ ਹੁੰਦੀ ਹੈ ਫਿਲਮ 2020 ਦੇ ਵਿੱਚ ਸੁਫਨਾ। ਉਸ ਤੋਂ ਬਾਅਦ ਤਾਨੀਆ ਜੀ ਪਿੱਛੇ ਮੁੜ ਕੇ ਨਹੀਂ ਦੇਖਦੇ। ਉਹਨਾਂ ਨੇ ਸਨ ਆਫ ਮਨਜੀਤ ਸਿੰਘ 2018 ਦੇ ਵਿੱਚ ਗੁਰਪ੍ਰੀਤ ਘੁੱਗੀ ਹੋਣਾ ਦੇ ਨਾਲ ਵੀ ਬਹੁਤ ਵਧੀਆ ਕੰਮ ਕੀਤਾ। 2019 ਦੇ ਵਿੱਚ ਫਿਲਮ ਇਹਨਾਂ ਦੀ ਝੋਲੀ ਪੈਂਦੀ ਹੈ ਗੁੱਡੀਆਂ ਪਟੋਲੇ, ਜਿਸ ਦੇ ਵਿੱਚ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਇਹਨਾਂ ਦੇ ਨਾਲ ਹੁੰਦੇ ਨੇ। 2021 ਦੇ ਵਿੱਚ ਕਿਸਮਤ 2 ਇਸ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਅਹਿਮ ਕਿਰਦਾਰ ਨਿਭਾਇਆ। 2022 ਦੇ ਵਿੱਚ ਫਿਲਮ ਪ੍ਰਾਪਤ ਹੁੰਦੀ ਹੈ ਗੁਰਨਾਮ

ਹੁਣਾਂ ਦੇ ਨਾਲ ਲੇਖ ਬਾਜਰੇ ਦਾ ਸਿੱਟਾ 2022 ਦੇ ਵਿੱਚ ਅਤੇ ਐਮੀ ਵਿਰਕ ਅਤੇ ਪ੍ਰਕਾਸ਼ ਗਾਧੂ ਇਹਨਾਂ ਦੇ ਨਾਲ ਸਨ। 2023 ਦੇ ਵਿੱਚ ਇਹਨਾਂ ਨੂੰ ਫਿਲਮ ਪ੍ਰਾਪਤ ਹੁੰਦੀ ਹੈ ਗੋਡੇ ਗੋਡੇ 'ਚ, ਮਤਲਬ ਬਹੁਤ ਵੱਡਾ ਇਹਨਾਂ ਦਾ ਕਰੀਅਰ ਹੋ ਚੁੱਕਿਆ ਹੁਣ, ਔਰ ਅੱਗੇ ਇਹਨਾਂ ਨੇ ਹੋਰ ਬਹੁਤ ਸਾਰਾ ਕੰਮ ਕਰਨਾ ਹੈ ਔਰ ਇਹਨਾਂ ਨੇ ਕੰਮ ਕਰਦੇ ਜਾਣਾ। ਸੋ ਆਓ ਇਹਨਾਂ ਨੂੰ ਯਾਦ ਕਰਦੇ ਹੋਏ ਇਸ ਫਿਲਮੀ ਦੁਨੀਆ ਪ੍ਰੋਗਰਾਮ ਦਾ ਲਾਸਟ ਗੀਤ ਜਿਹੜਾ ਉਹ ਪਲੇਅ ਕਰ ਦਿੰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਅਤੇ ਤੁਸੀਂ ਟਿਊਨ ਕੀਤਾ ਹੋਇਆ ਜੀ FM ਰੇਨਬੋ ਐਪ ਜਲੰਧਰ ਨੂੰ।

ਵਿਦਿਆ ਵਿਕਸਿਤ ਕੀਤੀ ਜਾਣੀ ਚਾਹੀਦੀਆਂ ਹਨ। ਸ੍ਰੀ ਮੋਦੀ ਨੇ ਅੱਜ ਫਰਾਂਸ ਇਵਿਆਨ ਵਿੱਚ ਜਰਮਨ ਚਾਂਸਲਰ ਫੈਡਰਿਕ ਮਰਟਸ ਨਾਲ ਦੁਵੱਲੀ ਮੀਟਿੰਗ ਕੀਤੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਇੱਕ ਪ੍ਰਮੁੱਖ ਇਲੈਕਟ੍ਰੋਨਿਕਸ ਨਿਰਮਾਣ ਕੇਂਦਰ ਵਜੋਂ ਉਭਰਿਆ ਹੈ। ਉੱਤਰ ਪ੍ਰਦੇਸ਼ ਦੇ ਤੇ ਗੁਜਰਾਤ ਵਿੱਚ ਦੋ ਸੜਕ ਹਾਦਸਿਆਂ ਦੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ, 30 ਦੇ ਕਰੀਬ ਜ਼ਖਮੀ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਅਧੀਨ ਕਰੀਬ 2,400 ਕਰੋੜ ਰੁਪਏ ਦੇ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਈ ਪੀ ਐਫ ਓ ਦਫ਼ਤਰਾਂ ਦੇ ਵਿੱਚ ਸਮੇਤ 6 ਥਾਵਾਂ 'ਤੇ ਕਰਵਾਇਆ ਜਾਵੇਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੈ ਰਾਹਤਕਾਰ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਵਿੱਚ ਐਨ ਆਰ ਆਈ ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਸ਼੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਂਕੀਆਂ ਕਾਇਮ ਨੇ। ਪੰਜਾਬ ਦੇ ਖਜ਼ਾਨਾ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮਿਥਾਇਲ ਅਲਕੋਹਲ 'ਤੇ ਪਾਬੰਦੀ ਲਗਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਔਰਤਾਂ ਦੇ ICC 2020 ਵਿਸ਼ਵ ਕੱਪ ਵਿੱਚ ਲੀਡਸ ਹਿੰਡਗਲੇ ਵਿਖੇ ਖੇਡੇ ਜਾ ਰਹੇ ਮੈਚ ਵਿੱਚ ਨੀਦਰਲੈਂਡ ਨੇ ਭਾਰਤ ਖਿਲਾਫ਼ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਸਿਲਸਿਲੇਵਾਰ ਅਗਲਾ ਪ੍ਰੋਗਰਾਮ FM ਰੇਨਬੋ ਐਪ ਜਲੰਧਰ 'ਤੇ।

0: ਹਾਂਜੀ, ਮੈਂ ਕਿਹਾ ਜੀ ਇਹ ਆਈ ਆਰ ਐਫ ਐਮ ਰੇਨਬੋ ਐਪ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਜੀ, ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ। ਦਿਨ ਹੈ ਬੁੱਧਵਾਰ ਦਾ, ਅਤੇ ਬੁੱਧਵਾਰ ਨੂੰ ਤੁਹਾਨੂੰ ਪਤਾ ਅੱਜ ਕੀ ਹੁੰਦਾ ਜੀ, ਹਾਂਜੀ ਇਨਫੋ ਟਾਈਮਸ 'ਤੇ ਇਨਫੋਰਮੇਸ਼ਨ ਦਾ ਬਹੁਤ ਵੱਡਾ ਪਿਟਾਰਾ ਮੇਰੇ ਕੋਲ ਮੌਜੂਦ ਹੈ, ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਨੀਆਂ ਨੇ, ਗਾਣੇ ਬਹੁਤ ਸਾਰੇ ਪਲੇ ਕਰਨੇ ਨੇ, ਐਂਡ ਤੁਸੀਂ ਬਿਲਕੁਲ ਐਨਰਜੈਟਿਕ ਰਹਿਣਾ ਹੈ ਅਤੇ ਇਨਫੋਰਮੇਸ਼ਨ ਦੇ ਲਈ ਕਿਹੜੇ ਹੋ ਜਾਓ, ਕਿਉਂਕਿ ਗਰਮੀ ਦੀ ਛੁੱਟੀਆਂ ਨੂੰ ਲੈ ਕੇ ਜੋ ਚੱਲ ਰਹੀਆਂ ਨੇ, ਐਂਡ ਉਸ ਤੋਂ ਇਲਾਵਾ ਕੀ ਕੁਝ ਨਹੀਂ ਕਰਨਾ ਹੈ ਅਤੇ ਕੀ ਕੁਝ ਅਸੀਂ ਕਰ ਸਕਦੇ ਹਾਂ, ਅਤੇ ਕਿਹੜੀ ਕਿਹੜੀ ਇਨੋਵੇਸ਼ਨਸ ਹੋਈਆਂ ਨੇ, ਉਹ ਸਾਰਾ ਕੁਝ ਦੱਸਾਂਗੇ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ ਐਫ ਐਮ ਰੇਨਬੋ ਐਪ ਜਲੰਧਰ 'ਤੇ, ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਐਂਡ ਬਹੁਤ ਹੀ ਘੈਂਟ ਜਿਹਾ ਗਾਣਾ ਪਲੇ ਕਰ ਦਿੰਦੇ ਹਾਂ ਜਨਾਬ।
1: ਦਿਲਾਂ ਦੇ ਘਰ ਬਣਾ ਦੇ ਘਰ, ਦਿਲਾਂ ਦੇ ਘਰ।
2: ਓ ਮਾਈ ਗੋਡ, ਦਿਸ ਇਜ਼ ਓਰਿਜਿਨਲ।

ਵਾਹ ਜੀ ਵਾਹ, ਕੀ ਤੁਸੀਂ ਇੰਜੋਏ ਕੀਤਾ ਜੀ ਦਿਲਾ ਦੇ ਘਰ ਚੰਡੀਗੜ੍ਹ ਮੇਂ ਬਾਦਸ਼ਾਹ ਹਾੜੀ ਸੰਧੂ ਲੀਜ਼ਾ ਮਿਸ਼ਰਾ ਐਂਡ ਬਹੁਤ ਹੋਰ ਕਲਾਕਾਰਾਂ ਦੀ ਜ਼ੁਬਾਨੀ ਕੋਰਸ ਵੀ ਹੈ ਨਾਲ ਜਨਾਬ, ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਇਨਫੋ ਟਾਈਮਸ, ਤੁਸੀਂ ਟਿਊਨ ਕੀਤਾ ਹੋਇਆ ਜੀ ਐਫ ਐਮ ਰੇਨਬੋ ਐਪ ਜਲੰਧਰ। ਅਤੇ ਬਿਲਕੁਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਗਰਮੀ ਦੀ ਛੁੱਟੀਆਂ ਚੱਲ ਰਹੀਆਂ ਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਕੀ ਹੋ ਰਿਹਾ ਕਿ ਲੋਕ ਛੁੱਟੀਆਂ ਇੰਜੋਏ ਕਰਨ ਦੇ ਲਈ ਘਰੋਂ ਬਾਹਰ ਨਿਕਲ ਰਹੇ ਨੇ, ਜਿੱਥੇ ਕੀ ਹੋ ਰਿਹਾ ਕਿ ਘਰੋਂ ਬਾਹਰ ਲੋਕ ਨਿਕਲ ਤਾਂ ਰਹੇ ਨੇ, ਲੋਕ ਐਡਵੈਂਚਰਸ ਕਰ ਰਹੇ ਨੇ, ਪਰ ਉੱਥੇ ਇਹ ਅਪੀਲ ਕਰਨੀ ਜ਼ਰੂਰ ਬਣਦੀ ਹੈ ਕਿ ਜੇਕਰ ਤੁਸੀਂ ਕੋਈ ਐਡਵੈਂਚਰ ਕਰ ਰਹੇ ਹੋ ਤਾਂ ਸੇਫਟੀ ਮੈਜ਼ਰਮੈਂਟਸ ਨੂੰ ਜ਼ਰੂਰ ਪੂਰਾ ਕਰ ਲਓ। ਇੱਕ ਬਹੁਤ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਬ੍ਰਾਜ਼ੀਲ ਤੋਂ, ਜਿੱਥੇ ਰੱਸੀ ਬੰਨਣਾ ਭੁੱਲ ਗਏ ਇੱਕ ਕੁੜੀ ਨੂੰ ਜੋ 21 ਸਾਲ ਦੀ ਸੀ, ਉਸਨੇ ਬੰਜੀ ਜੰਪਿੰਗ ਕਰਨੀ ਸੀ ਅਤੇ 130 ਫੁੱਟ ਤੋਂ ਉਸਨੂੰ ਜਿਵੇਂ ਹੀ ਥੱਲੇ ਸੁੱਟਿਆ ਉਹ ਥੱਲੇ ਡਿੱਗ ਗਈ, ਮਤਲਬ ਰੱਸੀ ਨਹੀਂ ਉਸਨੇ ਲਗਾਈ ਸੀ, ਉਸਨੇ ਬੰਜੀ ਜੰਪਿੰਗ ਕੀਤੀ ਹੈ, ਦੈਨ ਫਿਰ ਉਸ ਤੋਂ ਬਾਅਦ ਥੱਲੇ ਡਿੱਗਣ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ। ਤਾਂ ਮੇਕਰ ਜੇਕਰ ਤੁਸੀਂ ਜਾ ਰਹੇ ਹੋ ਪਲੀਜ਼ ਸੇਫਟੀ ਮੈਜ਼ਰਮੈਂਟ ਨੂੰ ਪੂਰਾ ਰੱਖੋ, ਕਿਉਂਕਿ ਤੁਹਾਡੀ ਜਾਨ ਜਿਹੜੀ ਹੈ ਬਾਕੀ ਕਿਸੇ ਲਈ ਕੀਮਤੀ ਹੋਵੇ ਚਾਹੇ ਨਾ ਹੋਵੇ ਪਰ ਤੁਹਾਡੇ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ। ਐਂਡ ਉਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਲਈ ਗਮ ਪ੍ਰਾਪਤ ਹੋ ਜਾਂਦਾ। ਕਹਿੰਦੇ ਬ੍ਰਾਜ਼ੀਲ ਦੇ ਵਿੱਚ ਇੱਕ ਮਹਿਲਾ ਬੰਜੀ ਜੰਪਰ 130 ਫੁੱਟ ਤੋਂ ਜਦੋਂ ਛਾਲ ਮਾਰਦੀ ਹੈ ਸੁੱਟੇ ਜਾਣ ਤੋਂ ਬਾਅਦ ਉਸਦੀ ਵੀਡੀਓ ਵਾਇਰਲ ਹੁੰਦੀ ਹੈ, ਜਿਹੜੇ ਜੰਪਿੰਗ ਮਾਸਟਰਸ ਹੁੰਦੇ ਨੇ ਕਰਮਚਾਰੀ ਜਿਹੜੇ ਹਨ ਪੁੱਲ ਤੋਂ ਸੁੱਟਦੇ ਨੇ ਰੱਸੀ ਬੰਨਣਾ ਭੁੱਲ ਜਾਂਦੇ ਨੇ। ਇਹ ਘਟਨਾ ਸਾਓ ਪੌਲੂ ਰਾਜ ਦੇ ਵਿੱਚ ਸਕੇਲਟਨ ਬ੍ਰਿਜ ਦੀ ਹੈ ਜਿੱਥੇ ਬੰਜੀ ਜੰਪਰ ਜੰਪਿੰਗ ਦੇ ਲਈ ਮਸ਼ਹੂਰ ਹੈ। ਫੁੱਟੇ ਦੇ ਵਿੱਚ ਸਾਫ਼ ਦਿਖ ਰਿਹਾ ਕਿ ਦੋ ਕਰਮਚਾਰੀ 21 ਸਾਲ ਦੀ ਮਾਰੀਆ ਐਡੋਰਡ ਨੂੰ ਚੁੱਕ ਕੇ ਥੱਲੇ ਸੁੱਟਦੇ ਨੇ, ਖਾਈ ਦੇ ਵਿੱਚ ਡਿੱਗ ਜਾਂਦੀ ਹੈ, ਪਰ ਉਸਨੂੰ ਨਹੀਂ ਸੀ ਪਤਾ ਕਿ ਇਹ ਪਲ ਉਸਦੀ ਜ਼ਿੰਦਗੀ ਦਾ ਆਖਰੀ ਪਲ ਹੋਵੇਗਾ। ਉਸ ਤੋਂ ਬਾਅਦ ਦੈਨ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਕਹਿੰਦੇ ਦੇਵ ਪ੍ਰਯਾਗ ਦੇ ਵਿੱਚ ਬੰਜੀ ਜੰਪਿੰਗ ਤੋਂ ਬਾਅਦ 21 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਮੌਤ ਦਾ ਕੂਆਂ ਬਣ ਗਿਆ, 21 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਹੈ। ਉਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਅਸਲੀ ਕਾਰਨ ਕੀ ਰਿਹਾ ਹੋਵੇਗਾ। ਅਤੇ ਅਸੀਂ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਜੇਕਰ ਤੁਸੀਂ ਗਰਮੀ ਦੀ ਛੁੱਟੀਆਂ ਦੇ ਵਿੱਚ ਕਿਤੇ ਘੁੰਮਣ ਜਾ ਰਹੇ ਹੋ, ਇੰਜੋਏ ਕਰਨ ਜਾ ਰਹੇ ਹੋ, ਕਰਨਾ ਬਣਦਾ ਕਿਉਂਕਿ ਸਭ ਨੇ ਇੰਜੋਏ ਕਰਨਾ, ਪਰ ਕਰਨਾ ਕੀ ਹੈ, ਉਸ ਦੇ ਨਾਲ ਤੁਸੀਂ ਸੇਫਟੀ ਮੈਜ਼ਰਮੈਂਟ ਜ਼ਰੂਰ ਯੂਜ਼ ਕਰਨੇ ਨੇ। ਉਸ ਦੇ ਨਾਲ ਕੀ ਹੋਵੇਗਾ, ਤੁਹਾਡੀ ਜਾਨ ਬਚ ਜਾਵੇਗੀ, ਤੁਹਾਡੇ ਪਰਿਵਾਰ ਨੂੰ ਕਦੇ ਵੀ ਇੱਦਾਂ ਦਾ ਘਾਟਾ ਜਿਹੜਾ ਨਹੀਂ ਪਵੇਗਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਸਾਰੀ ਉਮਰ ਦਾ ਰੋਣਾ ਪੈ ਜਾਵੇ। ਤਾਂ ਬਿਲਕੁਲ ਜੇਕਰ ਤੁਸੀਂ ਇੰਜੋਏ ਕਰ ਰਹੇ ਹੋ ਤਾਂ ਤੁਸੀਂ ਇਸ ਤੋਂ ਇਲਾਵਾ ਜਾ ਕੇ ਇੰਜੋਏ ਜ਼ਰੂਰ ਕਰੋ, ਬਿਕੋਜ਼ ਤੁਹਾਡੀ ਜਾਨ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਲਈ ਬਹੁਤ ਜ਼ਿਆਦਾ ਕੀਮਤੀ ਹੈ। ਐਂਡ ਉਸ ਤੋਂ ਬਾਅਦ ਕੀ ਹੁੰਦਾ, ਤੁਸੀਂ ਆਨੰਦ ਮਾਣਦੇ ਹੋ ਜ਼ਿੰਦਗੀ ਦਾ। ਅਤੇ ਮੈਂ ਹੀ ਇਹੀ ਅਪੀਲ ਹਮੇਸ਼ਾ ਤੁਹਾਨੂੰ ਕਰਾਂਗਾ ਕਿ ਤੁਸੀਂ ਜਦੋਂ ਵੀ ਕਿਤੇ ਘੁੰਮਣ ਜਾਓ ਤਾਂ ਹਮੇਸ਼ਾ ਸੇਫਟੀ ਮੈਜ਼ਰਮੈਂਟ ਜ਼ਰੂਰ ਰੱਖਣੇ ਨੇ, ਚਾਹੇ ਬੰਜੀ ਕਰ ਰਹੇ ਹੋ, ਚਾਹੇ ਤੁਸੀਂ ਪੈਰਾਗਲਾਈਡਿੰਗ ਕਰ ਰਹੇ ਹੋ, ਪੈਰਾਸਲੇਲਿੰਗ ਕਰ ਰਹੇ ਹੋ, ਇਸ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜੋ ਕਰਨ ਵਾਲੀਆਂ ਹੁੰਦੀਆਂ ਨੇ, ਪਰ ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਕਿ ਤੁਹਾਡੇ ਨਾਲ ਤੁਹਾਡੇ ਪਰਿਵਾਰ ਵਾਲੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿ ਤੁਸੀਂ ਵਾਪਸ ਆਓ ਤਾਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰਿਬਿਊਟ ਕਰੋ ਜਾਂ ਫਿਰ ਉਹਨਾਂ ਨੂੰ ਵੀਡੀਓ ਜ਼ਰੂਰ ਦਿਖਾਓ ਕਿ ਬਈ ਮੈਂ ਆਹ ਕੰਮ ਕਰਕੇ ਆਇਆ। ਤਾਂ ਬਿਲਕੁਲ ਬਣੇ ਰਹੋ ਸਾਡੇ ਨਾਲ ਐਫ ਐਮ ਰੇਨਬੋ ਐਪ

ਤੇ ਇੱਕ ਹੋਰ ਪਿਆਰਾ ਜਿਹਾ ਗੀਤ ਦੈਨ ਫਿਰ ਉਸ ਤੋਂ ਬਾਅਦ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਇਨਫੋ ਟਾਈਮਸ ਦੇ ਵਿੱਚ ਇੱਕ ਵੱਖਰੀ ਇਨਫੋਰਮੇਸ਼ਨ ਦੇ ਨਾਲ ਗੱਲਬਾਤ ਕਰਾਵਾਂਗੇ ਅਤੇ ਤੁਹਾਨੂੰ ਸੁਣਾਵਾਂਗੇ ਹੋਰ ਕੀ ਕੀ ਲੈ ਕੇ ਆਇਆ ਆਪਣੇ ਇਨਫੋਰਮੇਸ਼ਨ ਦੇ ਪਿਟਾਰੇ ਦੇ ਵਿੱਚ।

ਬਿਲਕੁਲ ਜੀ, ਐਫਐਮ ਰੇਨਬੋ ਐਪ ਜਲੰਧਰ ਨੂੰ ਤੁਸੀਂ ਟਿਊਨ ਕੀਤਾ ਹੈ ਤੇ ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਨਫੋ ਟਾਈਮਸ ਤੇ। ਇਨਫੋ ਟਾਈਮਸ ਪ੍ਰੋਗਰਾਮ ਦੇ ਵਿੱਚ ਨਾ ਇਨਫੋਰਮੇਸ਼ਨ ਦਾ ਪਿਟਾਰਾ ਮੇਰੇ ਕੋਲ ਬਹੁਤ ਵੱਡਾ ਪਿਆ ਤੇ ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਐਡਵੈਂਚਰ ਕਰ ਰਹੇ ਹਾਂ, ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਅਸੀਂ ਇੰਜੋਏ ਕਰ ਰਹੇ ਹਾਂ, ਨਵੇਂ ਨਵੇਂ ਤਰੀਕੇ ਲੱਭਦੇ ਹਾਂ ਕਿ ਇਹ ਕਰੀਏ ਤਾਂ ਇੱਦਾਂ ਹੋ ਜਾਏਗਾ, ਉਹ ਕਰੀਏ ਤਾਂ ਉੱਦਾਂ ਹੋ ਜਾਏਗਾ ਤਾਂ, ਪਰ ਖਾਣਾ ਪੀਣਾ ਬਹੁਤ ਜ਼ਿਆਦਾ ਅਸੀਂ ਕੀ ਕਰ ਲੈਂਦੇ ਹਾਂ, ਬਾਹਰ ਦਾ ਖਾ ਲੈਂਦੇ ਹਾਂ। ਤਾਂ ਉਹਦੇ ਵਿੱਚ ਅਸੀਂ ਧਿਆਨ ਰੱਖਣਾ ਕਿ ਕਹਿੰਦੇ ਆਮ ਤੌਰ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਨੇ ਛੋਟੀ ਉਮਰ ਦੇ ਵਿੱਚ, ਕਿਤੇ ਨਾ ਕਿਤੇ ਹਾਰਟ ਅਟੈਕ ਵਰਗੀ ਪ੍ਰੋਬਲਮਸ ਆ ਰਹੇ ਨੇ। ਤਾਂ ਕਹਿੰਦੇ ਨੇ ਕਿ ਐਕਸਪਰਟਸ ਦੇ ਵੱਲੋਂ ਇੱਕ ਵੈਬਸਾਈਟ ਹੈ ਨਿਊਜ਼ 24, ਕਹਿੰਦੇ ਉੱਥੋਂ ਜਿਹੜਾ ਇੱਕ ਆਰਟੀਕਲ

ਜਿਹੜਾ ਪੜ੍ਹਨ ਨੂੰ ਮਿਲਿਆ ਕਹਿੰਦੇ ਕਿ ਕੋਲੈਸਟਰੋਲ ਇੱਕ ਅਜਿਹਾ ਚਿਪਚਿਪਾ ਪਦਾਰਥ ਹੈ ਜੋ ਸਰੀਰ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਦੋਂ ਬਣ ਜਾਂਦਾ ਹੈ ਤਾਂ ਧਮਣੀਆਂ ਦੇ ਵਿੱਚ ਚਿਪਕਣ ਲੱਗ ਪੈਂਦਾ, ਬਲੱਡ ਫਲੋ ਨੂੰ ਜਿਹੜਾ ਹੈ ਦਿੱਕਤ ਦੇ ਦਿੰਦਾ ਹੈ। ਲੇਕਿਨ ਖਾਣ ਪਾਣ ਜੇਕਰ ਤੁਹਾਡਾ ਚੰਗਾ ਹੋਵੇ ਤਾਂ ਕੁਝ ਅਜਿਹੀਆਂ ਚੀਜ਼ਾਂ ਨੇ ਕੋਲੈਸਟਰੋਲ ਨੂੰ ਘੱਟ ਕਰਨ ਦੇ ਵਿੱਚ ਅਸਰਦਾਰ ਹੁੰਦਾ। ਡਾਕਟਰ ਐਕਸਪਰਟ ਅਰੁਣ ਚਰਵਾਲ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਇੰਸਟਾਗ੍ਰਾਮ ਦੇ ਉੱਤੇ, ਕਹਿੰਦੇ ਕਿ ਲਸਣ ਦੀ ਕਲੀ ਜੇਕਰ ਕੋਈ ਖਾਵੇ ਤਾਂ ਉਸ ਦੇ ਨਾਲ ਕੋਲੈਸਟਰੋਲ ਜਿਹੜਾ ਸਹੀ ਹੋ ਜਾਂਦਾ। ਕਹਿੰਦੇ ਕੋਲੈਸਟਰੋਲ ਨੂੰ ਘੱਟ ਕਰਨ ਦੇ ਲਈ ਲਸਣ ਜਿਹੜਾ ਖਾਇਆ ਜਾ ਸਕਦਾ ਹੈ, ਗਾਰਲੀ ਖਾਇਆ ਜਾ ਸਕਦਾ। ਕਹਿੰਦੇ LDL ਯਾਨੀ ਕਿ ਬੈਡ ਕੋਲੈਸਟਰੋਲ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ, ਖੂਨ ਪਤਲਾ ਕਰਦਾ, ਬਲੱਡ ਸਰਕੂਲੇਸ਼ਨ ਨੂੰ ਹੋਰ ਵਧੀਆ ਕਰਦਾ ਅਤੇ ਨਸਾਂ ਦੇ ਵਿੱਚ ਜਮੀ ਚਿਪਚਿਪੀ ਪਰਤ ਨੂੰ ਹਟਾਉਣ ਦੇ ਵਿੱਚ ਜਿਹੜਾ ਹੈ ਗਾਰਲਿਕ ਜਿਹੜਾ ਹੈ ਲਸਣ ਜਿਹੜਾ ਹੈ ਉਹ ਹੋਰ ਜ਼ਿਆਦਾ ਕਾਰਗਰ ਸਿੱਧ ਹੁੰਦਾ। ਇਸ ਤੋਂ ਇਲਾਵਾ ਉਹਨਾਂ ਨੇ 5 ਚੀਜ਼ਾਂ ਦੀ ਲਿਸਟ ਬਣਾਈ ਹੈ। ਕਹਿੰਦੇ ਅਲਸੀ ਦੇ ਬੀਜ ਜਿਸ ਦੇ ਵਿੱਚ ਟ੍ਰਾਈਗਲਰਾਈਡ ਜਿਹੜੇ ਲੈਵਲਸ ਨੇ ਉਸਨੂੰ ਘੱਟ ਕਰਨ ਦੇ ਲਈ ਉਸ ਦੇ ਨਾਲ ਚੰਗੇ ਕੋਲੈਸਟਰੋਲ ਯਾਨੀ ਕਿ HDL ਲੈਵਲ ਨੂੰ ਵੀ ਘੱਟ ਕਰਨ ਦੇ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦਾ ਜੇਕਰ ਕੋਈ ਅਲਸੀ ਖਾਵੇ। ਉਸ ਤੋਂ ਬਾਅਦ ਦਾਲਚੀਨੀ, ਕਹਿੰਦੇ ਹਾਰਟ ਮਸਲਸ ਨੂੰ ਤਾਕਤ ਦੇਣ ਦੇ ਲਈ ਅਰਜੁਨ ਦੀ ਛਾਲ, ਦਾਲਚੀਨੀ, ਇਹਨਾਂ ਚੀਜ਼ਾਂ ਦਾ ਜੇਕਰ ਕੋਈ ਯੂਜ਼ ਕਰਦਾ ਤਾਂ ਬਲੱਡ ਪ੍ਰੈਸ਼ਰ ਜਿਹੜਾ ਸਟੇਬਲ ਹੋ ਜਾਂਦਾ, ਇਹ ਆਰਟਰੀਜ਼ ਨੂੰ ਫਲੈਕਸੀਬਿਲਿਟੀ ਲਈ ਇੰਪਰੂਵ ਕਰਦਾ। ਇਸ ਤੋਂ ਇਲਾਵਾ ਇਸਦਾ ਮਤਲਬ ਹੈ ਕਿ ਹਾਰਟ ਬਲੋਕੇਜ ਦੀ ਸੰਭਾਵਨਾ ਜਿਹੜੀ ਹੈ ਇਸ ਤੋਂ ਬਾਅਦ ਘੱਟ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ, ਕਹਿੰਦੇ ਨੇ ਮੇਥੀ ਦਾਣਾ ਦੇ ਵਿੱਚ ਜਿਹੜਾ ਹੈ ਉਸ ਦੇ ਨਾਲ ਜਿਹੜਾ ਹੈ ਕਿ ਤੁਹਾਡਾ ਕੋਲੈਸਟਰੋਲ ਉਹ ਵੀ ਘੱਟ ਜਾਂਦਾ, ਖੂਨ ਗਾੜਾ ਨਹੀਂ ਹੁੰਦਾ। ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਯੂਜ਼ ਕਰਦੇ ਹੋ ਤਾਂ ਫਾਈਬਰ ਤੁਹਾਡੀ ਆਰਟਰੀਜ਼ ਦੇ ਵਿੱਚ ਜਮੀ ਫੈਟ ਨੂੰ ਉਸਦੀ ਫੈਟ ਦੀ ਲੇਅਰ ਨੂੰ ਪਿਘਲਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ। ਉਸ ਤੋਂ ਬਾਅਦ ਵਾਰੀ ਆ ਜਾਂਦੀ ਹੈ ਜੀ ਕੜੀ ਪੱਤਾ ਦੀ। ਕੋਲੈਸਟਰੋਲ ਲੈਵਲਸ ਨੂੰ ਬੈਲੈਂਸ ਕਰਨ ਦੇ ਲਈ ਕੜੀ ਪੱਤਾ ਬਹੁਤ ਵੱਡਾ ਅਸਰ ਦਿਖਾਉਂਦਾ ਹੈ। ਇਹ ਲੀਵਰ ਦੀ ਵੀ ਸੇਫਟੀ ਦੇ ਲਈ ਬਹੁਤ ਵੱਡੀ ਚੀਜ਼ ਹੈ। ਇਸ ਦੇ ਨਾਲ ਜੇਕਰ ਐਕਸਰਸਾਈਜ਼ ਕੀਤੀ ਜਾਵੇ ਤਾਂ ਇਫੈਕਟ ਇਸਦਾ ਦੁੱਗਣਾ ਹੋ ਜਾਂਦਾ। ਕਹਿੰਦੇ ਨੇ ਕਿ ਐਕਸਪਰਟ ਕਿ ਕੋਲੈਸਟਰੋਲ ਨੂੰ ਘੱਟ ਕਰਨ ਦੇ ਲਈ ਤੁਹਾਡੀ ਐਕਸਰਸਾਈਜ਼ ਜਿਹੜੀ ਹੈ ਤੁਹਾਨੂੰ ਕਰਨੀ ਚਾਹੀਦੀ ਹੈ, ਲੇਕਿਨ ਐਕਸਰਸਾਈਜ਼ ਦਾ ਅਸਰ ਉਦੋਂ ਦੁੱਗਣਾ ਹੋਊਗਾ ਜਦੋਂ ਤੁਸੀਂ ਇਹਨਾਂ ਫੂਡਸ ਨੂੰ ਯੂਜ਼ ਕਰੋਗੇ ਤਾਂ ਤੁਸੀਂ ਬਿਹਤਰ ਲਾਈਫ ਸਟਾਈਲ ਨੂੰ ਅਫੋਰਡ ਕਰੋਗੇ। ਸੋ ਇਸੇ ਤਰੀਕੇ ਦੀਆਂ ਹੋਰ ਇਨਫੋਰਮੇਸ਼ਨਸ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ। ਬਣੇ ਰਹੋ ਸਾਡੇ ਨਾਲ FM ਰੇਨਬੋ ਐਪ ਜਲੰਧਰ ਦੇ ਉੱਤੇ। ਮੈਂ ਤੁਹਾਡਾ ਮਿੱਤਰ RJ ਪ੍ਰਵਿੰਦਰ, ਇੱਕ ਹੋਰ ਕਹਿਣ ਜਿਹਾ ਗੀਤ ਦੇ ਫਿਰ ਉਸ ਤੋਂ ਬਾਅਦ ਕੈਂਟ ਇਨਫੋਰਮੇਸ਼ਨਸ ਨੇ ਜਨਾਬ।

ਵਾਹ ਜੀ ਵਾਹ, ਬਹੁਤ ਹੀ ਘੈਂਟ ਗਾਣਾ ਰਫਤਾਰ ਕੌਰ ਐਂਡ ਮੈਨ ਮੰਝ ਜੀ ਨਿੰਦੀ ਜੀ ਇਹਨਾਂ ਸਾਰਿਆਂ ਦੀ ਆਵਾਜ਼ ਦੇ ਵਿੱਚ ਹੀਰੋਪੰਤੀ ਦੇ ਵਿੱਚ ਇਹ ਗਾਣਾ ਸੁਣਿਆ ਸੀ। ਸਭ ਤੋਂ ਪਹਿਲਾਂ ਹੀਰੋਪੰਤੀ ਮੂਵੀ ਤੋਂ ਤੁਸੀਂ ਗਾਣਾ ਟਿਊਨ ਕੀਤਾ ਹੋਇਆ ਜੀ FM ਰੇਨਬੋ ਐਪ ਜਲੰਧਰ ਨੂੰ। ਹੁਣ ਅਗਲੀ ਇਨਫੋਰਮੇਸ਼ਨ ਹੈ ਜੀ, ਕਹਿੰਦੇ MIRV ਤਕਨੀਕੀ ਹੈ, ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀਐਂਟਰੀ ਵਹੀਕਲ, ਕਹਿੰਦੇ ਪੰਜਾਬੀ 'ਚ ਬਹੁ ਸੁਤੰਤਰ ਨਿਸ਼ਾਨਾ ਵੇਧਨ ਵਾਲਾ ਪੁਨਰ ਪ੍ਰਵੇਸ਼ ਯਾਨ। ਸੌਖੇ ਸ਼ਬਦਾਂ 'ਚ ਤੁਹਾਨੂੰ ਸਮਝਾਉਂਦੇ, ਕਹਿੰਦੇ ਕਲਪਨਾ ਕਰੋ ਕਿ ਇੱਕ ਬੱਸ ਹੈ ਜਿਸ ਦੇ ਵਿੱਚ 10 ਵੱਖ ਵੱਖ ਬੰਬ ਰੱਖੇ ਹੋਏ ਨੇ। ਬੱਸ ਸਪੇਸ ਦੇ ਵਿੱਚ ਜਾਂਦੀ ਹੈ, ਫਿਰ ਉੱਪਰ ਜਾ ਕੇ ਇਹ 10 ਬੰਬ ਵੱਖ ਵੱਖ ਸ਼ਹਿਰਾਂ ਵੱਲ ਛੱਡ ਦਿੰਦੀ ਹੈ। ਹਰ ਬੰਬ ਆਪਣੇ ਟਿਕਾਣੇ 'ਤੇ ਜਾ ਕੇ ਖੁਦ ਡਿੱਗਦਾ। ਬਸ ਇਹੀ MIRV ਹੈ। ਹੁਣ ਕੰਮ ਕਿਵੇਂ ਕਰਦਾ ਤੁਹਾਨੂੰ ਦੱਸਦੇ, ਕਹਿੰਦੇ ਇੱਕ ਮਿਸਾਈਲ ਲਾਂਚ ਜਿਵੇਂ ਕਿ Agni-5 ਇੱਕ ਵੱਡੀ ਬੈਲਿਸਟਿਕ ਮਿਸਾਈਲ ਹੁੰਦੀ ਹੈ, ਸਪੇਸ ਵਿੱਚ ਪਹੁੰਚਦੀ ਹੈ, ਮਿਸਾਈਲ ਧਰਤੀ ਦੇ ਵਾਯੂਮੰਡਲ ਤੋਂ ਬਾਹਰ ਚਲੀ ਜਾਂਦੀ ਹੈ, ਫਿਰ ਉਸ ਤੋਂ ਬਾਅਦ ਖੁੱਲ੍ਹਣਾ ਹੁੰਦਾ ਹੈ ਬੱਸ ਨੇ। ਮਿਸਾਈਲ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਬੱਸ ਹੁੰਦੀ ਹੈ ਜਿਸ 'ਚ 3 ਤੋਂ 10 ਵਾਰ ਹੈੱਡ ਰੱਖੇ ਹੁੰਦੇ ਨੇ। ਵੱਖ ਵੱਖ ਨਿਸ਼ਾਨੇ ਕਿਵੇਂ ਸਾਧੇ ਜਾਂਦੇ ਨੇ, ਕਹਿੰਦੇ ਬਸ ਇੱਕ ਇੱਕ ਕਰਕੇ ਵਾਰ ਹੈੱਡ ਛੱਡਦੀ ਹੈ। ਹਰ ਵਾਰ ਹੈੱਡ ਦਾ ਆਪਣਾ ਕੰਪਿਊਟਰ ਅਤੇ ਛੋਟਾ ਰੋਕੇਟ ਹੁੰਦਾ, ਹਮਲਾ ਕਰਕੇ ਹਰ ਵਾਰ ਹੈੱਡ ਸੈਂਕੜੇ ਕਿਲੋਮੀਟਰ ਦੂਰ ਦੇ ਵੱਖਰੇ ਵੱਖਰੇ ਟਿਕਾਣਿਆਂ 'ਤੇ ਜਾ ਕੇ ਡਿੱਗਦਾ। ਕਹਿੰਦੇ MIRV ਦੇ 3 ਵੱਡੇ ਫਾਇਦੇ ਨੇ, ਇੱਕ ਤੀਰ ਨਾਲ ਕਈ ਸ਼ਿਕਾਰ। ਕਹਿੰਦੇ ਸਭ ਤੋਂ ਵੱਡਾ ਫਾਇਦਾ ਹੈ, ਕਹਿੰਦੇ ਇੱਕ ਤੀਰ ਤੋਂ ਕਈ ਸ਼ਿਕਾਰ, ਮਿਜ਼ਾਈਲ ਨਾਲ ਦੁਸ਼ਮਣ ਦੇ 10 ਸ਼ਹਿਰ ਫੌਜੀ ਉਡਾ ਦਿਓ ਤਾਂ ਪੈਸਾ ਅਤੇ ਸਮਾਂ ਬਚ ਜਾਂਦਾ। ਕਹਿੰਦੇ ਮਿਸਾਈਲ ਡਿਫੈਂਸ ਫੇਲ, ਕਹਿੰਦੇ ਦੁਸ਼ਮਣ ਦਾ ਐਂਟੀ ਮਿਸਾਈਲ ਸਿਸਟਮ ਇੱਕ ਮਿਸਾਈਲ ਰੋਕ ਸਕਦਾ ਹੈ, ਪਰ ਜੇ ਉਸ ਵਿੱਚੋਂ 10 ਬੰਬ ਨਿਕਲ ਰਹੇ ਹੋਣ ਤਾਂ ਵੱਖ ਵੱਖ ਥਾਵਾਂ 'ਤੇ ਸੁੱਟ ਕੇ ਦੁਸ਼ਮਣ ਦੇ ਦੇਸ਼ ਦੇ ਵਿੱਚ ਜਾ ਕੇ ਤਬਾਹੀ ਮਚਾ ਸਕਦਾ ਹੈ। ਹੁਣ ਗੱਲ ਕੀਤੀ ਜਾਂਦੀ ਹੈ, ਕਹਿੰਦੇ ਕਿ MIR ਵਰਸਿਸ ਪੁਰਾਣੀ ਤਕਨੀਕ MIRV ਐਂਡ ਐਮ, ਕਹਿੰਦੇ ਪੁਰਾਣੀ ਤਕਨੀਕ ਕਿਹੜੀ ਹੈ, MRV ਐਂਡ ਨਵੀਂ ਹੈ ਜੀ MIRV। ਇੱਕੋ ਬੰਬ, ਸਾਰੇ ਬੰਬ ਇੱਕੋ ਥਾਂ 'ਤੇ ਡਿੱਗਦੇ ਨੇ, ਬਸ 50 ਤੋਂ 100 ਕਿਲੋਮੀਟਰ ਦੇ ਇੱਧਰ ਉੱਧਰ ਏਰੀਏ ਦੇ ਵਿੱਚ ਹਰ ਬੰਬ ਸੈਂਕੜੇ ਕਿਲੋਮੀਟਰ ਦੂਰ ਵੱਖਰੇ ਸ਼ਹਿਰ 'ਤੇ ਡਿੱਗ ਸਕਦਾ। ਬੱਸ 'ਚ ਸਟੇਰਿੰਗ ਨਹੀਂ ਸੀ, ਇਹ ਹਰ ਵਾਰ ਹੈੱਡ ਖੁਦ ਰਸਤਾ ਬਦਲ ਸਕਦਾ। ਹੁਣ ਦੱਸਦੇ ਨੇ ਕਿਹੜੇ ਕਿਹੜੇ ਦੇਸ਼ਾਂ ਦੇ ਕੋਲ, ਅਮਰੀਕਾ, ਰੂਸ, ਚੀਨ, ਫਰਾਂਸ, UK। ਭਾਰਤ ਨੇ ਮਾਰਚ 2024 ਦੇ ਵਿੱਚ Agni-5 ਅਤੇ ਮਿਸ਼ਨ ਦਿਵਿਆਰਸਤ ਤਹਿਤ MIRV ਦਾ ਸਫਲ ਟੈਸਟ ਕੀਤਾ। ਪਾਕਿਸਤਾਨ ਵੀ ਅਬਾਬੀਲ ਮਿਜ਼ਾਈਲ ਅਤੇ MIRV ਦਾ ਦਾਅਵਾ ਕਰਦਾ। ਹੁਣ ਧਿਆਨ ਰੱਖਣ ਯੋਗ ਗੱਲ ਹੈ ਕਿ MIRV ਬਹੁਤ ਮੁਸ਼ਕਲ ਤਕਨੀਕ ਹੈ, ਬੱਸ ਨੂੰ ਸਪੇਸ 'ਚ ਸਹੀ ਟਾਈਮ 'ਤੇ ਦਿਸ਼ਾ ਸਹੀ 'ਚ ਵਾਰ ਹੈੱਡ ਛੱਡਣੇ ਪੈਂਦੇ ਨੇ। 1 ਸੈਕਿੰਡ ਦੀ ਗਲਤੀ ਨਾਲ ਨਿਸ਼ਾਨਾ 100 ਕਿਲੋਮੀਟਰ ਖੁੰਝ ਸਕਦਾ। ਅਤੇ ਹੋਰ ਕੋਈ ਰੱਖਿਆ ਤਕਨੀਕ ਬਾਰੇ ਜੇਕਰ ਇਸ ਦੀ ਜਾਣਕਾਰੀ ਰੱਖਦਾ ਹੋਵੇ ਤਾਂ ਉਸਨੂੰ ਜ਼ਿਆਦਾ ਪਤਾ ਹੋਵੇਗਾ, ਪਰ MIRV ਤਕਨੀਕ ਦੇ ਬਾਰੇ ਇਹ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ। ਸੋ ਬਣੇ ਰਹੋ ਸਾਡੇ ਨਾਲ FM ਰੇਨਬੋ ਐਪ ਜਲੰਧਰ ਦੇ ਉੱਤੇ, ਹੋਰ ਬਹੁਤ ਸਾਰੀਆਂ ਇਨਫੋਰਮੇਸ਼ਨਸ ਇੱਧਰ ਦੀਆਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਨਫੋਰਮੇਸ਼ਨਸ ਦਾ ਪਿਟਾਰਾ ਮੇਰੇ ਕੋਲ ਬਹੁਤ ਵੱਡਾ ਹੈ ਜੀ, ਉਹ ਵੀ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ। ਫਿਲਹਾਲ ਮੈਂ ਤੁਹਾਡਾ ਮਿੱਤਰ RJ ਪਰਵਿੰਦਰ ਇੱਕ ਹੋਰ ਘੈਂਟ ਜਿਹਾ ਗਾਣਾ ਪਲੇ ਕਰ ਰਿਹਾ ਜਨਾਬ।

0: ਪਏ।
1: ਵਾਜਵਾ ਬਾਦਸ਼ਾਹ ਉਹਨਾਂ ਦੀ ਆਵਾਜ਼ ਦੇ ਵਿੱਚ, ਨੇਹਾ ਕੱਕੜ, ਬੈਨੀ ਦਿਆਲ, ਬ੍ਰਜੇਸ਼ ਸੰਧਿਆ, ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਬਹੁਤ ਘੈਂਟ ਗਾਣਾ ਇੰਜੋਏ ਕੀਤਾ ਜੀ, ਸਈਆਂ ਤੇਰਾ ਟਰਪੀ ਟਰਪੀ। ਹਾਂਜੀ ਇਹੀ ਵਾਲਾ। ਐਂਡ ਹੁਣ ਅਗਲੀ ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਹੈ, ਕਹਿੰਦੇ ਅਕਸਰ ਅਸੀਂ ਸੁਣਦੇ ਹਾਂ ਜੀ LPG ਲਿਕੁਇਡ ਪੈਟਰੋਲੀਅਮ ਗੈਸ PNG, ਕਹਿੰਦੇ ਇਹਨਾਂ ਦੇ ਵਿੱਚ ਫਰਕ ਕੀ ਹੈ ਜੀ, ਉਹ ਤੁਹਾਨੂੰ ਦੱਸਦੇ ਹਾਂ। ਕਹਿੰਦੇ ਇਹ ਦੋਵੇਂ ਰਸੋਈ ਗੈਸ ਹਨ ਪਰ ਬਿਲਕੁਲ ਵੱਖਰੇ ਨੇ। ਸੌਖੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਉਂਦੇ ਹਾਂ। ਕਹਿੰਦੇ LPG ਲਿਕੁਈਫਾਈਡ ਪੈਟਰੋਲੀਅਮ ਗੈਸ, ਤਰਲ ਪੈਟਰੋਲੀਅਮ ਗੈਸ ਹੈ ਜੀ। ਕੀ ਹੈ ਕਹਿੰਦੇ, ਪ੍ਰੋਪੇਨ ਬਿਊਟੇਨ ਗੈਸ ਨੂੰ ਦਬਾਅ ਨਾਲ ਤਰਲ ਕਰਕੇ ਬਣਾਇਆ ਜਾਂਦਾ ਹੈ ਅਤੇ ਮਿਲਦੀ ਕਿਵੇਂ ਆ, ਲਾਲ ਸਿਲੰਡਰ ਦੇ ਵਿੱਚ ਭਰ ਕੇ ਘਰ ਘਰ 'ਚ ਪਹੁੰਚਾਈ ਜਾਂਦੀ ਹੈ। ਆਮ ਤੌਰ 'ਤੇ 14 ਕਿਲੋ 200 ਗ੍ਰਾਮ ਵਾਲਾ ਸਿਲੰਡਰ ਹੁੰਦਾ ਅਤੇ ਸਟੋਰੇਜ ਕੀ ਹੈ, ਖਤਮ ਹੋਣ ਤੋਂ ਬਾਅਦ ਨਵਾਂ ਮੰਗਵਾਉਣਾ ਪੈਂਦਾ ਵਰਤੋਂ ਜਿੱਥੇ ਪਾਈਪਲਾਈਨ ਨਹੀਂ ਹੈ, ਪਿੰਡ, ਸ਼ਹਿਰ, ਸਭ ਜਗ੍ਹਾ। ਖਾਣਾ ਬਣਾਉਣ ਦੇ ਲਈ ਗੀਜ਼ਰ ਦੇ ਵਿੱਚ ਦਬਾਅ ਇਸ 'ਤੇ ਰਹਿੰਦਾ ਅਤੇ ਇਸ ਲਈ ਸਿਲੰਡਰ ਮੋਟੇ ਲੋਹੇ ਦਾ ਹੁੰਦਾ, ਭਾਰੀ ਹਲਕੀ ਹਵਾ ਤੋਂ ਭਾਰੀ ਹੁੰਦੀ ਹੈ, ਲੀਕ ਹੋਵੇ ਤਾਂ ਥੱਲੇ ਫਰਸ਼ 'ਤੇ ਬੈਠ ਜਾਂਦੀ ਹੈ। ਤੋ ਇਹ ਉਸ ਤਰੀਕੇ ਦੀ ਗੈਸ। ਹੁਣ PNG ਕੀ ਹੈ, ਪਾਈਪਡ ਨੈਚੁਰਲ ਗੈਸ, ਪਾਈਪ ਵਾਲੀ ਕੁਦਰਤੀ ਗੈਸ ਹੈ। ਕੀ ਹੈ ਕਹਿੰਦੇ, ਮਿਥੇਨ ਗੈਸ ਜੋ ਜ਼ਮੀਨ ਤੋਂ ਕੁਦਰਤੀ ਤੌਰ 'ਤੇ ਨਿਕਲਦੀ ਹੈ। ਕਿਵੇਂ ਮਿਲਦੀ ਹੈ, ਕਹਿੰਦੇ ਜ਼ਮੀਨ ਦੇ ਹੇਠੇ ਥੱਲੇ ਪਾਈਪਲਾਈਨ ਦੇ ਰਾਹੀਂ 24 ਘੰਟੇ ਤੁਹਾਡੀ ਰਸੋਈ ਦੇ ਵਿੱਚ ਪਹੁੰਚਦੀ ਹੈ। ਸਟੋਰੇਜ ਕੀ ਹੈ, ਸਟੋਰ ਕਰਨ ਦੀ ਲੋੜ ਨਹੀਂ ਹੈ, ਮੀਟਰ ਲੱਗਾ ਹੁੰਦਾ, ਜਿੰਨੀ ਵਰਤੋਂ ਕਰੋਗੇ ਉਨਾ ਤੁਹਾਨੂੰ ਇਹ ਬਿੱਲ ਤੁਹਾਡੇ ਕੋਲ ਪ੍ਰਾਪਤ ਹੋ ਜਾਵੇਗਾ। ਵੱਡੇ ਸ਼ਹਿਰਾਂ ਦੇ ਵਿੱਚ ਪਾਈਪਲਾਈਨ ਵਿਛੀ ਹੁੰਦੀ ਹੈ, ਜਿਵੇਂ ਕਿ ਦਿੱਲੀ, ਮੁੰਬਈ, ਚੰਡੀਗੜ੍ਹ, ਲੁਧਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਹੈ। ਦਬਾਅ ਜੀ ਕਹਿੰਦੇ ਦਬਾਅ ਇਸ 'ਤੇ ਘੱਟ ਹੁੰਦਾ, ਇਸ ਲਈ ਜ਼ਿਆਦਾ ਸੁਰੱਖਿਅਤ ਮੰਨੀ ਜਾਂਦੀ ਹੈ। ਭਾਰੀ ਜਿਹੜੀ ਹੈ ਹਵਾ ਤੋਂ ਹਲਕੀ ਹੁੰਦੀ ਹੈ, ਜਦਕਿ LPG ਹੁੰਦੀ ਹੈ ਹਵਾ ਤੋਂ ਭਾਰੀ ਹੁੰਦੀ ਹੈ, ਲੀਕ ਹੋਵੇ ਤਾਂ ਛੱਤ ਉੱਪਰ ਵੱਲ ਉੱਡ ਜਾਂਦੀ ਹੈ। ਅਤੇ ਮੁੱਖ ਫਰਕ ਜਿਹੜਾ ਹੈ ਜੀ, ਕਹਿੰਦੇ LPG ਸਿਲੰਡਰ ਦੇ ਵਿੱਚ GAG ਅਤੇ ਪਾਈਪਲਾਈਨ ਦੀ ਡਿਲੀਵਰੀ ਵੇਲੇ ਸਿਲੰਡਰ ਬਦਲਣਾ ਪੈਂਦਾ 24/7 ਲਗਾਤਾਰ, PNG ਆਉਂਦੀ ਰਹਿੰਦੀ ਹੈ ਬਿੱਲ। ਪਹਿਲਾਂ ਪੈਸੇ ਦੇ ਕੇ ਸਿਲੰਡਰ ਲਓ ਅਤੇ PNG ਦੇ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਮਹੀਨੇ ਬਾਅਦ ਮੀਟਰ ਜਿਹੜਾ ਹੈ ਉਸਦੇ ਮੁਤਾਬਿਕ ਤੁਹਾਡਾ ਬਿੱਲ ਆ ਜਾਵੇਗਾ। ਸੁਰੱਖਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਵਾ ਤੋਂ ਭਾਰੀ ਹੁੰਦੀ ਹੈ LPG ਅਤੇ ਫਰਸ਼ 'ਤੇ ਆ ਜਾਂਦੀ ਹੈ ਅਤੇ ਖਤਰਾ ਜ਼ਿਆਦਾ ਹੁੰਦਾ ਹੈ ਹਵਾ ਤੋਂ ਹਲਕੀ ਹੁੰਦੀ ਹੈ ਜਿਹੜੀ PNG ਅਤੇ ਉੱਪਰ ਉੱਡ ਜਾਂਦੀ ਹੈ, ਥੋੜ੍ਹੀ ਸੁਰੱਖਿਅਤ ਹੁੰਦੀ ਹੈ। ਕੀਮਤ ਕਹਿੰਦੇ ਨੇ ਕਿ LPG ਥੋੜ੍ਹੀ ਮਹਿੰਗੀ ਹੁੰਦੀ ਹੈ, PNG 30-40% ਸਸਤੀ ਪੈਂਦੀ ਹੈ LPG ਦੇ ਨਾਲ। ਉਪਲਬਧਤਾ ਕੀ ਹੈ, ਕਹਿੰਦੇ ਹਰ ਜਗ੍ਹਾ ਪ੍ਰਾਪਤ ਹੋ ਜਾਂਦੀ ਹੈ LPG ਅਤੇ PNG ਉੱਥੇ ਉੱਥੇ ਪ੍ਰਾਪਤ ਹੁੰਦੀ ਹੈ ਜਿੱਥੇ ਪਾਈਪਲਾਈਨ ਹੁੰਦੀ ਹੈ। ਹੁਣ ਗੰਦਗੀ ਦੀ ਜੇਕਰ ਗੱਲ

ਜਾਵੇ ਤਾਂ ਸਿਲੰਡਰ ਕਾਰਨ ਜਗ੍ਹਾ ਘੇਰਦੀ ਹੈ ਅਤੇ ਕੋਈ ਸਿਲੰਡਰ ਇਸਦਾ ਜਿੱਥੇ ਹੁੰਦਾ ਹੈ ਉੱਥੇ ਰਸੋਈ ਸਾਫ਼ ਸੁਥਰੀ ਰੱਖਣੀ ਪੈਂਦੀ ਹੈ। ਹੁਣ PNG ਜਿੱਥੇ ਹੈ ਉਸਦੇ ਪਾਈਪਲਾਈਨ ਹੈ ਉਹ ਜਗ੍ਹਾ ਨਹੀਂ ਘੇਰਦੀ ਹੈ ਅਤੇ ਉਸਦੇ ਨਾਲ ਕੀ ਹੈ ਰਸੋਈ ਸਾਫ਼ ਸੁਥਰੀ ਰਹਿੰਦੀ ਹੈ। ਹੁਣ PNG ਨੂੰ ਕੋਈ CNG ਨਾਲ ਰਲਾ ਕੇ ਦੇਖਦੇ ਨੇ ਜੋ ਕਿ ਗਲਤ ਹੈ, ਜਦਕਿ CNG ਜਿਹੜੀ ਹੈ ਉਹ ਗੱਡੀਆਂ 'ਚ ਪੈਣ ਵਾਲੀ ਗੈਸ ਹੁੰਦੀ ਹੈ, ਕੰਪਰੈਸਡ ਨੈਚੁਰਲ ਗੈਸ, ਅਤੇ PNG ਜਿਹੜੀ ਹੁੰਦੀ ਹੈ ਉਹ ਘਰਾਂ 'ਚ ਰਸੋਈ ਵਾਲੀ ਗੈਸ ਹੁੰਦੀ ਹੈ। ਕੀ ਤੁਹਾਡੇ ਇਲਾਕੇ ਲੁਧਿਆਣਾ 'ਚ ਹੁਣ ਸੈਕਟਰਾਂ 'ਚ PNG ਪਾਈਪਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ, ਬਹੁਤ ਸਾਰੇ ਲੋਕਾਂ ਦੇ ਘਰ ਪਹੁੰਚ ਗਈ ਹੈ, ਅਤੇ ਜੇਕਰ ਉਹ ਕਹਿੰਦੇ ਨੇ ਕਿ ਲਗਵਾਉਣੀ ਹੋਵੇ ਤਾਂ ਇੰਡੀਅਨ ਆਇਲ ਦੀ ਵੈਬਸਾਈਟ ਜਾ ਕੇ ਚੈੱਕ ਕਰ ਸਕਦੇ ਹੋ। ਤਾਂ ਇਹ ਸੀ ਜੀ ਬਹੁਤ ਕੰਮ ਦੀ ਇਨਫੋਰਮੇਸ਼ਨ ਤੁਹਾਡੇ ਲਈ। ਲੈ LPG PNG CNG ਕੀ ਹੁੰਦੀ ਹੈ ਇਸ ਦੇ ਬਾਰੇ ਤੁਹਾਡੇ ਨਾਲ ਅਸੀਂ ਰਾਬਤਾ ਕਾਇਮ ਕੀਤਾ ਹੈ ਜੀ ਇਨਫੋਟਾਈਮ ਪ੍ਰੋਗਰਾਮ ਦੇ ਉੱਤੇ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ, ਜਿਨ੍ਹਾਂ ਨੂੰ ਨਹੀਂ ਪਹਿਲਾਂ ਪਤਾ ਹੋਵੇਗੀ ਉਹਨਾਂ ਦੇ ਲਈ ਇਹ ਜਾਣਕਾਰੀ ਬਹੁਤ ਕਾਰਗਰ ਸਿੱਧ ਹੋਵੇਗੀ।

ਹਰ ਇੱਕ ਵਿਅਕਤੀ ਕਿਤੇ ਨਾ ਕਿਤੇ ਏਸੀ ਦੀ ਹਵਾ ਦਾ ਆਨੰਦ ਮਾਣ ਰਿਹਾ ਹੈ। ਅਤੇ ਸਪੈਸ਼ਲੀ ਇਹ ਬੰਦੇ ਦੇ ਮਨ 'ਚ ਜ਼ਰੂਰ ਆਇਆ ਹੋਵੇਗਾ ਕਿ ਬਈ ਏਸੀ ਬਣਿਆ ਕਿਵੇਂ। ਕਹਿੰਦੇ ਬਿਲਕੁਲ ਸੱਚ ਹੈ ਕਿ 1902 ਦੇ ਵਿੱਚ ਇਸਦੀ ਇਤਿਹਾਸ ਖੋਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕ੍ਰਾਂਤੀਕਾਰੀ ਕਾਢਾਂ ਦੇ ਵਿੱਚੋਂ ਇੱਕ ਸੀ। ਦਿਲਚਸਪ ਗੱਲ ਇਹ ਕਿ ਦੁਨੀਆ ਦਾ ਪਹਿਲਾ ਏਸੀ ਏਅਰ ਕੰਡੀਸ਼ਨਰ ਇਨਸਾਨਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਨਹੀਂ ਬਲਕਿ ਕਾਗਜ਼ ਅਤੇ ਸਿਆਹੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਬਣਾਇਆ ਗਿਆ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਖੋਜ ਕੀਤੀ ਕਿਵੇਂ ਗਈ ਸੀ। ਖੋਜਕਰਤਾ ਕੌਣ ਨੇ? ਵਿਲਿਸ ਕੈਰੀਅਰ ਜੀ। ਨਿਊਯਾਰਕ ਦੇ ਇੱਕ ਨੌਜਵਾਨ ਇੰਜੀਨੀਅਰ ਵਿਲਿਸ ਕੈਰੀਅਰ ਨੇ ਇਸਦਾ ਸਿਹਰਾ, ਇਸਦਾ ਇਨੋਵੇਸ਼ਨ ਕੀਤਾ, ਇਸਦਾ ਸਿਹਰਾ ਉਸ ਨਾਲ ਉਹਨਾਂ ਨੂੰ ਜਾਣਦਾ ਹੈ। ਕਹਿੰਦੇ ਉਹ ਬਫੈਲੋ ਫੋਰਜ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਸੀ। ਸਮੱਸਿਆ ਕੀ ਸੀ? ਬਰੁਕਲਿਨ ਨਿਊਯਾਰਕ ਦੀ ਇੱਕ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਸਕੈਟਡ ਵੈਲੈਂਸ ਦੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਸੀ, ਲਿਥੋਗ੍ਰਾਫਿੰਗ ਐਂਡ ਪ੍ਰਿੰਟਿੰਗ ਕੰਪਨੀ ਵਿੱਚ। ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਪਰੇਸ਼ਾਨ ਸੀ, ਹਵਾ ਬਹੁਤ ਜ਼ਿਆਦਾ ਨਮੀ ਦੇ ਚੱਲਦੇ ਹਿਊਮਿਡਿਟੀ ਸੀਗੀ ਤਾਂ ਪ੍ਰਿੰਟਿੰਗ ਕਰਨ ਵਾਲਾ ਕਾਗਜ਼ ਜਿਹੜਾ ਸੀ ਉਹ ਫੁੱਲ ਜਾਂਦਾ ਸੀ। ਇਸ ਕਾਰਨ ਉਹ ਆਪਣਾ ਆਕਾਰ ਬਦਲ ਲੈਂਦਾ ਸੀ। ਫਿਰ ਉਸ ਤੋਂ ਬਾਅਦ ਕੀ ਹੁੰਦਾ ਸੀ? ਰੰਗੀਨ ਸਿਆਹੀ ਠੀਕ ਤਰ੍ਹਾਂ ਸੁੱਕਦੀ ਨਹੀਂ ਸੀ ਅਤੇ ਫੈਲ ਜਾਂਦੀ ਸੀ। ਇਸ ਕਾਰਨ ਮੈਗਜ਼ੀਨਾਂ ਅਤੇ ਕਿਤਾਬਾਂ ਦੀ ਛਪਾਈ ਖਰਾਬ ਹੋ ਜਾਂਦੀ ਸੀ। ਤਾਂ ਕਹਿੰਦੇ ਨੇ ਏਸੀ ਪਹਿਲਾਂ ਬਣਿਆ ਕਿਵੇਂ? ਵਿਲਿਸ ਕੈਰੀਅਰ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਇੱਕ ਤਰੀਕਾ ਲੱਭਿਆ। ਉਹਨਾਂ ਨੇ ਦੇਖਿਆ ਕਿ ਜੇਕਰ ਹਵਾ ਨੂੰ ਕੰਟਰੋਲ ਕਰਨਾ ਹੈ ਤਾਂ ਸਿਰਫ ਤਾਪਮਾਨ ਹੀ ਨਹੀਂ ਬਲਕਿ ਹਵਾ ਦੀ ਨਮੀ, ਮੋਇਸਚਰ ਨੂੰ ਵੀ ਕੰਟਰੋਲ ਕਰਨਾ ਪਵੇਗਾ। ਜੋ ਮਸ਼ੀਨ ਉਹਨਾਂ ਨੇ ਫਿਰ ਬਣਾਈ ਉਹ ਕੁਝ ਤਰੀਕਾ ਅਜਿਹਾ ਸੀ। ਠੰਡੀਆਂ ਪਾਈਪਾਂ, ਉਹਨਾਂ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਜਿਸ ਦੇ ਵਿੱਚੋਂ ਠੰਡਾ ਪਾਣੀ ਜਾਂ ਅਮੋਨੀਆ ਕੰਪਰੈਸ਼ਰ ਸਿਸਟਮ ਲੰਘਦਾ ਸੀ ਜਿਸ ਨਾਲ ਪਾਈਪਾਂ ਬਹੁਤ ਠੰਡੀਆਂ ਹੋ ਜਾਂਦੀਆਂ ਸੀ ਹਵਾ ਨੂੰ ਲੰਘਾਉਣ ਦੀ। ਲੇਕਿਨ ਜੇਕਰ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਵੱਡੇ ਪੱਖੇ ਦੀ ਮਦਦ ਦੇ ਨਾਲ ਫੈਕਟਰੀ ਦੀ ਗਰਮ ਨਮੀ ਅਤੇ ਹਵਾ ਨੂੰ ਇਹਨਾਂ ਠੰਡੀਆਂ ਪਾਈਪਾਂ ਦੇ ਉੱਪਰੋਂ ਲੰਘਾਇਆ ਗਿਆ। ਨਮੀ ਦਾ ਖਤਮ ਹੋਣਾ, ਉਸ ਤੋਂ ਬਾਅਦ ਨਮੀ ਖਤਮ ਹੋ ਗਈ। ਕਹਿੰਦੇ ਜਿਵੇਂ ਕਿ ਗਰਮ ਹਵਾ ਠੰਡੀ ਪਾਈਪ ਨਾਲ ਟਕਰਾਈ, ਹਵਾ ਦੇ ਅੰਦਰ ਮੌਜੂਦ ਪਾਣੀ ਦੀ ਵਾਸ਼ਪ ਮੋਇਸਚਰ ਪਾਈਪਾਂ 'ਤੇ ਜੰਮ ਕੇ ਪਾਣੀ ਦੀਆਂ ਬੂੰਦਾਂ ਦੇ ਬਾਹਰ ਨਿਕਲ ਗਈ, ਠੀਕ ਜਿਵੇਂ ਹੁੰਦੀ ਗਈ ਫਰਿੱਜ ਦੇ ਵਿੱਚੋਂ ਕੱਢੀ ਬੋਤਲ 'ਤੇ ਬਾਹਰ ਪਾਣੀ ਜਮ੍ਹਾਂ ਹੋ ਜਾਂਦਾ। ਨਤੀਜਾ ਕੀ ਰਿਹਾ? ਬਾਹਰ ਨਿਕਲਣ ਵਾਲੀ ਹਵਾ ਨਾ ਸਿਰਫ ਡਰਾਈ ਸੀ ਬਲਕਿ ਬਹੁਤ ਠੰਡੀ ਵੀ ਸੀ। ਇਹ ਦਿਲਚਸਪ ਗੱਲ ਇਹ ਹੈ ਕਿ ਇਹ ਮਸ਼ੀਨ ਦੀ ਸ਼ੁਰੂਆਤ ਅਪਾਰਚਸ ਫੋਰ ਟ੍ਰੀਟਿੰਗ ਏਅਰ, ਹਵਾ ਨੂੰ ਠੀਕ ਕਰਨ ਵਾਲਾ ਯੰਤਰ ਕਿਹਾ ਗਿਆ ਸੀ। ਬਾਅਦ ਵਿੱਚ 1906 ਦੇ ਵਿੱਚ ਟੈਕਸਟਾਈਲ ਇੰਜੀਨੀਅਰ ਸਟੂਅਰਟ ਕ੍ਰੈਮਰ ਨੇ ਪਹਿਲੀ ਵਾਰ ਇਸ ਨੂੰ ਏਅਰ ਕੰਡੀਸ਼ਨਿੰਗ ਸ਼ਬਦ ਦੀ ਵਰਤੋਂ ਕੀਤੀ। ਇਨਸਾਨਾਂ ਦੀ ਵਰਤੋਂ ਦੇ ਵਿੱਚ ਕਦੋਂ ਆਇਆ? ਕਹਿੰਦੇ ਏਸੀ ਸਿਰਫ ਫੈਕਟਰੀਆਂ, ਕੱਪੜਾ ਮਿੱਲਾਂ, ਪ੍ਰਿੰਟਿੰਗ ਪ੍ਰੈਸਾਂ ਜਾਂ ਫਿਲਮ ਸਟੂਡੀਓ ਦੇ ਵਿੱਚ ਵਰਤਿਆ ਜਾਂਦਾ ਸੀ। 1920 ਦੇ ਦਹਾਕੇ ਦੇ ਵਿੱਚ ਪਹਿਲੀ ਵਾਰ ਸਿਨੇਮਾ ਹਾਲਾਂ ਦੇ ਵਿੱਚ ਥੀਏਟਰ ਦੇ ਵਿੱਚ ਏਸੀ ਲਗਾਏ ਗਏ ਤਾਂ ਜੋ ਗਰਮੀਆਂ ਵਿੱਚ ਲੋਕ ਜੋ ਫਿਲਮ ਦੇਖਣ ਆਉਣ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। 1950 ਦੇ ਦਹਾਕੇ ਦੇ ਵਿੱਚ ਏਸੀ ਇੰਨੇ ਛੋਟੇ ਅਤੇ ਸਸਤੇ ਹੋ ਗਏ ਕਿ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਣੇ ਸ਼ੁਰੂ ਹੋ ਗਏ। ਜੇਕਰ ਵਿਲਿਸ ਕੈਰੀਅਰ ਨੇ ਉਸ ਸਮੇਂ ਕਾਗਜ਼ ਬਣਾਉਣ ਲਈ ਦਿਮਾਗ ਨਾ ਲਗਾਇਆ ਹੁੰਦਾ ਤਾਂ ਅੱਜ ਸ਼ਾਇਦ ਸਾਡੀਆਂ ਗਰਮੀਆਂ ਬਹੁਤ ਮੁਸ਼ਕਿਲ 'ਚ ਹੁੰਦੀਆਂ। ਸੋ ਬਿਲਕੁਲ ਹੈਡਸ ਆਫ ਸਲਿਊਟ ਐਂਡ ਬਹੁਤ ਬਹੁਤ ਤਾੜੀਆਂ ਬਣਦੀਆਂ ਨੇ ਸਾਡੇ ਵਿਲਿਸ ਕੈਰੀਅਰ ਸਾਹਿਬ ਦੇ ਲਈ। ਤਾਂ ਹੱਸਣਾ ਨਹੀਂ ਹੈ ਜਨਾਬ, ਅਤੇ ਤਾੜੀਆਂ ਮਾਰਨੀਆਂ ਨੇ, ਹੈ ਨਾ, ਕਲੈਪਿੰਗ। ਸੋ ਬਿਲਕੁਲ ਜੀ, ਇੱਦਾਂ ਦੀ ਹੋਰ ਇਨਫੋਰਮੇਸ਼ਨਸ ਹੋਰ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ, ਬਣੇ ਰਹੋ ਮੇਰੇ ਨਾਲ FM ਰੇਨਬੋ ਐਪ ਜਲੰਧਰ ਦੇ ਉੱਤੇ। ਇੱਕ ਹੋਰ ਪਿਆਰਾ ਜਿਹਾ ਗੀਤ ਸੁਣੋ, ਮੀਕਾ ਸਾਹਿਬ ਕੀ ਕਹਿ ਰਹੇ ਨੇ।

ਬਿਲਕੁਲ ਜੀ, ਬਹੁਤ ਖੂਬਸੂਰਤ ਟਰੈਕ ਤੁਸੀਂ ਇੰਜੋਏ ਕੀਤਾ ਜੀ ਸੁਖਵਿੰਦਰ ਸਿੰਘ ਹੋਣਾ ਦੀ ਆਵਾਜ਼ ਦੇ ਵਿੱਚ। ਟਾਈਗਰ ਮੂਵੀ ਤੋਂ, ਇੱਕ ਥਾ ਟਾਈਗਰ ਮੂਵੀ ਤੋਂ ਸਲਮਾਨ ਖਾਨ ਹੋਣਾਂ 'ਤੇ ਫਿਲਮ ਆਇਆ ਹੋਇਆ, ਬਹੁਤ ਹੀ ਘੈਂਟ ਜਿਹਾ ਖੂਬਸੂਰਤ ਗੀਤ। ਅਤੇ ਹੁਣ ਅਗਲੀ ਇਨਫੋਰਮੇਸ਼ਨ ਇਨਫੋ ਟਾਈਮਸ ਦੇ ਵਿੱਚ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ, ਕਹਿੰਦੇ ਨੇ ਬਿਲਕੁਲ ਸੱਚ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ

ਬਹੁਤ ਹੀ ਖੂਬਸੂਰਤ ਗੀਤ ਤੁਸੀਂ ਇੰਜੋਏ ਕੀਤਾ ਜੀ, ਐਫ ਐਮ ਰੇਨਬੋ ਐਪ ਜਲੰਧਰ ਦੇ ਉੱਤੇ, ਅਤੇ ਗੀਤ ਗਾਇਆ ਸਾਡੇ ਮੀਕਾ ਸਿੰਘ ਐਂਡ ਕੁਮਾਰ ਸ਼ਾਨੂ ਹੁਣ ਦੀ ਆਵਾਜ਼ ਦੇ ਵਿੱਚ, ਅਤੇ ਸਿੰਬਾ ਮੂਵੀ ਤੋਂ ਟਰੈਕ ਸੀਗਾ, ਐਂਡ ਗੀਤ ਦੀ ਆਪਣੀ ਇੱਕ ਵੱਖਰੀ ਜੀ ਕੈਮਿਸਟਰੀ ਹੈ, ਗੀਤ ਦੀ ਆਪਣੀ ਖਾਸੀਅਤ ਹੈ। ਸੋ ਆਓ ਅਗਲਾ ਹੁਣ ਇਨਫੋਰਮੇਸ਼ਨ ਪਿਟਾਰੇ ਦੇ ਵਿੱਚੋਂ ਕੱਢਦੇ ਹਾਂ। ਕਹਿੰਦੇ ਨੇ ਕਿ ਬੱਚਿਆਂ ਨੂੰ ਕਦੋਂ ਸਮਾਰਟਫੋਨ ਦੇਣਾ ਚਾਹੀਦਾ, ਬਿਲ ਗੇਟਸ ਨੇ ਇਹ ਗੱਲ ਸਾਂਝੀ ਕੀਤੀ ਹੈ। ਬਿਲ ਗੇਟਸ ਕਹਿੰਦੇ ਨੇ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਸਮਾਰਟਫੋਨ ਤੋਂ ਪੜ੍ਹਾਈ, ਜਾਣਕਾਰੀ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਖਣ ਨੂੰ ਮਿਲਦੀਆਂ ਨੇ, ਲੇਕਿਨ ਇਸ ਦਾ ਜ਼ਿਆਦਾ ਇਸਤੇਮਾਲ ਉਹਨਾਂ ਦੀ ਆਦਤਾਂ, ਮਾਨਸਿਕ ਵਿਕਾਸ ਨੂੰ ਲੈ ਕੇ ਬਹੁਤ ਵੱਡਾ ਅਸਰ ਪਾਉਂਦਾ ਹੈ। ਅਤੇ ਹਰ ਮਾਤਾ ਪਿਤਾ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਆਉਂਦਾ ਹੈ ਕਿ ਬੱਚਿਆਂ ਨੂੰ ਆਖਿਰਕਾਰ ਫੋਨ ਕਦੋਂ ਦੇਣਾ ਚਾਹੀਦਾ। ਕਹਿੰਦੇ ਇਹ ਸਵਾਲ ਹਰ ਲਗਭਗ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਹਰ ਮਾਤਾ ਪਿਤਾ ਦੇ ਮਨਾਂ ਦੇ ਵਿੱਚ ਹੈ। ਮਾਈਕਰੋਸੋਫਟ ਦੇ ਜੋ ਫਾਊਂਡਰ ਨੇ ਉਹ ਕਹਿੰਦੇ ਨੇ ਬਿਲ ਗੇਟਸ ਕੀ ਇਸ ਦੇ ਗੱਲ ਨੂੰ ਲੈ ਕੇ ਉਹਨਾਂ ਨੇ ਰਾਏ ਜਿਹੜੀ ਹੈ ਸਾਂਝੀ ਕੀਤੀ ਹੈ। ਕਹਿੰਦੇ ਨੇ ਕਿ ਇਹ ਕਿਸ ਉਮਰ ਦੇ ਵਿੱਚ ਬੱਚਿਆਂ ਨੂੰ ਫੋਨ ਦੇਣਾ ਬਿਹਤਰ ਹੋਵੇਗਾ, ਕਿਹੜੀ ਉਹਨਾਂ ਨੂੰ ਸਲਾਹ ਜਿਹੜੀ ਹੈ ਦੇਣੀ ਚਾਹੀਦੀ ਹੈ, ਘੱਟ ਉਮਰ ਦੇ ਬੱਚਿਆਂ ਨੂੰ ਫੋਨ ਦੇਣਾ ਨੁਕਸਾਨ ਕਿਸ ਤਰੀਕੇ ਦੇ ਨਾਲ ਹੋ ਸਕਦਾ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਕਹਿੰਦੇ ਕਈ ਵਾਰ ਮਾਤਾ ਪਿਤਾ ਦਾ ਕਹਿਣਾ ਕਿ ਬੱਚੇ ਮੋਬਾਈਲ ਨੂੰ ਦੇਖੇ ਬਿਨਾਂ ਖਾਣਾ ਨਹੀਂ ਖਾਂਦੇ, ਤਾਂ ਇਹੀ ਵਜ੍ਹਾ ਹੈ ਕਿ ਘੱਟ ਉਮਰ ਦੇ ਵਿੱਚ ਬੱਚਿਆਂ ਨੂੰ ਸਮਾਰਟਫੋਨ ਦੇਣਾ ਪੈਂਦਾ ਹੈ, ਤਾਂ ਘੱਟ ਉਮਰ ਦੇ ਬੱਚਿਆਂ ਤੱਕ ਸਮਾਰਟਫੋਨ ਜਿਹੜਾ ਹੈ ਪਹੁੰਚ ਜਾਂਦਾ। ਲੇਕਿਨ ਐਕਸਪਰਟਸ ਮੰਨਦੇ ਨੇ ਕਿ ਆਦਤ ਜਿਹੜੀ ਹੈ ਲੰਬੇ ਸਮੇਂ ਤੱਕ ਨੈਗੇਟਿਵ ਅਸਰ ਦੇ ਸਕਦੀ ਹੈ। ਬਿਲ ਗੇਟਸ ਕੀ ਕਹਿੰਦੇ ਨੇ, ਕਹਿੰਦੇ ਮਾਈਕਰੋਸੋਫਟ ਦੇ ਜਿਹੜੇ ਫਾਊਂਡਰ ਨੇ ਕਹਿੰਦੇ ਨੇ ਕਿ ਬੱਚਿਆਂ ਨੂੰ ਬਹੁਤ ਘੱਟ ਉਮਰ ਦੇ ਵਿੱਚ ਸਮਾਰਟਫੋਨ ਨਹੀਂ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਬਿਲਕੁਲ ਵੀ ਇਹ ਫੋਨ ਦੇਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ। ਬਿਲ ਗੇਟਸ ਦੇ ਅਨੁਸਾਰ 14 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਨੂੰ ਸਮਾਰਟਫੋਨ ਦੇਣੇ ਚਾਹੀਦੇ ਨੇ ਸੋਚਿਆ ਜਾ ਸਕਦਾ, ਹਾਲਾਂਕਿ ਹਰ ਬੱਚੇ ਦੀ ਸਮਝ ਅਤੇ ਉਸ ਦੀ ਜ਼ਰੂਰਤ ਅਲੱਗ ਅਲੱਗ ਹੁੰਦੀ ਹੈ, ਲੇਕਿਨ ਅੰਤਿਮ ਫੈਸਲਾ ਮਾਤਾ ਪਿਤਾ ਅਤੇ ਬੱਚਿਆਂ ਦੇ ਜੋ ਉਪਚਾਰਕਤਾ ਹੁੰਦੀ ਹੈ, ਫਾਰਮੈਲਿਟੀਜ਼ ਹੁੰਦੀਆਂ ਨੇ, ਉਹਨਾਂ ਨੂੰ ਦੇਖਦੇ ਹੋਏ ਲੈਣੀਆਂ ਚਾਹੀਦੀਆਂ ਨੇ। ਘੱਟ ਉਮਰ ਦੇ ਬੱਚਿਆਂ ਨੂੰ ਸਮਾਰਟਫੋਨ ਦੇਣ ਦੇ ਨੁਕਸਾਨ ਕੀ ਹੋ ਸਕਦੇ ਨੇ, ਕਹਿੰਦੇ ਡਾਕਟਰਸ ਅਤੇ ਐਕਸਪਰਟਸ ਦੇ ਮੁਤਾਬਿਕ ਘੱਟ ਉਮਰ ਦੇ ਬੱਚਿਆਂ ਨੂੰ ਸਮਾਰਟਫੋਨ ਦੇਣ ਦੇ ਨਾਲ ਬੱਚਿਆਂ ਦਾ ਸਕਰੀਨ ਟਾਈਮ ਵੱਧ ਜਾਂਦਾ ਹੈ, ਇਸ ਦੇ ਨਾਲ ਉਹਨਾਂ ਦੀ ਪੜ੍ਹਾਈ, ਨੀਂਦ, ਸਰੀਰਕ ਗਤੀਵਿਧੀਆਂ 'ਤੇ ਅਸਰ ਪੈਂਦਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ, ਔਨਲਾਈਨ ਗੇਮਿੰਗ ਅਤੇ ਲਗਾਤਾਰ ਪੈਣ ਵਾਲੇ ਨੋਟੀਫਿਕੇਸ਼ਨ ਬੱਚਿਆਂ ਦਾ ਧਿਆਨ ਜਿਹੜਾ ਹਨ ਉਹ ਭਟਕਾਉਂਦੇ ਨੇ, ਇਸ ਕਰਕੇ ਬੱਚਿਆਂ ਨੂੰ ਛੋਟੀ ਉਮਰ ਤੱਕ ਦੇ ਵਿੱਚ ਫੋਨ ਜਿਹੜਾ ਨਹੀਂ ਦੇਣਾ ਚਾਹੀਦਾ। ਇਸ ਤੋਂ ਇਲਾਵਾ ਇੰਟਰਨੈਟ 'ਤੇ ਜੋ ਗਲਤ ਕੰਟੈਂਟ ਕਈ ਵਾਰ ਬਬਲਸ ਦੇ ਰੂਪ ਦੇ ਵਿੱਚ ਉੱਪਰ ਆਉਂਦੇ ਨੇ ਜਾਂ ਫਿਰ ਐਡਸ ਆ ਜਾਂਦੀਆਂ ਨੇ, ਤਾਂ ਉਸ ਦੇ ਨਾਲ ਬੱਚਿਆਂ ਦੇ ਉੱਤੇ ਬਹੁਤ ਡੂੰਘਾ ਅਸਰ ਪੈਂਦਾ। ਇੰਟਰਨੈਟ ਦੇ ਉੱਤੇ ਗਲਤ ਕੰਟੈਂਟ ਜਦੋਂ ਅਚਾਨਕ ਉਹ ਦੇਖ ਲੈਂਦੇ ਨੇ, ਤਾਂ ਘੱਟ ਉਮਰ ਦੇ ਬੱਚਿਆਂ ਨੂੰ ਕਈ ਵਾਰ ਅਜਿਹੀ ਸਮੱਗਰੀ ਉਹਨਾਂ ਦੇ ਕੋਲ ਪਹੁੰਚ ਜਾਂਦੀ ਹੈ ਜੋ ਉਹਨਾਂ ਦੇ ਹਿਸਾਬ ਦੇ ਨਾਲ ਯੂਜ਼ੇਬਲ ਨਹੀਂ ਹੁੰਦੀ ਹੈ, ਤਾਂ ਡਿਜੀਟਲ ਦੁਨੀਆ ਦੇ ਬੱਚੇ ਉਸ ਦੀ ਨਿਗਰਾਨੀ ਨੂੰ ਲੈ ਕੇ ਮਾਰਗਦਰਸ਼ਨ ਉਹਨਾਂ ਲਈ ਬੇਹੱਦ ਜ਼ਰੂਰੀ ਮੰਨਿਆ ਜਾਂਦਾ ਹੈ। ਫੋਨ ਦੇਣ ਨੂੰ ਲੈ ਕੇ ਬਹੁਤ ਸਾਰੇ ਜ਼ਰੂਰੀ ਨਿਯਮ ਨੇ ਜਿਹੜੇ ਬੱਚਿਆਂ ਨੂੰ ਦੱਸਣੇ ਚਾਹੀਦੇ ਨੇ। ਬੱਚਿਆਂ ਨੂੰ

ਸਮਾਰਟਫੋਨ ਜੇਕਰ ਤੁਸੀਂ ਦੇ ਰਹੇ ਹੋ ਤਾਂ ਜ਼ਰੂਰੀ ਨਿਯਮ ਤੈਅ ਕਰਨੇ ਚਾਹੀਦੇ ਨੇ, ਜਿਵੇਂ ਕਿ ਸਕਰੀਨ ਟਾਈਮ ਦੀ ਸਮਾਂ ਸੀਮਾ ਤੈਅ ਕਰਨੀ, ਪੈਰੈਂਟਲ ਕੰਟਰੋਲ ਦਾ ਇਸਤੇਮਾਲ ਕਰਨਾ, ਇਸ ਤੋਂ ਇਲਾਵਾ ਉਹਨਾਂ ਨੂੰ ਸੁਰੱਖਿਅਤ ਇੰਟਰਨੈਟ ਉਪਯੋਗ ਕਰਨ ਦੇ ਬਾਰੇ ਸਮਝਾਉਣਾ ਚਾਹੀਦਾ ਹੈ। ਨਾਲ ਹੀ ਬੱਚਿਆਂ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਆਨਲਾਈਨ ਲੋਕਾਂ ਦੇ ਨਾਲ ਸਾਂਝਾ ਨਾ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਬਿਲ ਗੇਟਸ ਦਾ ਮੰਨਣਾ ਹੈ ਕਿ ਤਕਨੀਕ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣਾ ਇਹ ਮੁਸ਼ਕਲ ਦਾ ਹੱਲ ਨਹੀਂ ਹੈ। ਜ਼ਰੂਰਤ ਹੈ ਕਿ ਬੱਚਿਆਂ ਨੂੰ ਉਸ ਤਕਨੀਕ ਦਾ ਸਹੀ ਇਸਤੇਮਾਲ ਜ਼ਿੰਮੇਦਾਰੀ ਦੇ ਰੂਪ 'ਚ ਸਿਖਾਇਆ ਜਾਵੇ ਤਾਂ ਕਿ ਸਹੀ ਸੰਤੁਲਨ ਦੇ ਨਾਲ ਸਮਾਰਟਫੋਨ ਦੀ ਸਿੱਖਿਆ, ਜਾਣਕਾਰੀ ਅਤੇ ਇੱਕ ਬਿਹਤਰੀਨ ਮੀਡੀਅਮ ਜਿਹੜਾ ਉਹ ਬਣ ਸਕੇ। ਨਹੀਂ ਤਾਂ ਕੀ ਹੋਊਗਾ, ਤੁਸੀਂ ਬੱਚਿਆਂ ਨੂੰ ਫੋਨ ਤੋਂ ਦੂਰ ਕਰੋਗੇ ਤਾਂ ਉਹਨਾਂ ਦੇ ਹਾਣ ਦਾ ਕੋਈ ਮੁੰਡਾ ਸ਼ਾਇਦ ਆ ਸਕਦਾ ਤਾਂ ਉਸ ਕੋਲ ਫੋਨ ਚਲਾਉਣਾ ਆਉਂਦਾ ਹੋਵੇ ਤਾਂ ਉਹ ਵੀ ਇੱਕ ਘਾਟੇ ਦੀ ਗੱਲ ਹੋ ਸਕਦੀ, ਜਾਂ ਫਿਰ ਜਦੋਂ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਬੱਚੇ ਤੋਂ ਕੋਈ ਕੰਮ ਕਰਵਾਉਣਾ ਚਾਹੋ ਤਾਂ ਬੱਚਾ ਉਸਨੂੰ ਚਲਾ ਕੇ ਸਿੱਖਿਆ ਨਾ ਹੋਵੇ ਤਾਂ ਤੁਹਾਡੇ ਨਾਲ ਬਹੁਤ ਮੁਸ਼ਕਿਲਾਂ ਹੋ ਜਾਂਦੀਆਂ ਨੇ। ਬਟ ਅਖੀਰ ਇਸ ਦੇ ਵਿੱਚ ਮੇਰੇ ਖਿਆਲ ਨਾਲ ਜੋ ਸੱਟਾ ਨਿਕਲਦਾ, ਨਿਚੋੜ ਨਿਕਲਦਾ ਇਸ ਗੱਲ ਦਾ ਕਿ ਬੱਚਿਆਂ ਨੂੰ ਸਮਾਰਟਫੋਨ ਸਿੱਖਣ ਦੇ ਲਈ ਮੇਰੇ ਖਿਆਲ ਨਾਲ ਦੇਣਾ ਚਾਹੀਦਾ ਔਰ ਇੱਕ ਟਾਈਮ ਤੋਂ ਬਾਅਦ ਦੇ ਦੇਣਾ ਚਾਹੀਦਾ, ਉਸਦਾ ਆਦੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਬਾਅਦ ਵਿੱਚ ਕਰਨਾ ਪੈ ਸਕਦਾ। ਫਿਲਹਾਲ ਮੀਕਾ ਭਾਜੀ ਕੀ ਕਹਿ ਰਹੇ ਨੇ ਇੱਕ ਹੋਰ ਗਾਣਾ ਤੁਹਾਨੂੰ ਸੁਣਾਉਣੇ ਆ, ਦੈਨ ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨ ਦਾ ਪਿਟਾਰਾ ਅਜੇ ਮੌਜੂਦ ਹੈ ਅਤੇ ਇਨਫੋਰਮੇਸ਼ਨ ਕਿਹੜੀ ਤੁਹਾਡੇ ਨਾਲ ਸਾਂਝੀ ਕਰਾਂਗਾ ਉਹ ਇਸ ਗਾਣੇ ਤੋਂ ਬਾਅਦ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਜਨਾਬ।

ਬਿਲਕੁਲ ਜੀ, ਪ੍ਰੋਗਰਾਮ ਚੱਲ ਰਿਹਾ ਜੀ ਇਨਫੋ ਟਾਈਮਸ, ਅਤੇ ਤੁਸੀਂ ਟਿਊਨ ਕੀਤਾ ਜੀ ਐਫ ਐਮ ਰੇਨਬੋ ਐਪ ਜਲੰਧਰ ਨੂੰ, ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਲਾਸਟ ਇਨਫੋਰਮੇਸ਼ਨ ਇਸ ਪ੍ਰੋਗਰਾਮ ਦੀ ਸ਼ੇਅਰ ਕਰ ਰਿਹਾ। ਕਹਿੰਦੇ ਗਰਮੀਆਂ ਨੂੰ ਏਸੀ ਖਰੀਦਦੇ ਸਮੇਂ ਅਕਸਰ ਇਹ ਬੰਦਾ ਜ਼ਰੂਰ ਸੋਚਦਾ ਕਿ ਇਨਵਰਟਰ ਏਸੀ ਦੀ ਬਿਜਲੀ ਦੀ ਖਪਤ ਨੂੰ ਘੱਟ ਕਰਦਾ। ਮਤਲਬ ਬਹੁਤ ਸਾਰੇ ਲੋਕਾਂ ਦੇ ਸਵਾਲ ਜ਼ਰੂਰ ਆਉਂਦੇ ਅਤੇ ਬਹੁਤ ਸਾਰੇ ਲੋਕ ਆਪਸ ਦੇ ਵਿੱਚ ਗੱਲਾਂ ਵੀ ਕਰਦੇ ਨੇ। ਕਹਿੰਦੇ ਇਸੇ ਵਜ੍ਹਾ ਦੇ ਨਾਲ ਲੋਕ ਇਸ ਦੀ ਜ਼ਿਆਦਾ ਕੀਮਤ ਨੂੰ ਦੇਖ ਕੇ ਇਨਵਰਟਰ ਮਾਡਲ ਖਰੀਦ ਲੈਂਦੇ ਨੇ, ਪਰ ਇਹ ਇਸ ਸਥਿਤੀ ਦੇ ਉੱਤੇ ਉਨਾ ਫਾਇਦੇਮੰਦ ਹੁੰਦਾ ਹੈ ਕਿ ਇਸ ਦਾ ਜਵਾਬ ਏਸੀ ਦਾ ਇਸਤੇਮਾਲ ਕਰਨ ਦੇ ਤਰੀਕੇ ਅਤੇ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਇਸ ਦੇ ਲਈ ਸਮਝਣਾ ਜ਼ਰੂਰੀ ਹੈ ਕਿ ਏਸੀ ਇਨਵਰਟਰ ਦੇ ਨਾਲ ਕੰਮ ਕਿਵੇਂ ਕਰਦਾ ਹੈ ਅਤੇ ਇਸ ਦੀ ਨਾਲ ਕੀ ਅਸਲ ਤਰੀਕੇ ਦੇ ਨਾਲ ਬਿਜਲੀ ਖਪਤ ਘੱਟਦੀ ਹੈ। ਕਹਿੰਦੇ ਸਧਾਰਨ ਏਸੀ ਕੰਪਰੈਸ਼ਰ ਵਾਰ ਵਾਰ ਪੂਰੀ ਸ਼ਮਤਾ ਦੇ ਨਾਲ ਚਾਲੂ ਹੁੰਦਾ ਹੈ ਅਤੇ ਬੰਦ ਹੋ ਜਾਂਦਾ। ਜਦੋਂ ਕਮਰੇ ਦਾ ਤਾਪਮਾਨ ਲੈਵਲ ਸਹੀ ਹੋ ਜਾਂਦਾ ਹੈ ਤਾਂ ਕੰਪਰੈਸ਼ਰ ਬੰਦ ਹੋ ਜਾਂਦਾ, ਤਾਂ ਤਾਪਮਾਨ ਵਧਣ ਦੇ ਨਾਲ ਫੁੱਲ ਪਾਵਰ ਦੇ ਵਿੱਚ ਫਿਰ ਸ਼ੁਰੂ ਹੋ ਜਾਂਦਾ। ਉੱਥੇ ਇਨਵਰਟਰ ਦਾ ਏਸੀ ਦਾ ਕੰਪਰੈਸ਼ਰ ਜਦੋਂ ਲਗਾਤਾਰ ਚੱਲਦਾ ਤਾਂ ਜ਼ਰੂਰਤ ਦੇ ਅਨੁਸਾਰ ਆਪਣੀ ਸਪੀਡ ਘੱਟ ਜਾਂ ਜ਼ਿਆਦਾ ਕਰਦਾ ਅਤੇ ਇਸ ਨਾਲ ਤਾਪਮਾਨ ਜਿਹੜਾ ਹੈ ਉਹ ਸਥਿਰ ਬਣ ਜਾਂਦਾ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਅਤਿਰਿਕਤ ਬਿਜਲੀ ਜਿਹੜੀ ਜ਼ਿਆਦਾ ਬਿਜਲੀ ਦੀ ਖਪਤ ਉਹ ਘੱਟ ਹੁੰਦੀ ਹੈ। ਇਸ ਦੇ ਨਾਲ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਦੇ ਨਾਲ ਜ਼ਿਆਦਾ ਐਨਰਜੀ ਇਫੀਸ਼ੀਐਂਟ ਮੰਨਿਆ ਜਾਂਦਾ। ਹੁਣ ਕੀ ਵਾਕਈ ਬਿਜਲੀ ਦਾ ਬਿੱਲ ਇਸ ਤੋਂ ਬਾਅਦ ਘੱਟ ਆਉਂਦਾ, ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਕਹਿੰਦੇ ਇਨਵਰਟਰ ਏਸੀ ਬਿਜਲੀ ਦੀ ਬਚਤ ਜ਼ਰੂਰ ਕਰਦਾ, ਇਸ ਦੇ ਨਾਲ ਕੋਈ ਅਜਿਹਾ ਉਪਕਰਨ ਨਹੀਂ ਹੈ ਜੋ ਬਿਜਲੀ ਦਾ ਬਿੱਲ ਅੱਧਾ ਕਰ ਦੇਵੇ, ਲੇਕਿਨ ਹਾਂ ਏਸੀ ਰੋਜ਼ਾਨਾ ਕਈ ਘੰਟੇ ਤੱਕ ਚੱਲਦਾ ਹੈ ਤਾਂ ਇਨਵਰਟਰ ਦੀ ਤਕਨੀਕ 20-40% ਤੱਕ ਬਿਜਲੀ ਬਚਾਉਣ ਦੇ ਵਿੱਚ ਮਦਦ ਕਰ ਸਕਦੀ ਹੈ। ਹਾਲਾਂਕਿ ਅਸਲੀ ਬਚਤ ਕਮਰੇ ਦੇ ਆਕਾਰ, ਤਾਪਮਾਨ ਸੈਟਿੰਗ, ਮੌਸਮ, ਸਟਾਰ ਰੇਟਿੰਗ ਇਸਦੇ ਯੂਜ਼ ਨੂੰ ਸਮੇਂ ਦੇ ਅਨੁਸਾਰ ਘੱਟ ਕਰਦੀ ਹੈ। ਜੇਕਰ ਏਸੀ ਦਾ ਕੰਮ ਦੇ ਸਮੇਂ ਦੇ ਇਸਤੇਮਾਲ ਦੇ ਨਾਲ ਕੀਤਾ ਜਾਵੇ ਤਾਂ ਇਨਵਰਟਰ ਮਾਡਲ ਦਾ ਉਨਾ ਫਾਇਦਾ ਮਹਿਸੂਸ ਨਹੀਂ ਹੁੰਦਾ। ਹੁਣ ਕਹਿੰਦੇ ਨੇ ਇਨਵਰਟਰ ਅਤੇ ਨੋਨ ਏਸੀ ਦੇ ਵਿੱਚ ਇਨਵਰਟਰ ਦੇ ਵਿੱਚ ਅੰਤਰ ਕੀ ਹੈ। ਕਹਿੰਦੇ ਏਸੀ ਦੀ ਸ਼ੁਰੂਆਤ ਦੀ ਕੀਮਤ ਆਮ ਤੌਰ ਦੇ ਵਿੱਚ ਨੋਨ ਇਨਵਰਟਰ ਮਾਡਲ ਦੀ ਤੁਲਨਾ ਤੋਂ ਜ਼ਿਆਦਾ ਹੁੰਦੀ ਹੈ। ਹਾਲਾਂਕਿ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਵਾਲੇ ਇਹ ਜ਼ਿਆਦਾ ਖਰਚਿਆਂ ਤੋਂ ਬਾਅਦ ਬਿਜਲੀ ਦੇ ਬਿੱਲ ਨੂੰ ਘੱਟ ਹੋਣ ਤੋਂ ਬਾਅਦ ਬਚਤ ਤੋਂ ਬਾਅਦ ਪੂਰਾ ਹੋ ਸਕਦਾ ਹੈ। ਇਨਵਰਟਰ ਏਸੀ ਦਾ ਘੱਟ ਸ਼ੋਰ ਹੁੰਦਾ, ਤਾਪਮਾਨ ਦੇ ਵਿੱਚ ਬਿਹਤਰ ਤਰੀਕੇ ਦੇ ਨਾਲ ਬਣਾਈ ਰੱਖਦਾ ਹੈ ਅਤੇ ਕੰਪਰੈਸ਼ਰ 'ਤੇ ਦਬਾਓ ਘੱਟ ਪੈਂਦਾ। ਦੂਜੇ ਪਾਸੇ ਨੋਨ ਇਨਵਰਟਰ ਏਸੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੀ ਬਿਜਲੀ ਦੀ ਖਪਤ ਬਾਕੀ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ। ਤਾਂ ਖਰੀਦਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਕਹਿੰਦੇ ਨੇ ਕਿ ਇਨਵਰਟਰ ਤਕਨੀਕ ਨੂੰ ਦੇਖਦੇ ਹੋਏ ਏਸੀ ਖਰੀਦਣ ਦਾ ਫੈਸਲਾ ਸਹੀ ਨਹੀਂ ਮੰਨਿਆ ਜਾਂਦਾ। ਏਸੀ ਦੀ ਸਟਾਰ ਰੇਟਿੰਗ, ਟਨ ਸ਼ਮਤਾ, ਕਮਰੇ ਦੀ ਆਕਾਰ ਦੇ ਹਿਸਾਬ ਦੇ ਨਾਲ ਬ੍ਰਾਂਡ ਦੀ ਸਰਵਿਸ ਵੀ ਉਨੀ ਜ਼ਿਆਦਾ ਅਹਿਮ ਰੱਖਦੀ ਹੈ। ਜੇਕਰ ਰੋਜ਼ਾਨਾ 7-8 ਘੰਟੇ ਜਾਂ ਇਸ ਤੋਂ ਜ਼ਿਆਦਾ ਸਮੇਂ ਦੇ ਲਈ ਏਸੀ ਚੱਲਦਾ ਤਾਂ ਇਨਵਰਟਰ ਏਸੀ ਬਿਹਤਰ ਵਿਕਲਪ ਜਿਹੜਾ ਹੈ, ਆਪਸ਼ਨ ਜਿਹੜਾ ਸਾਬਿਤ ਹੋ ਸਕਦਾ। ਇਸ ਨੂੰ ਸੀਮਿਤ ਉਪਯੋਗ ਵਾਲੇ ਨੋਨ ਇਨਵਰਟਰ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਸੋ ਇਹ ਜਿਹੜਾ ਹੈ ਕਿ ਬਿਜਲੀ ਦੇ ਬਿੱਲ ਦੇ ਲਈ ਜੋ ਅਸੀਂ ਘੱਟ ਮੰਨਦੇ ਹਾਂ ਤਾਂ ਕਿਤੇ ਨਾ ਕਿਤੇ ਉਹ ਕਾਰਗਰ ਸਿੱਧ ਹੁੰਦਾ, ਪਰ ਤੁਹਾਡੇ ਯੂਜ਼ ਦੇ ਹਿਸਾਬ ਨਾਲ ਵੀ ਇਹ ਡਿਪੈਂਡ ਕਰਦਾ। ਸੋ ਬਣੇ ਰਹੋ ਸਾਡੇ ਨਾਲ ਐਫ ਐਮ ਰੇਨਬੋ ਐਪ ਜਲੰਧਰ ਦੇ ਉੱਤੇ। ਇਸ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਨੂੰ ਸੁਣਾ ਦਿੰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਟਿਊਨ ਲਾਸਟ ਸੌਂਗ।

0: ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

2400 ਕਰੋੜ ਰੁਪਏ ਦਾ ਲਾਭ ਵੰਡਣਗੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ 'ਤੇ ਕਰਵਾਇਆ ਜਾਵੇਗਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਸੰਦੇਸ਼ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੱਲੋਂ ਜਾਰੀ ਇੱਕ ਪੱਤਰ ਵਿੱਚ ਆਪਰੇਸ਼ਨ ਸਿੰਦੂਰ 2.0 ਦੀਆਂ ਤਿਆਰੀਆਂ ਦੀ ਤਜਵੀਜ਼ ਏ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਤਕਾਰ ਨੇ ਖੁਲਾਸਾ ਕੀਤਾ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਪੰਜਾਬ ਵਿੱਚ NRI ਪਤੀਆਂ ਵੱਲੋਂ ਲਗਭਗ 32,000 ਔਰਤਾਂ ਨੂੰ ਛੱਡ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੰਡੀਗੜ੍ਹ 'ਚ ਪੰਜਾਬ MLA ਹੋਸਟਲ ਤੋਂ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਕਥਿਤ ਨਿਲਾਮੀ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਵੇਰਵੇ ਸਹਿਤ ਰਿਪੋਰਟ ਮੰਗੀ ਹੈ। ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਜੰਮੂ ਕਸ਼ਮੀਰ ਨਾਲ ਲੱਗਦੀ ਪੰਜਾਬ ਸਰਹੱਦ 'ਤੇ 50 ਤੋਂ ਵੱਧ ਚੌਂਕੀਆਂ ਕਾਇਮ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਲਈ ਇਸਤੇਮਾਲ ਹੋਣ ਵਾਲੇ ਮਿਥਾਈਲ ਅਲਕੋਹਲ 'ਤੇ ਪਾਬੰਦੀ ਲਾਉਣ ਵਾਸਤੇ ਫੌਰਨ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਹ ਸਨ ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ FM ਰੇਨਬੋ ਐਪ ਜਲੰਧਰ 'ਤੇ।

ਬਿਲਕੁਲ ਜੀ, ਇਹ ਯਾਰ ਐਫ ਐਮ ਰੇਨਬੋ ਐਪ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਜੀ, ਅਤੇ ਮੈਂ ਤੁਹਾਡਾ ਮਿੱਤਰਾਰ ਜੀ ਪ੍ਰਵਿੰਦਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਜੀ। ਬਿਲਕੁਲ ਸਟਿਲ ਵੱਜ ਗਏ ਨੇ ਜੀ 9:03:15 ਅਤੇ ਪ੍ਰੋਗਰਾਮ ਚਾਲੂ ਕਰ ਚੁੱਕੇ ਹਾਂ ਜੀ। ਦਿਲ ਚਾਹਤ ਹੈ ਤੁਹਾਡਾ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਦਾ ਇਹਤਰਾਮ ਕੀਤਾ ਜਾਂਦਾ ਹੈ। ਨੰਬਰ ਹੈ ਜੀ ਉਹੀ 9855101027। ਵਟਸਐਪ ਦੇ ਉੱਤੇ ਤੁਸੀਂ ਕੀ ਕਰਨਾ ਜੀ, ਆਪਣੀ ਫਰਮਾਇਸ਼ ਭੇਜਣੀ ਹੈ ਅਤੇ ਅਸੀਂ ਤੁਹਾਡੀ ਫਰਮਾਇਸ਼ ਨੂੰ ਵੇਖਣਾ ਹੈ ਅਤੇ ਫਰਮਾਇਸ਼ ਨੂੰ ਲੱਭ ਕੇ ਅਸੀਂ ਤੁਹਾਡੀ ਪਸੰਦੀਦਾ ਗਾਣਾ ਪਲੇ ਕਰ ਦਿੰਦੇ ਹਾਂ। ਇਹ ਧਿਆਨ ਜ਼ਰੂਰ ਰੱਖਣਾ ਕਿ ਜਿਹੜੀ ਫਰਮਾਇਸ਼ ਤੁਸੀਂ ਭੇਜ ਰਹੇ ਹੋ ਉਹ ਫਿਲਮ ਦੀ ਫਰਮਾਇਸ਼ ਹੋਣੀ ਚਾਹੀਦੀ ਹੈ। ਦੈਨ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਫਰਮਾਇਸ਼ ਭੇਜੋਗੇ ਤਾਂ ਫਿਲਮ ਦੀ ਭੇਜਣੀ ਹੈ, ਤੁਹਾਡੀ ਫਰਮਾਇਸ਼ ਨੂੰ ਅਸੀਂ ਪਲੇ ਕਰਾਂਗੇ ਐਂਡ ਦੈਨ ਤੁਸੀਂ ਉਸ ਗਾਣੇ ਨੂੰ ਗਲੋਰੀਫਾਈ ਕਰਦੇ ਹੋ, ਮਤਲਬ ਇੰਜੋਏ ਕਰਦੇ ਹੋ, ਮਤਲਬ ਤੁਹਾਡਾ ਪਸੰਦੀਦਾ ਪ੍ਰੋਗਰਾਮ ਹੈ ਨਾ, ਦਿਲ ਚਾਹਤਾ ਹੈ। ਅਤੇ ਫਿਰ ਸਾਡੇ ਦਰਸ਼ਕ ਨੇ ਨਾ ਬਹੁਤ ਉਤਸੁਕ ਰਹਿੰਦੇ ਨੇ ਇਸ ਪ੍ਰੋਗਰਾਮ ਨੂੰ ਲੈ ਕੇ, ਅਤੇ ਇੱਕ ਮੈਸੇਜ ਸਾਨੂੰ ਪਹੁੰਚ ਚੁੱਕਿਆ, ਕਹਿੰਦੇ ਆਈ ਲਵ ਆਕਾਸ਼ਵਾਣੀ ਸਟੇਸ਼ਨ ਫਰੋਮ ਹਿਤੇਂਦਰ ਦਾਸ ਸਟੇਟ ਅਸਮ ਤੋਂ। ਕਹਿੰਦੇ ਦਿਲ ਚਾਹਤਾ ਹੈ ਸ਼ੋ ਆਕਾਸ਼ਵਾਣੀ ਜਲੰਧਰ ਐਫ ਐਮ ਰੇਨਬੋ ਚੈਨਲ ਨਮਸਕਾਰ ਜੀ ਆਰ ਜੇ ਜੀ, ਬਹੁਤ ਬਹੁਤ ਨਮਸਕਾਰ ਹੈ ਜੀ ਆਪਕੋ। ਗੁੱਡ ਈਵਨਿੰਗ, ਹਾਓ ਆਰ ਯੂ, ਮੈਂ ਬਹੁਤ ਅੱਛਾ ਹੂੰ ਜੀ। ਆਈ ਲਵ ਆਕਾਸ਼ਵਾਣੀ, ਵਿਦਾਊਟ ਆਕਾਸ਼ਵਾਣੀ ਆਈ ਕਾਂਟ ਲੀਵ, ਆਈ ਕਾਂਟ ਲਿਵ। ਆਕਾਸ਼ਵਾਣੀ ਅਮਰ ਬੰਧੂ ਤੁਮਾਕੇ ਭਾਲੋਬਾਸ਼ੀ ਆਕਾਸ਼ਵਾਣੀ, ਬਹੁਤ ਬਹੁਤ ਲਵ ਯੂ ਕਹਿ ਜੀ ਇਹਨਾਂ ਨੇ ਆਕਾਸ਼ਵਾਣੀ ਨੂੰ। ਸੌਂਗ ਲਾਈਨ ਮਨ ਬਸੀਆ, ਮੂਵੀ ਨੇਮ ਤੇਰੇ ਨਾਮ। ਡੈਡੀਕੇਟ ਆਲ ਆਰ ਜੇਜ਼ ਐਂਡ ਆਲ ਸਟਾਫ ਮੈਂਬਰਸ ਆਫ ਆਕਾਸ਼ਵਾਣੀ ਪਰਿਵਾਰ, ਮਾਈ ਫਰੈਂਡਸ ਐਂਡ ਆਰ ਮਿਨਲ, ਰੋਮੇਸ਼, ਅਮਲ, ਬਿਮਲ, ਰੇਕੇਵਿਲਿਕ, ਨਾਰਾਇਣ, ਸ਼ਿਵਾ, ਦੁਰਗੇਸ਼, ਬਿਕਰਮ, ਸਵਰਜੀਤ, ਬਾਇਕੋਨ, ਅਭਿਨੇਸ਼, ਅਵਿਨਾਸ਼, ਅੰਕਿਤ, ਮਹਾਰਾਜਾ ਕ੍ਰਿਤੋਨ ਫਰੋਮ ਹਿਤੇਂਦਰ ਦਾਸ ਐਡਰੈਸ ਸੋਨਵਿਲ ਕੁਦਾਲੀ ਅਸਮ। ਸੋ ਆਓ ਇਹਨਾਂ ਦੀ ਫਰਮਾਇਸ਼ ਨੂੰ ਪਲੇ ਕਰ ਦਿੰਦੇ ਹਾਂ ਐਫ ਐਮ ਰੇਨਬੋ ਐਪ ਜਲੰਧਰ 'ਤੇ। ਤਾਂ ਬਾਕੀ ਜਿਹੜੇ ਸੁਣ ਰਹੇ ਨੇ ਜਨਾਬ, ਹੋ ਜਾਓ ਸ਼ੁਰੂ।

ਬਿਲਕੁਲ ਜੀ, ਐਫ ਐਮ ਰੇਨਬੋ ਐਪ ਜਲੰਧਰ ਨੂੰ ਟਿਊਨ ਕੀਤਾ ਹੈ ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ। ਕਹਿੰਦੇ ਨੇ ਕਿ ਅਗਲੀ ਫਰਮਾਇਸ਼ ਭੇਜਣ ਵਾਲੇ ਸਾਰੇ ਸਾਡੇ ਸਰੋਤੇ ਸਾਡੇ ਬੇਤਾਬ ਬੈਠੇ ਨੇ ਉਸ ਉਹਨਾਂ ਦੀ ਫਰਮਾਇਸ਼ ਨੂੰ ਪਲੇ ਕਰਨ ਦੇ ਲਈ ਮੈਂ ਵੀ ਬੇਤਾਬ ਬੈਠਾ ਹੋਇਆ। ਅਤੇ ਬਿਲਕੁਲ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕਰਨਾ ਕੀ ਹੈ ਜੀ, ਤੁਸੀਂ ਫਰਮਾਇਸ਼ ਭੇਜਣੀ ਜੀ 9855-1010027 ਦੇ ਉੱਤੇ, ਅਤੇ ਤੁਹਾਡੀ ਫਰਮਾਇਸ਼ ਨੂੰ ਅਸੀਂ ਪਲੇ ਕਰ ਦੇਣਾ ਹੈ ਕਿ ਜਿਹੜੇ ਤੁਸੀਂ ਫਰਮਾਇਸ਼ ਭੇਜੋਗੇ ਜੀ ਫਿਲਮ ਦਾ ਹੀ ਗਾਣਾ ਤੁਸੀਂ ਰੱਖਣਾ ਹੈ। ਐਂਡ ਤੁਸੀਂ ਜਦੋਂ ਫਿਲਮ ਦਾ ਗਾਣਾ ਰੱਖੋਗੇ ਸਾਡੇ ਲਈ ਉਹ ਬਹੁਤ ਵਧੀਆ ਗੱਲ ਹੋਵੇ, ਕਿਉਂਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਅਸੀਂ ਮੂਵੀ ਦਾ ਗਾਣਾ ਹੀ ਪਲੇ ਕਰਦੇ ਹਾਂ। ਤੋ ਅਗਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਸਾਨੂੰ ਕਿਸੇ ਵੀ ਗੀਤ ਦੇ ਵਿੱਚ ਜਿਹੜੇ ਦਰਸ਼ਕ ਕਹਿ ਰਹੇ ਨੇ ਸਾਨੂੰ ਸ਼ਾਮਿਲ ਕਰ ਲਓ। ਅਸੀਂ ਕਹਿ ਰਹੇ ਨੇ ਕਿ ਪ੍ਰੋਗਰਾਮ ਦਿਲ ਚਾਹਤਾ ਹੈ ਜੀ, ਅਮਰਗੜ੍ਹ ਸ਼੍ਰੀ ਗੰਗਾਨਗਰ ਤੋਂ ਜ਼ਿਲ੍ਹਾ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਕੋਈ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਚੰਗਾ ਲੱਗ ਰਿਹਾ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਫਰਮਾਇਸ਼ ਕੀਤੀ ਹੈ। ਸੋ ਆਓ ਤੁਹਾਡੀ ਫਰਮਾਇਸ਼ ਦੇ ਉੱਤੇ ਇਹ ਵਾਲਾ ਗੀਤ ਪਲੇ ਕਰ ਦਿੰਦੇ ਹਾਂ।

ਇਸ ਤੋਂ ਇਲਾਵਾ ਸਾਨੂੰ ਇਹ ਫਰਮਾਇਸ਼ ਭੇਜਣ ਵਾਲੇ ਨੇ ਸਾਡੇ ਦਰਸ਼ਕ ਨਵੀਂ ਦਿੱਲੀ ਤੋਂ, ਕਹਿੰਦੇ ਜੈਰਾਮ ਖੋਰਵਾਲ, ਸਚਿਨ ਖੋਰਵਾਲ ਜੀ, ਅਮਨ ਔਰ ਦੀਪਾਂਸ਼ੂ ਜੀ ਫਿਲਮ ਆਰਾਧਨਾ ਤੋਂ ਕਹਿ ਰਹੇ ਨੇ ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ।

ਬਿਲਕੁਲ ਜੀ, ਅਗਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚ ਗਈ ਹੈ ਜੀ, ਕਹਿ ਰਹੇ ਨੇ ਕਿ ਫਿਲਮ ਤਾਲ ਤੋਂ ਕਹਿੰਦੇ ਸੁਪਰੇਮ ਨਮਸਕਾਰ, ਹਾਰਦਿਕ ਅਭਿਨੰਦਨ ਰਮਤਾ ਜੋਗੀ। ਔਰ ਰਮਤਾ ਜੋਗੀ, ਇਹ ਪ੍ਰੇਮ ਮੇਰੇ ਦਿਲ ਵਿੱਚ ਕੀ ਆਇਆ, ਮੈਂ ਪ੍ਰੇਮ ਦਾ ਪਿਆਲਾ ਪੀ ਆਇਆ, ਇੱਕ ਪਲ ਵਿੱਚ ਸਦੀਆਂ ਜੀ ਆਇਆ, ਸਾਰੀ ਮਧੁਸ਼ਾਲਾ ਪੀ ਆਇਆ, ਮੈਂ ਪੀ ਆਇਆ, ਮੈਂ ਪੀ ਆਇਆ, ਮੈਂ ਪੀ ਆਇਆ, ਇੰਨਾ ਸਾਰਾ ਕੁਛ ਲਿਖ ਕੇ ਭੇਜ ਦਿੱਤਾ ਹੈ ਜੀ। ਬਿਲਕੁਲ, ਇਹਨਾਂ ਇਨਫੋਰਮੇਸ਼ਨ ਨੂੰ ਅਸੀਂ ਪਲੇ ਕਰਾਂਗੇ ਜੀ। ਤਾਲ ਮੂਵੀ 1999, ਆਵਾਜ਼ ਅਲਕਾ ਯਾਗਨਿਕ ਜੀ, ਸੁਖਵਿੰਦਰ ਸਿੰਘ ਜੀ, ਨਾਈ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ, ਵੇਦ ਮਿੱਡਾ, ਅਲਕਾ ਮਿੱਡਾ ਜੀ, ਸਵਾਈ ਇਨਕੀ ਫਰਮਾਇਸ਼ ਕੋ ਪਲੇ ਕਰ ਦਿੱਤੇ ਹੈਂ ਜਨਾਬ। ਹਮਨੇ ਨਾਰਾਜ਼ ਕਿਸੀ ਕੋ ਆਵਾਜ਼ ਨਹੀਂ ਕਰਨਾ ਹੈ।

ਐਂਡ ਅਗਲੀ ਫਰਮਾਇਸ਼ ਤੁਹਾਡੇ ਕੋਲ ਪਹੁੰਚੀ ਹੋਈ ਹੈ, ਕਹਿ ਰਹੇ ਨੇ ਪ੍ਰੋਗਰਾਮ ਦਿਲ ਚਾਹਤਾ ਹੈ, ਪ੍ਰਸਾਰਕ ਪ੍ਰਵਿੰਦਰ ਜੀ ਕੋ ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਮੂਵੀ ਨਯਾ ਦੌਰ ਉੜੇ ਜਬ ਜਬ ਜ਼ੁਲਫੇ ਤੇਰੀ, ਗੀਤ ਕਾ ਨਾਮ ਹੈ ਜੀ ਗਾਓ ਨਥਾਨਾ ਸੇ ਪੰਜਾਬ, ਹਰਜਿੰਦਰ ਛਿੰਦਾ ਜੀ, ਜਸਵੀਰ ਜੱਸੀ ਜੀ, ਸੀਤਾ ਔਰ ਗੀਤਾ ਔਰ, ਜਾਂ ਫਿਰ ਕਹਿ ਰਹੇ ਨੇ ਕਿ ਖੁਸ਼ ਰਹੋ ਆਬਾਦ ਰਹੋ ਜੀ, ਬਿਲਕੁਲ ਹਮ ਇਨਕਾ ਗੀਤ ਪਲੇ ਕਰ ਦੇਤੇ ਹੈ। ਐਫ ਐਮ ਰੇਨਬੋ ਐਪ ਜਲੰਧਰ ਵਾਲਾ ਇਹਨਾਂ ਨੇ ਟਿਊਨ ਕੀਆ ਹੋਇਆ ਜੀ ਸਾਡੇ ਦਰਸ਼ਕਾਂ ਨੇ।

ਬਿਲਕੁਲ ਜੀ, ਐਫ ਐਮ ਰੇਨਬੋ ਜਲੰਧਰ ਐਪ ਤੁਸੀਂ ਟਿਊਨ ਕੀਤਾ ਹੋਇਆ ਅਤੇ ਮੈਂ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ ਐਫ ਐਮ ਰੇਨਬੋ ਐਪ ਜਲੰਧਰ 'ਤੇ। ਫਰਮਾਇਸ਼ ਜੇਕਰ ਤੁਸੀਂ ਭੇਜਣੀ ਹੈ ਤਾਂ 9855101027 ਦੇ ਉੱਤੇ ਤੁਸੀਂ ਆਪਣੀ ਫਰਮਾਇਸ਼ ਭੇਜਣੀ ਹੈ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਫਿਲਮ ਪਿਆਸਾ ਸਾਵਨ, ਗਾਇਕ ਲਤਾ ਮੰਗੇਸ਼ਕਰ ਔਰ ਸੁਰੇਸ਼ ਵਾੜੇਕਰ ਜੀ ਬੋਲ ਹੈ ਜੀ ਮੇਘਾ ਰੇ ਮੇਘਾ। ਪ੍ਰੇਮ ਪੂਰਵਕ ਨਮਸਕਾਰ, ਗ੍ਰਾਮ ਪੰਚਾਇਤ ਕਾਲੇਗਾਓ ਜ਼ਾਫਰਾਬਾਦ ਸੇ ਸ਼੍ਰੀ ਸੁਧਾਕਰ ਰਾਜੇ ਜਾਧਵ ਜੀ, ਸ਼੍ਰੀ ਡਾਕਟਰ ਪ੍ਰਸ਼ਾਂਤ ਰਾਜੇ ਜਾਧਵ ਜੀ, ਕੁਮਾਰ ਸੰਚਿਤ ਵਾਇਲ ਜੀ, ਕੁਮਾਰ ਪ੍ਰਥਮੇਸ਼ ਦੇਸ਼ਮੁਖ ਜੀ, ਕੁਮਾਰ ਸਰਵ ਦੇਸ਼ਮੁਖ ਜੀ, ਕੁਮਾਰੀ ਪ੍ਰਣਾਲੀ ਦੇਸ਼ਮੁਖ ਜੀ, ਕੁਮਾਰੀ ਸਾਨਵੀ ਦੇਸ਼ਮੁਖ ਜੀ, ਕੁਮਾਰੀ ਕਲਪਨਾ ਦੇਸ਼ਮੁਖ ਜੀ, ਸਮਸਤ ਰਾਜੇ ਜਾਧਵ ਦੇਸ਼ਮੁਖ ਵਾਇਲ ਪਰਿਵਾਰ। ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜੀ, ਐਫ ਐਮ ਰੇਨਬੋ ਐਪ ਜਲੰਧਰ ਪੇ।

0: ਕਹਿੰਦੇ ਕਿ ਅਗਲੀ ਫਰਮਾਇਸ਼ ਸਾਡੇ ਕੋਲ ਜਿਹੜੀ ਪਹੁੰਚੀ ਹੈ, ਕਹਿ ਰਹੇ ਨੇ ਦਿਲ ਚਾਹਤਾ ਹੈ ਮੁਹੱਬਤ ਜਿੰਦਾਬਾਦ। ਆਰਜੇ ਹੋਸਟ ਜੀ ਪ੍ਰੇਮ ਨਮਸਤੇ ਕਬੂਲ ਕਰੇ, ਬਹੁਤ ਬਹੁਤ ਧੰਨਵਾਦ ਜੀ। ਫਿਲਮ ਯਾਦਗਾਰ ਸੇ ਗਾਇਕਾ ਲਤਾ ਮੰਗੇਸ਼ਕਰ ਜੀ, ਬੋਲ ਜਿਸ ਪਥ ਪੇ ਚਲਾ ਉਸ ਪਥ ਪੇ ਮੁਝੇ ਆਂਚਲ ਤੋਂ ਵਿਛਾਣੇ ਦੋ। ਚੱਕ 15 PS ਜ਼ਿਲ੍ਹਾ ਗੰਗਾਨਗਰ ਰਾਜਸਥਾਨ ਸੇ, ਸ਼੍ਰੀ ਗੰਗਾਨਗਰ ਰਾਜਸਥਾਨ ਸੇ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਆਦਰਸ਼ਪਾਲ ਜੋਸਨ ਮੈਲਬੋਰਨ ਸੇ, ਔਰ ਰੋਬਿਨ ਸਿੰਘ ਜੋਸਨ ਵੈਨਕੂਵਰ ਸੇ। ਸੋ ਆਈਏ ਇਨਕੀ ਫਰਮਾਇਸ਼ ਪਲੇ ਕਰਤੇ ਹੈਂ ਜਨਾਬ।
1: ਜਿਸ ਪਥ ਪੇ ਚਲਾ ਉਸ ਪਥ

ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਕਿ ਆਦਰਨੀਯ ਪ੍ਰਸਾਰਕ ਜੀ ਨਮਸਕਾਰ, ਆਪ ਹਮਾਰੀ ਫਰਮਾਇਸ਼ ਕਿਸੇ ਵੀ ਗੀਤ ਮੇਂ ਸ਼ਾਮਿਲ ਕਰ ਲੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ। ਤਾਜ ਮੁਹੰਮਦ ਅੰਸਾਰੀ ਜੀ, ਗੁਲਾਮ ਸਾਬਿਰ ਰਾਹੀ ਜੀ, ਮਹਿਰਾਜ ਜਹਾਂ ਔਰ ਆਜ਼ਾਦ ਨਗਰ ਲਕਸਰ ਹਰਿਦੁਆਰ ਸੇ। ਸੋ ਆਈਏ ਅਗਲੀ ਫਰਮਾਇਸ਼ ਉਸਕੇ ਸਾਥ ਹਮ ਇਨਕੋ ਐਡ ਕਰਤੇ ਹੈ। ਰਾਮ ਰਾਮ ਜੀ ਫਿਲਮ ਯਾਰਾਨਾ ਗੀਤ ਤੇਰੇ ਜੈਸਾ ਯਾਰ ਕਹਾਂ, ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ ਜੀ, ਪੂਨਮ ਗਗਨੇਜਾ ਜੀ, ਵਿਸ਼ਾਲ ਪ੍ਰਿਆ, ਦਿਸ਼ਾਨੀ ਔਰ ਨਿਮਿਤ ਹੋਜਾ ਜੀ। ਸੋ ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜੀ, ਐਫ ਐਮ ਰੇਨਬੋ ਐਪ ਜਲੰਧਰ ਪੇ।

ਸੋ ਵੀ ਫਰਮਾਇਸ਼ ਸਾਡੇ ਕੋਲ ਜਿਹੜੀ ਪਹੁੰਚੀ ਹੈ ਕਰਨ ਸੁਪਰੇ ਨਮਸਕਾਰ ਫਿਲਮ 1942 ਲਵ ਸਟੋਰੀ ਬੋਲ ਰਿਮ ਜਿਮ ਰੁਮ ਝੁਮ ਰੁਮ ਝੁਮ ਪਸੰਦ ਕਰਤਾ ਦੰਤ ਰੇਂਗੀ ਭਾਟਾਪਾਰਾ ਛੱਤੀਸਗੜ੍ਹ ਸੇ ਹੀਰਾਮਣੀ ਵਰਮਾ ਜੀ ਪਾਰਸ ਮਣੀ ਵਰਮਾ ਜੀ ਪੁਸ਼ਪੇਂਦਰ ਮਣੀ ਵਰਮਾ ਜੀ ਨੋਖੇ ਲਾਲ ਵਰਮਾ ਜੀ ਸੁਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈ ਜੀ ਐਫ ਐਮ ਰੇਨਬੋ ਐਪ ਜਲੰਧਰ ਪੇ।

ਸੋ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਜੀ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤੇ ਆ ਜੀ ਸੁਭਾਸ਼ ਗੁਦਾਰਾ ਜੀ, ਵਿਮਲਾ ਗੁਦਾਰਾ ਜੀ, ਇੰਦੂ ਪਾਰਵਤੀ ਜੀ, ਹਿਮਾਂਸ਼ੂ ਗੁਦਾਰਾ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਪ੍ਰੋਗਰਾਮ ਦਿਲਚਸਪ ਹੈ ਜੀ, ਲਾਈਵ ਸੁਣ ਰਹੇ ਹਾਂ ਜੀ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਦੀ ਉਡੀਕ ਰਹਿੰਦੀ ਹੈ। ਅੱਜ ਹੋ ਸਕੇ ਤਾਂ ਜੀ ਇੱਕ ਦੂਜੇ ਕੇ ਲਈ ਫਿਲਮ ਦਾ ਗੀਤ, ਹਮ ਬਨੇ ਤੁਮ ਬਨੇ, ਇੱਕ ਦੂਜੇ ਕੇ ਲਈ ਗੀਤ ਸੁਣਾ ਦਿਓ ਜੀ। ਸੋ ਆਓ ਇਹਨਾਂ ਦੀ ਫਰਮਾਇਸ਼ ਨੂੰ ਸਿਰ ਮੱਥੇ ਲਾਉਂਦੇ ਹੋਏ ਇਹ ਵਾਲਾ ਗੀਤ ਪਲੇ ਕਰ ਦਿੰਦੇ ਹਾਂ ਜਨਾਬ।

ਸੋ ਜੀ ਇਸ ਪ੍ਰੋਗਰਾਮ ਦੀ ਲਾਸਟ ਫਰਮਾਇਸ਼ ਨੂੰ ਹੁਣ ਹੱਥ ਪਾਵਾਂਗੇ, ਪਲੇ ਕਰਾਂਗੇ। ਸੋ ਜਿਹਨਾਂ ਦੀ ਫਰਮਾਇਸ਼ ਅੱਜ ਨਹੀਂ ਪਲੇ ਹੋਈ ਹੈ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਹੈ, ਬਿਕੋਜ਼ ਫਰਮਾਇਸ਼ਾਂ ਇੰਨੀਆਂ ਜ਼ਿਆਦੀਆਂ ਹੁੰਦੀਆਂ ਨੇ। ਤੁਸੀਂ ਪਿਆਰ ਬਹੁਤ ਸਾਰਾ ਕਰਦੇ ਹੋ ਆਕਾਸ਼ਵਾਣੀ ਜਲੰਧਰ FM ਰੇਨਬੋ ਨੂੰ, ਐਂਡ ਇੰਨੀਆਂ ਜ਼ਿਆਦੀਆਂ ਫਰਮਾਇਸ਼ਾਂ ਨੂੰ ਪਲੇ ਕਰਨਾ ਬਹੁਤ ਮੁਸ਼ਕਿਲ ਹੁੰਦਾ, ਕਿਉਂਕਿ ਸਮੇਂ ਜਿਹੜਾ ਹੈ ਸਾਡੇ ਕੋਲ ਬਹੁਤ ਸੀਮਤ ਹੁੰਦਾ। ਜਿਹਨਾਂ ਦੀ ਫਰਮਾਇਸ਼ ਨਹੀਂ ਪਲੇ ਹੋਈ ਹੈ ਉਹ ਕੱਲ੍ਹ ਦੇ ਦਿਨ ਸਾਡੇ ਕੋਲ ਫਰਮਾਇਸ਼ ਦੁਬਾਰਾ ਭੇਜ ਸਕਦੇ ਨੇ, ਕਿਉਂਕਿ ਇਹ ਪ੍ਰੋਗਰਾਮ ਸਾਡਾ ਰੋਜ਼ ਆਉਂਦਾ ਹੈ। ਸੋ ਲਾਸਟ ਪ੍ਰੋਗਰਾਮ, ਇਸ ਪ੍ਰੋਗਰਾਮ ਦੀ ਲਾਸਟ ਫਰਮਾਇਸ਼ ਪਲੇ ਕਰ ਦਿੰਦੇ ਹਾਂ।